ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਅੱਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇ ਸਾਂਸ ਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਇਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਦਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗਾ ਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਔੜ ਨੇ ਆਸਰ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਓ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆ ਦਾਤਾ ਜੀ ਆਪ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆ ਸੋਧਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ਼ਬ ਚੌਂਕੇ ਕੀਰਤਨ ਸੋਧਰ ਰਹਿ ਸਾਹਿਬ ਦੇ ਪਾਠ ਜੀ ਕੀ ਅਰਦਾਸ ਪੁੱਲ ਚੋਂ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾ ਰਸਤਾ ਆਦਿ ਆਪਣੇ ਦਰ ਤੇ ਪ੍ਰਵਾਨਗੀਆਂ ਸਿਰ ਤੇ ਮਿਹਰ ਪ੍ਰਿਆ ਤੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਦਾਤਾ ਜੀ ਉਹ ਦਰੋਂ ਕਰੋਂ ਸਾਹਿਬ ਬਲਜੀਤ ਕੌਰ ਕਾਕਾ ਜਗਰਾਜ ਸਿੰਘ ਕਾਕਾ ਜਗਮਿੰਦਰ ਸਿੰਘ ਸਮੂਹ ਪਰਿਵਾਰ ਵਿੱਚ ਦਾਤਾ ਜੀ ਉਹ ਬਣੇ ਕਲੇਸ਼ ਨੂੰ ਦੂਰ ਕਰਕੇ ਆਉਣ ਵਾਲੇ ਸਮੇਰ ਭਰਿਆ ਹੱਥ ਰੱਖੇ ਪਰਿਵਾਰ ਵਿੱਚ ਸੁੱਖ ਵਰਤਾਉਣਾ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਅਤੇ ਦੋ ਦਾਤਾ ਜੀ ਮਸਲੇ ਨੇ ਆਪਣੇ ਅੰਗ ਸੰਗ ਸਹਾਈ ਕੇ ਪਰਿਵਾਰ ਦੇ ਸੰਪੂਰਨ ਕਰਨੇ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ ਦਾਤਾ ਜੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮਾ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਧੰਨ ਵਾਹਿਗੁਰੂ ਜੀ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੋਹ ਬਿਨ ਸਹਿ ਸੋ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਸੁਕਹੋ ਟਲ ਗੁਰ ਸੇਵੀਐ ਐਨੇ ਸਹਿ ਸੁਭਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਦੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬੌੜ ਨ ਜੂਨੀ ਪਾਈਐ ਜਿਸ ਦੇਵੈ ਪੁਰਖ ਬਦਾਤਾ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਦੇਵੈ ਪੁਰਖ ਬਦਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਤਸੰਗ ਜੀ ਸਤਿਗੁਰ ਦੀ ਰਹਿਮਤ ਹੋਈ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬ ਚੌਂਕੀ ਚ ਕੀਰਤਨ ਸੁਧ ਰਹਿਸਾ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਸਤਿਗੁਰ ਨੇ ਪਵਿੱਤਰ ਹੁਕਮ ਲਾਵੇਂ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਬਖਸ਼ਿਆ ਉਪਦੇਸ਼ ਸਰਬੱਤ ਦੇ ਹਿਰਦੇ ਵਿੱਚ ਵਸੇ ਔਰ ਗੁਰੂ ਆਸ਼ੇ ਅਨੁਸਾਰ ਅਸੀਂ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਸਕੀਏ ਇਹੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਪਰਿਵਾਰਾਂ ਵਿੱਚ ਸੁੱਖ ਵਰਤਾਉਣ ਸੋ ਆਓ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦਾ ਜਥਾ ਕੀਰਤਨ ਸਰਵਣ ਕਰਾਉਣਗੇ ਬੜੇ ਪਿਆਰ ਨਾਲ ਸਰਵਣ ਕਰੋ ਸ਼ਾਮਾਂ ਦੇ ਦੀਵਾਨ 8:20 ਤੱਕ ਹੁੰਦੇ ਨੇ ਜਿਸ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਔਰ ਸਵੇਰੇ ਅੰਮ੍ਰਿਤ ਵੇਲੇ 5 ਤੋਂ ਲੈ ਕੇ ਅਤੇ ਸਾਰਾ ਦਿਨ ਹੀ ਪ੍ਰੋਗਰਾਮ ਜਿਹੜੇ ਨੇ ਦਰਬਾਰ ਵਿੱਚ ਆਰੰਭ ਰਹਿੰਦੇ ਨੇ ਸਮੇਂ ਸਮੇਂ 'ਤੇ ਆ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਸ਼ਰਧਾ ਮੁਤਾਬਕ ਸਗਨ ਦੀ ਕਿਰਪਾਲਤਾ ਕਰਨੀ ਸਵਾਓ ਸਰਵੰਗ ਕਰੀਏ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ

ਸੋ ਗੁਰੂ ਪਿਆਰੀ ਸਤਸੰਗ ਜੀ, ਗੁਰਬਾਣੀ ਦਾ ਕੀਰਤਨ ਕਰਦੇ ਹਾਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਗਰੀਬ ਨਵਾਜ਼ ਪਾਤਸ਼ਾਹ ਬਖਸ਼ਣਹਾਰ ਹਨ। ਬਖਸ਼ ਲੈਣਾ, ਆਉਣ ਵਾਲੇ ਸਮੇਂ 'ਚ ਵੀ ਅਰਦਾਸ ਕਰਨਾ, ਆਪ ਜੀ ਦੇ ਇਸੇ ਤਰ੍ਹਾਂ ਦਰ ਦੀ ਸੇਵਾ ਕਰਦੇ ਰਹੀਏ, ਆਪ ਜੀ ਦੇ ਦਰਸ਼ਨ ਕਰਦੇ ਰਹੀਏ, ਸਤਿਗੁਰੂ ਮਿਹਰ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਆਪਣੀ ਸੇਵਾ ਲੈਂਦੇ ਰਹਿਣ। ਸੋ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਜੀ ਨੂੰ ਗੁਰਮਤ ਵਿਚਾਰ, ਗੁਰਸ਼ਬਦ ਦੀ ਵਿਚਾਰ ਦੇ ਨਾਲ ਜੋੜਨਗੇ। ਆਓ ਉਹਨਾਂ ਪਾਸੋਂ ਗੁਰਮਤ ਦੀ ਵਿਚਾਰ ਸਰਵਣ ਕਰੀਏ ਜੀ। ਦਸ ਰਿਆਂ ਨੂੰ ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

सतनाम वाहिगुरु साहिब जीओ तू मेरो मेरा प्रभु स्वामी

ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ,

ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰੂ ਸ਼ਬਦ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਹੈ, ਦੋ ਸਲੋਕ 159 ਅਤੇ 160 ਨੰਬਰ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਕਬੀਰ ਸਾਹਿਬ ਇਸ ਪਾਵਨ ਸ਼ਬਦ ਵਿੱਚ ਇੱਕ ਬੜਾ ਸੁਖੀ ਜੀਵਨ ਮਾਣ ਰਹੀ ਕਿਸੇ ਮਹਿਲ ਦੀ ਰਾਣੀ ਤੇ ਦੂਜੇ ਪਾਸੇ ਉਹ ਜੋ ਅਕਾਲ ਪੁਰਖ ਦੇ ਨਾਮ ਨੂੰ ਸਿਮਰਦੀ ਹੈ, ਯਾਦ ਕਰਦੀ ਹੈ, ਉਸ ਔਰਤ ਦੀ ਤੁਲਨਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਖਿਆਲ ਬੜਾ ਕੀਮਤੀ ਪ੍ਰਗਟ ਕੀਤਾ ਹੈ, ਜਿਹਦੇ ਵਿੱਚ ਉਹ ਇਹ ਗੱਲ ਕਹਿੰਦੇ ਨੇ ਵੀ ਨਾਨਕ ਜਿਨ੍ਹਾਂ ਲੋਕਾਂ ਨੂੰ ਨੀਚ ਸਮਝਿਆ ਜਾਂਦਾ ਹੈ ਉਹਨਾਂ ਦੇ ਸੰਗ ਖਲੋਤਾ ਹੈ, ਤੇ ਜਿਹੜੇ ਲੋਕ ਮਾਇਆ ਦੇ ਕਿਸੇ ਰੁਤਬੇ ਦੇ ਅਹੁਦੇ ਦੇ ਹੰਕਾਰ ਵਿੱਚ ਮੱਤੇ ਪਏ ਨੇ ਉਹਨਾਂ ਦੇ ਨਾਲ ਨਾਨਕ ਦਾ ਕੋਈ ਸੰਬੰਧ ਨਹੀਂ ਹੈ। ਤੋ ਆਪਾਂ ਬਚਨ ਪੜ੍ਹਦੇ ਹਾਂ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਹੁਣ ਇਹਨੂੰ ਥੋੜ੍ਹਾ ਜਿਹਾ ਆਪਾਂ ਇੱਕ ਪੱਖ ਤੋਂ ਹੋਰ ਵੀ ਸਮਝਦੇ ਹਾਂ। ਵੇਖੋ, ਜਿਹੜਾ ਨੀਚ ਸ਼ਬਦ ਹੈ ਉਹ ਆਮ ਤੌਰ 'ਤੇ ਆਪਾਂ ਦੋ ਪਰਪੇਖਾਂ ਦੇ ਵਿੱਚ ਉਹਨੂੰ ਵੇਖਦੇ ਹਾਂ। ਦੋ ਜਿਹੜੇ ਕੰਸੈਪਟ ਨੇ ਉਹ ਨੀਚ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਹੁਣ ਇੱਕ ਤੇ ਨੀਚ ਹੈ ਜਿਹਦੇ ਵਿੱਚ ਇੱਕ ਆਪਣੇ ਆਪ ਨੂੰ ਸੁਪੀਰੀਅਰ ਮੰਨਦਾ ਹੈ ਤੇ ਦੂਜੇ ਨੂੰ ਉਹ ਕੀ ਕਹਿੰਦਾ ਹੈ, ਨੀਚ ਕਹਿੰਦਾ ਹੈ। ਉਹ ਕਿਸੇ ਵੀ ਤਰੀਕੇ ਹੋ ਸਕਦਾ ਹੈ, ਕੋਈ ਧਨ ਦੌਲਤ ਕਰਕੇ, ਕੋਈ ਰੁਤਬੇ ਕਰਕੇ, ਕੋਈ ਉੱਚੇ ਅਹੁਦੇ ਕਰਕੇ ਉਹਨੇ ਆਪਣੇ ਆਪ ਨੂੰ ਉੱਤਮ ਮੰਨਿਆ ਹੋਵੇ ਤੇ ਦੂਜੇ ਨੂੰ ਉਹਨੇ ਛੋਟਾ ਸਮਝਿਆ ਹੋਵੇ। ਤੋ ਸਤਿਗੁਰ ਦੀ ਬਾਣੀ ਨੇ ਆਖਿਆ ਨਹੀਂ, ਇੱਦਾਂ ਨਹੀਂ ਹੁੰਦਾ। ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਸਾਡੀਆਂ ਕੁਝ ਕਲੈਕਟਿਵ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ। ਜਿਵੇਂ ਇੱਕ ਮਸ਼ੀਨ ਦੇ ਚੱਲ ਰਹੇ ਕੰਮ ਦੇ ਵਿੱਚ ਹਰ ਇੱਕ ਪੁਰਜੇ ਦਾ ਆਪੋ ਆਪਣਾ ਇੱਕ ਯੋਗਦਾਨ ਹੈ। ਇਸ ਕਰਕੇ ਜੇ ਕੋਈ ਬੰਦਾ ਇਹ ਆਖੇਗਾ ਵੀ ਫਲਾਨਾ ਜਿਹੜਾ ਹੈ ਉਹ ਨੀਚ ਹੈ ਤੇ ਸੰਸਾਰ ਚੱਲ ਨਹੀਂ ਸਕਦਾ, ਹਰ ਇੱਕ ਦਾ ਆਪਣਾ ਯੋਗਦਾਨ ਹੈ, ਤੇ ਜੇ ਕੋਈ ਇਹ ਸਮਝਦਾ ਹੈ ਵੀ ਮੈਂ ਕਿਸੇ ਦਾ ਬੌਸ ਹਾਂ, ਮੈਂ ਉੱਤਮ ਹਾਂ, ਤੇ ਬੌਸ ਵੀ ਉਹਨਾਂ ਲੋਕਾਂ ਤੋਂ ਬਿਨਾਂ ਤਾਂ ਨਹੀਂ ਨਾ ਬਣਿਆ ਜਾ ਸਕਦਾ। ਜੇ ਕੋਈ MD ਵੀ ਹੋਵੇ ਕਿਸੇ ਕੰਪਨੀ ਦਾ, ਉਹ MD ਵੀ ਤਾਂ ਹੀ ਹੈ ਕਿਉਂਕਿ ਉਹਦੇ ਥੱਲੇ ਕੋਈ ਹਜ਼ਾਰ ਬੰਦਾ ਕੰਮ
ਕਰਦਾ ਹੈ ਆਪਣੇ ਆਪ ਵਿੱਚ, ਉਹ ਐਮਡੀ ਨਹੀਂ ਹੈ। ਜੇ ਉਹ 1000 ਬੰਦੇ ਨੂੰ ਉਹਦੇ ਥੱਲੇ ਰਿਮੂਵ ਕਰ ਦਿਓ ਤੇ ਉਹਦੀ ਕੀ ਹਸਤੀ ਹੈ? ਕੁਝ ਵੀ ਨਹੀਂ। ਇਸ ਕਰਕੇ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ ਇਹਨਾਂ ਮੁਲਕਾਂ ਵਿੱਚ, ਤੇ ਖਾਸ ਕਰਕੇ ਚਲੋ ਇਹ ਵਿਤਕਰਾ ਘੱਟ ਹੁੰਦਾ ਹੈ, ਹਿੰਦੁਸਤਾਨ ਦੇ ਵਿੱਚ ਜਿਹੜਾ ਹੈ, ਇਹ ਨਹੀਂ ਹੈ ਵੀ ਇੱਥੇ ਹੋਇਆ ਨਹੀਂ, ਇਹਨੂੰ ਇੱਦਾਂ ਨਾ ਕੋਈ ਸਮਝ ਲਏ ਵੀ ਇੱਥੇ ਹੋਇਆ ਨਹੀਂ, ਇੱਥੇ ਵੀ ਬਹੁਤ ਵਿਤਕਰਾ ਹੋਇਆ ਹੈ। ਤੇ ਕਿਤੇ ਨਾ ਕਿਤੇ ਖਾਸ ਕਰਕੇ ਸਾਡੇ ਸੁਭਾਅ ਦੇ ਵਿੱਚ ਅਜੇ ਵੀ ਉਹ ਚੀਜ਼ ਇੱਥੇ ਮੌਜੂਦ ਹੈ, ਪਹਿਲਾਂ ਵੀ ਸੀ, ਵੀ ਉਹ ਜਿਹੜਾ ਡਿਸਕ੍ਰਿਮੀਨੇਸ਼ਨ ਹੈ, ਜਿਹੜਾ ਉਹ ਤੱਤ ਹੈ, ਉਹ ਮਰਿਆ ਨਹੀਂ। ਪਰ ਹਿੰਦੁਸਤਾਨ ਦੇ ਵਿੱਚ ਅਸਲ ਵਿੱਚ ਇਹ ਜਿਹੜਾ ਵਿਤਕਰਾ ਸੀ, ਇਹ ਜ਼ਾਤ ਪਾਤ ਦੇ ਨਾਲ ਜੁੜਿਆ ਹੋਇਆ ਸੀ, ਇੱਥੇ ਗੋਰੇ ਜਾਂ ਕਾਲੇ ਦੇ ਨਾਲ ਜੁੜਿਆ ਹੋਇਆ ਹੈ, ਫਰਕ ਇਹ ਹੈ। ਇਸੇ ਤਰੀਕੇ ਨਾਲ ਇੱਥੇ ਸ਼ਬਦ ਵਰਤਿਆ ਜਾਂਦਾ ਹੈ, ਆਪਾਂ ਕਹਿੰਦੇ ਵੀ ਰੇਸਿਸਮ ਹੈ, ਹਾਲਾਂਕਿ ਇਹਨਾਂ ਚੀਜ਼ਾਂ ਦਾ ਕੋਈ ਨਜਾਇਜ਼ ਫਾਇਦਾ ਵੀ ਲੋਕ ਚੁੱਕ ਲੈਂਦੇ ਨੇ, ਸਾਰੇ ਬੰਨੇ ਹੁੰਦੇ ਨੇ, ਤਾਂ ਕੋਈ ਧਰਮ ਦਾ ਨਜਾਇਜ਼ ਬੈਨੀਫਿਟ ਚੁੱਕ ਲੈਂਦਾ ਹੈ। ਉਹ ਜਿਹੜਾ ਮੁੰਡਾ ਨਵੈਕ ਮਰਿਆ ਸੀ ਇੰਗਲੈਂਡ ਦੇ ਵਿੱਚ, ਉੱਥੇ ਇਹੋ ਜਿਹੀ ਕਹਾਣੀ ਸੀ ਨਾ ਕੋਈ, ਉਹਨੇ ਕੰਪਲੇਂਟ ਇਹੋ ਹੀ ਕੀਤੀ ਵੀ ਇਹਨੇ ਮੇਰੀ ਦਸਤਾਰ ਨੂੰ ਉਤਾਰ ਦਿੱਤਾ ਹੈ, ਤੇ ਜਿਹੜਾ ਉਹਦਾ ਸ਼ਸਤਰ ਸੀ, ਜਿਹੜਾ ਹਥਿਆਰ, ਜਿਹਨੂੰ ਐਜ਼ ਆ ਇੱਕ ਸਿੰਬਲ ਸਾਨੂੰ ਪਹਿਨਣ ਦੀ ਇੱਕ ਆਜ਼ਾਦੀ ਮਿਲੀ ਹੈ, ਉਹਨੇ ਉਹਨੂੰ ਵੈਪਨ ਦੇ ਰੂਪ ਵਿੱਚ ਯੂਜ਼ ਕੀਤਾ, ਉਹਦੇ ਛਾਤੀ ਉੱਤੇ ਜ਼ਖਮ ਕੀਤਾ ਗਿਆ, ਉੱਥੇ ਮਾਰਿਆ ਗਿਆ, ਲੱਤਾਂ ਦੇ ਉੱਤੇ ਮਾਰਿਆ ਗਿਆ, ਲੱਕ 'ਚ ਮਾਰਿਆ ਗਿਆ, ਬੱਚਾ ਸੀ ਉਹ ਵੀ। ਉੱਥੇ ਇਸ਼ੂ ਇਹ ਕ੍ਰੀਏਟ ਕੀਤਾ ਗਿਆ, ਭਾਵੇਂ ਕਿ ਇਹ ਸਾਹਮਣੇ ਸਾਰਾ ਕੁਝ ਔਨ ਰਿਕਾਰਡ ਹੈ, ਵੀ ਜਿਹੜੀ ਇੰਗਲੈਂਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਨ ਜਾਂ ਉੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਸਨ, ਉਹਨਾਂ ਨੇ ਇਸ ਚੀਜ਼ ਨੂੰ ਬੜੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹ ਕੰਡੈਮ ਵੀ ਕੀਤਾ ਵੀ ਨਹੀਂ, ਇਹ ਸਿੱਖ ਨਹੀਂ ਹਨ, ਜਾਂ ਇਹ ਬੱਚਾ ਜਿਹੜਾ ਸੀ ਇਹ ਠੀਕ ਨਹੀਂ ਸੀ ਜਿਹਨੇ ਅਜਿਹਾ ਹਰਕਤ ਕੀਤੀ ਹੈ, ਅਤੇ ਕਿਸੇ ਇੱਕ ਬੰਦੇ ਦਾ ਜਿਹੜਾ ਐਕਸ਼ਨ ਹੈ ਉਹ ਪੂਰੀ ਕਮਿਊਨਿਟੀ ਨੂੰ ਜਿਹੜਾ ਹੈ ਉਹ ਆਪਾਂ ਨਹੀਂ ਕਹਿ ਸਕਦੇ। ਉਹ ਕੀ ਹੁੰਦਾ ਹੈ ਵੀ ਕੁਝ ਲੋਕ ਉਹਨਾਂ ਚੀਜ਼ਾਂ ਦਾ ਨਜਾਇਜ਼ ਫਾਇਦਾ ਚੁੱਕ ਲੈਂਦੇ ਨੇ, ਮੰਨ ਲਓ ਲੜਾਈ ਹੋ ਪਈ, ਹਾਲਾਂਕਿ ਮੈਂ ਖੁਦ ਦਸਤਾਰ 'ਚ ਆਉਣਾ, ਪਰ ਨੋਰਮਲ ਜੀ ਗੱਲ ਹੈ ਵੀ ਜੇ ਦਸਤਾਰ ਹੈ ਅਤੇ ਜੇ ਆਪਾਂ ਲੜਾਂਗੇ ਤਾਂ ਉਹ ਲੱਥੇਗੀ ਵੀ। ਆ ਹੁਣ ਸਿੱਖਾਂ ਦੀਆਂ ਤੁਸੀਂ ਵੇਖਦੇ ਹੋ ਨਾ, ਹੁਣ ਤਾਂ ਚਲੋ ਸੁੱਖ ਸ਼ਾਂਤੀ ਨਾਲ ਹੁੰਦਾ, ਜਦੋਂ 6 ਜੂਨ ਹੁੰਦਾ ਸੀ ਅਤੇ ਦਰਬਾਰ ਸਾਹਿਬ ਦੀ ਫਸੀਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬੰਦੇ ਸਨ ਜਾਂ ਇਧਰੋਂ ਜਿਹੜੇ ਹੋਰ ਸਿੰਘ ਸਨ, ਉਹਨਾਂ ਦੀ ਆਪਸ ਵਿੱਚ ਧੱਕਾ ਮੁੱਕੀ ਦੇ ਵਿੱਚ ਕਈਆਂ ਦੀਆਂ ਦਸਤਾਰਾਂ ਲੈ ਜਾਂਦੀਆਂ, ਸੋ ਸੁਭਾਵਿਕ ਹੈ ਜਦੋਂ ਲੜਾਈ ਹੋਵੇਗੀ ਤੇ ਇਹ ਲੱਥੇਗੀ ਵੀ। ਹੁਣ ਉਸ ਚੀਜ਼ ਨੂੰ ਆਪਣੇ ਲਈ ਇੱਕ ਜਿਹੜਾ ਹੈ ਵੈਪਨ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਲੈਣਾ, ਇਹ ਗੱਲ ਜਿਹੜੀ ਹੈ ਇਹ ਸਿੱਖੀ ਪਰੰਪਰਾ ਨਹੀਂ ਹੈ, ਇਹ ਗੁਰਮਤ ਦੀ ਕੋਈ ਮਰਿਆਦਾ ਨਹੀਂ ਹੈ। ਤੋ ਜਿੱਥੋਂ ਮੈਂ ਬੇਨਤੀ ਕਰਨ ਲੱਗਾ ਸੀ ਵੀ ਇੰਡੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਦੇ ਵਿੱਚ ਧਰਮ ਦੇ ਨਾਮ ਦੇ ਉੱਤੇ ਬੰਦੇ ਨੂੰ ਜਿਹੜਾ ਹੈ ਉਹ ਇਸ ਤਰੀਕੇ ਨਾਲ ਕੈਟਾਗਰਾਈਜ਼ ਕੀਤਾ ਗਿਆ ਵੀ ਇਹ ਨੀਵੀਂ ਜਾਤ ਦਾ ਹੈ, ਇਹ ਛੋਟਾ ਕੰਮ ਕਰਦਾ ਹੈ। ਪਰ ਕੋਈ ਛੋਟਾ ਹੈ ਤਾਂ ਹੀ ਤੇ ਤੁਸੀਂ ਵੱਡੇ ਹੋ ਨਾ, ਜਿਹਨੂੰ ਦੂਜੇ ਰੋਕ ਆਪਾਂ ਵੇਖੀਏ, ਕੋਈ ਤੁਹਾਡੇ ਅੰਡਰ ਕੰਮ ਕਰਦਾ ਹੈ ਤੇ ਤਾਂ ਹੀ ਤੇ ਤੁਹਾਨੂੰ ਬੌਸ ਕਹਿ ਰਿਹਾ ਹੈ ਨਾ, ਜੇ ਉਹ ਨਾ ਹੋਵੇ ਤੇ ਤੁਹਾਨੂੰ ਵੀ ਬੌਸ ਕਿਹਨੇ ਕਹਿਣਾ। ਇਹ ਸਾਰਾ ਜਿਹੜਾ ਹੈ ਇੱਕ ਦੂਜੇ ਨਾਲ, ਮਤਲਬ ਮਸ਼ੀਨ ਦੇ ਪੁਰਜਿਆਂ ਵਾਂਗੂ ਦੁਨੀਆ ਇੱਕ ਦੂਜੇ ਦੇ ਨਾਲ ਜੁੜੀ ਹੋਈ ਹੈ, ਤਾਂ ਹੀ ਵਰਕ ਕਰ ਰਹੀ ਹੈ, ਤਾਂ ਹੀ ਇਹ ਸੰਸਾਰ ਚੱਲ ਰਿਹਾ ਹੈ। ਤੋ ਕੰਮ ਦੇ ਆਧਾਰ ਉੱਤੇ ਕੋਈ ਇਹ ਆਖੇ ਵੀ ਮੈਂ ਊਚ ਹਾਂ ਦੂਜਾ ਨੀਵਾਂ ਹੈ, ਤੇ ਗੁਰਦੇਵ ਦੀ ਬਾਣੀ ਨੇ ਇਸ ਚੀਜ਼ ਨੂੰ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਖੰਡਿਤ ਕਰਦੇ ਇਹ ਗੱਲ ਆਖੀ ਵੀ ਠੀਕ ਹੈ, ਫਿਰ ਜਿਹਨਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਨੀਵੇਂ ਕਹਿੰਦੇ ਹੋ, ਜਿਨ੍ਹਾਂ ਦੇ ਬਾਰੇ ਤੁਸੀਂ ਇਹ ਕਹਿ ਦਿੱਤਾ ਵੀ ਇਹ ਸਾਡੇ ਘਰ ਦੀ ਦਹਿਲੀਜ਼ ਉੱਤੇ ਪੈਰ ਨਹੀਂ ਰੱਖ ਸਕਦੇ, ਗੁਰੂ ਨਾਨਕ ਤੇ ਉਹਦੇ ਨਾਲ ਖਲੋਤਾ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆਰੀ।
ਤੇ ਦੂਜਾ ਪੱਖ ਇਹ ਹੈ, ਇੱਕ ਹੈ ਜਿਹੜਾ ਬੰਦਾ ਆਪਣੇ ਕੰਮ ਕਰਕੇ ਨੀਚ ਹੈ, ਕੰਮ ਕਰਕੇ ਮੀਨਸ ਵੀ ਆਪਣੀ ਕਰਤੂਤ ਕਰਕੇ ਆਪਣੇ ਸੁਭਾਅ ਕਰਕੇ ਨੀਚਤਾ ਉਹਦੇ ਅੰਦਰ ਭਰੀ ਪਈ ਹੈ। ਹੁਣ ਇੱਕ ਨੀਚ ਉਹ ਵੀ ਹੈਗੇ ਨੇ, ਉਹ ਫਿਰ ਕਿਸ ਕੋਈ ਕਮਿਊਨਿਟੀ ਹੋਵੇ, ਕੋਈ ਬੰਦਾ ਹੋਵੇ, ਉਹਦੇ ਸੁਭਾਅ ਦੇ ਵਿੱਚ ਉਹ ਚੀਜ਼ਾਂ ਕੰਮ ਕਰਦੀਆਂ ਨੇ। ਉੱਥੇ ਇਹ ਨਹੀਂ ਹੁੰਦਾ ਵੀ ਇਹ ਹਿੰਦੂ ਹੈ, ਇਹ ਈਸਾਈ ਹੈ, ਇਹ ਸਿੱਖ ਹੈ, ਇਹ ਮੁਸਲਮਾਨ ਹੈ, ਇਹ ਕੋਈ ਚੀਜ਼ ਕੰਮ ਨਹੀਂ ਕਰਦੀ, ਕਿਉਂਕਿ ਉਹਦੇ ਸੁਭਾਅ ਦੇ ਵਿੱਚ ਉਹ ਨੀਚਤਾ ਬੈਠੀ ਹੋਈ ਹੈ।

ਬਿਹੇਵੀਅਰ ਕਰਕੇ, ਸੁਭਾਅ ਕਰਕੇ ਅਸਲ ਵਿੱਚ ਚੂੜਾ ਉਹ ਹੈ, ਭੰਗੀ ਉਹ ਹੈ। ਅਸੀਂ ਆਮ ਤੌਰ ਉੱਤੇ ਜਿਹੜੇ ਲੋਕ ਸਾਡੇ ਘਰਾਂ ਦੇ ਵਿੱਚੋਂ ਕੋਈ ਗਾਰਬੇਜ ਚੁੱਕਣ ਵਾਲੇ ਨੇ, ਗੰਦਗੀ ਚੁੱਕਣ ਵਾਲੇ ਨੇ, ਉਹਨਾਂ ਨੂੰ ਨੀਵਾਂ ਵਿਖਾਉਣ ਲਈ ਇੱਦਾਂ ਦੇ ਸ਼ਬਦ ਜਿਹੜੇ ਸੀ ਉਹ ਵਰਤੇ। ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਵੀ ਹੁਣ ਜਿਹੜਾ ਗਾਰਬੇਜ ਵਾਲਾ ਕੋਈ ਟਰੱਕ ਚਲਾਉਂਦਾ ਹੈ ਜਿਹੜਾ, ਉਹ ਵੀ ਬੜੀ ਵਧੀਆ ਜੌਬ ਹੈ। ਤੇ ਮੈਨੂੰ ਲੱਗਦਾ ਹੈ ਵੀ ਜਿਹਨਾਂ ਦੀ ਧੌਣ ਵਿੱਚ ਕੋਈ ਜ਼ਾਤ ਦਾ ਕਿੱਲਾ ਵੀ ਹੋਵੇ ਤੇ ਉਹਨਾਂ ਨੂੰ ਵੀ ਕੋਈ ਕਵੇ ਵੀ ਗਾਰਬੇਜ ਢੋਣ ਦਾ ਕੰਮ ਹੈ, ਉਹ ਲੱਗਣਾ ਜੇ $30-35 ਤੁਹਾਨੂੰ ਘੰਟੇ ਦੇ ਮਿਲਣੇ ਨੇ, ਤੇ ਕਦੀ ਕੋਈ ਕਵੇਗਾ ਵੀ ਮੈਂ ਕਿਤੇ ਚੂੜਾ ਬਣਨਾ, ਬੰਦਾ ਹੱਸ ਕੇ ਕਰੇਗਾ ਉਹਨੂੰ। ਹੁਣ ਗੁਰੂ ਨਾਨਕ ਨੇ ਇਹ ਗੱਲ ਬਹੁਤ ਚਿਰ ਪਹਿਲਾਂ ਦੀ ਨਿਬੇੜੀ ਵੀ ਭਾਈ ਜੇ ਤੁਹਾਡੇ ਸੁਭਾਅ ਵਿੱਚ ਨੀਚਤਾ ਹੈ ਨਾ, ਤੇ ਤੁਸੀਂ ਗੰਦਗੀ ਖਾਣ ਵਾਲੇ ਹੋ ਤੇ ਤੁਸੀਂ ਚੂੜੇ ਹੋ, ਜਿਹੜਾ ਮਰਜ਼ੀ ਹੋਵੇ ਕੋਈ। ਤੋ ਮਹਾਰਾਜ ਕਹਿੰਦੇ ਲੱਭ ਕੁੱਤਾ, ਲੱਭ ਕਹਿੰਦੇ ਨੇ ਲੋਭ ਨੂੰ, ਗਰੀਡ ਨੂੰ, ਗਰੀਡ ਦਾ ਕੁੱਤਾ ਬੰਦੇ ਦੇ ਅੰਦਰ ਬੈਠਾ ਹੈ। ਕੂੜ ਚੂੜਾ, ਕੂੜ ਦਾ ਅਰਥ ਹੈ ਝੂਠ, ਝੂਠ ਜਿਹੜੇ ਬੰਦੇ ਦੇ ਅੰਦਰ ਹੈ ਉਹਦੀ ਜਿਹੜੀ ਅੰਦਰ ਦੀ ਬਿਰਤੀ ਹੈ, ਜਿਹੜੀ ਸੋਚ ਹੈ ਉਹ ਹੋਈ ਹੈ, ਉਹ ਕੋਈ ਵੀ ਹੋ ਸਕਦਾ। ਹੁਣ ਤੁਸੀਂ ਉਹਨੂੰ ਕਹਿ ਲਓ ਵੀ ਇਹ ਕਈ ਕਈ ਉੱਚੀ ਜਾਤ ਵਾਲਾ ਹੈ, ਇਹ ਨੀਵੀਂ ਜਾਤ ਵਾਲਾ ਹੈ, ਕਈ ਜਿਹਨਾਂ ਨੂੰ ਇਹ ਕਹਿ ਦਿੰਦਾ ਇਹ ਨੀਵੀਂ ਜਾਤ ਵਾਲੇ ਨੇ, ਉਹ ਵੀ ਬੜੇ ਨੇਕ ਇਨਸਾਨ ਹੁੰਦੇ ਨੇ, ਬੜੇ ਭਲੇ ਬੰਦੇ ਹੁੰਦੇ ਨੇ। ਤੇ ਕਈ ਜਿਹੜੇ ਉੱਚੀ ਜਾਤ ਦੇ ਹੰਕਾਰ ਵਿੱਚ ਰਹਿੰਦੇ ਨੇ, ਉਹਨਾਂ ਦੇ ਤੁਸੀਂ ਲੱਛਣ ਵੇਖੋ ਤੇ ਸੁਭਾਅ ਵੇਖੋ ਉਹਨਾਂ ਦਾ, ਤੇ ਉਹਨਾਂ ਬਾਰੇ ਵੀ ਆਪਾਂ ਕਹਿੰਦੇ ਵੀ ਯਾਰ ਕਿੱਦਾਂ ਦਾ ਬੰਦਾ ਹੈ, ਮਤਲਬ ਕਿੰਨੇ ਕੀ ਡਿਕਲੇਅਰ ਕੀਤਾ, ਬੰਦੇ ਦੇ ਐਟੀਟਿਊਡ ਨੇ ਸਾਰੀ ਚੀਜ਼ ਡਿਕਲੇਅਰ ਕੀਤੀ ਹੈ ਵੀ ਇਹ ਊਚ ਹੈ ਜਾਂ ਨੀਚ ਹੈ। ਕਈ ਉੱਚੀ ਜਾਤ ਵਾਲੇ ਹੋ ਕੇ ਵੀ ਆਪ ਨੀਚ ਹੁੰਦੇ ਨੇ, ਕਈ ਜਿਹਨਾਂ ਨੂੰ ਨੀਵੇਂ ਕਹਿ ਦਿੱਤਾ ਜਾਂਦਾ ਹੈ ਉਹ ਫਿਰ ਵੀ ਉੱਚੇ ਹੁੰਦੇ ਨੇ। ਸਿੱਖੀ ਨੇ ਤੇ ਇਹਨਾਂ ਚੀਜ਼ਾਂ ਨੂੰ ਖਤਮ ਹੀ ਕਰ ਦਿੱਤਾ ਨਾ। ਤਰਨ ਤਾਰਨ ਦੇ ਵਿੱਚ ਇੱਕ ਅੱਡਾ ਪੈਂਦਾ, ਉਹਨੂੰ ਨੂਰਦੀ ਦੀ ਸਰਾਂ ਕਹਿੰਦੇ ਨੇ। ਉੱਥੇ ਗੁਰਦੁਆਰਾ ਬਣਿਆ ਹੈ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ, 18ਵੀਂ ਸਦੀ ਦਾ ਸਾਡਾ ਉਹ ਇਤਿਹਾਸ ਹੈ ਵੀ ਜਿੱਥੇ ਉਹਨਾਂ ਨੇ ਲਾਹੌਰ ਨੂੰ ਜਿਹੜਾ ਰਸਤਾ ਜਾਂਦਾ ਸੀ ਉਹਦੇ ਵਿੱਚ ਉਹਨਾਂ ਨੇ ਆਪਣਾ ਨਾਕਾ ਲਾ ਲਿਆ ਟੈਕਸ ਵਸੂਲਣ ਦੇ ਲਈ। ਤੇ ਉਹਦੀ ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਵੀ ਝਾੜੀਆਂ 'ਚ ਲੁਕੇ ਸੀ ਸਿੱਖਾਂ ਦੀ, ਉਦੋਂ ਹਕੂਮਤ ਵੈਰੀ ਬਣੀ ਹੋਈ ਸੀ, 18ਵੀਂ ਸਦੀ ਦਾ ਉਹ ਸਮਾਂ ਸੀ। ਤੇ ਉਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ ਵੀ ਜਿਹੜੀ ਮੁਗਲੀਆ ਸਲਤਨਤ ਹੈ ਉਹਨੇ ਮੁਕੰਮਲ ਰੂਪ ਵਿੱਚ ਸਿੱਖਾਂ ਦਾ ਖਾਤਮਾ ਕਰ ਦਿੱਤਾ, ਹੁਣ ਕੋਈ ਸਾਨੂੰ ਸਿੱਖ ਨਜ਼ਰ ਨਹੀਂ ਆਉਂਦਾ। ਹੁਣ ਜਦੋਂ ਇਹ ਬੋਲ ਉਹਨਾਂ ਦੇ ਕੰਨਾਂ ਵਿੱਚ ਪਏ ਨਾ, ਤੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਉੱਥੋਂ ਬਾਹਰ ਨਿਕਲ ਆਏ, ਗੁਰੂ ਕੀ ਕਲਾ ਵਰਤੀ। ਜਿਹੜਾ ਲਾਹੌਰ ਨੂੰ ਜਾਣ ਵਾਲਾ ਰਸਤਾ ਸੀ, ਸ਼ਾਹੀ ਰਸਤਾ ਸੀ ਜਿਹੜਾ ਜਿੱਥੋਂ ਦੀ ਲਾਹੌਰ ਨੂੰ, ਕਿਉਂਕਿ ਲਾਹੌਰ ਰਾਜ ਤਾਂ ਨਹੀਂ ਸੀ, ਉੱਥੇ ਉਹਨਾਂ ਨੇ ਆਪਣਾ ਨਾਕਾ ਲਾ ਲਿਆ, ਟੈਕਸ ਦਿਓ ਤੇ ਅੱਗੇ ਜਾਓ। ਇਤਿਹਾਸ ਨੇ ਲਿਖਿਆ ਵੀ ਉਹਨਾਂ ਲਾਇਆ ਵੀ ਸਿੰਘ ਜਗਾਤ ਲੈ ਤਾਂ ਹੈ ਬੋਤਾ, ਆਨਾ ਗੱਡਾ ਪੈਸਾ ਖੋਤਾ, ਵੀ ਇੱਕ ਆਨਾ ਗੱਡੇ ਨੂੰ, ਜਿਹੜਾ ਗੱਡੇ ਉੱਤੇ ਮਾਲ ਲੋਡ ਹੋ ਕੇ ਜਾ ਰਿਹਾ, ਜਿਵੇਂ ਮੰਨ ਲਓ ਟਰੱਕ ਤੇ ਜਿਹੜਾ ਜਾ ਰਿਹਾ ਅੱਜ ਦੇ ਸੰਦਰਭ ਵਿੱਚ ਵੇਖਣਾ, ਤੇ ਜੇ ਕੋਈ ਖੋਤੇ ਉੱਤੇ ਲੱਦ ਕੇ ਲਿਜਾ ਰਿਹਾ ਤੇ ਉਹਨੂੰ ਇੱਕ ਪੈਸਾ। ਉਹਨਾਂ ਨੇ ਆਪਣਾ ਗੱਡ ਕੇ ਉੱਥੇ ਖਾਲਸੇ ਦਾ ਝੰਡਾ ਤੇ ਕਰ ਲੈਣਾ ਉਗਰਾਉਣਾ ਸ਼ੁਰੂ ਕਰ ਦਿੱਤਾ। ਤੇ ਉਹ ਇੱਕ ਸਿੰਬੋਲਿਕ ਤੌਰ ਤੇ ਇੱਕ ਗੱਲ ਸੀ, ਇੱਕ ਸਿੰਬਲ ਸੀ, ਖਾਲਸਾ ਜਿਹੜਾ ਹੈ ਉਹ ਖਤਮ ਨਹੀਂ ਹੋਇਆ, ਬਲਕਿ ਲਾਹੌਰ ਦੀ ਧਰਤੀ ਤੇ ਵੱਲ ਜਾ ਰਹੇ ਲੋਕਾਂ ਦੇ ਕੋਲੋਂ ਟੈਕਸ, ਟੈਕਸ ਕੌਣ ਉਗਰਾਉਂਦਾ ਇਸ ਸਮੇਂ ਦੀ? ਸਰਕਾਰ ਹੀ ਉਗਰਾਉਂਦੀ ਹੈ ਨਾ, ਕੋਈ ਦੂਜਾ ਥੋੜ੍ਹਾ ਉਗਰਾ ਸਕਦਾ। ਤੇ ਉਹਨਾਂ ਨੇ ਆਖਿਆ ਵੀ ਜਾਓ ਜਾ ਕੇ ਖਾਨ ਬਹਾਦਰ ਦੀ ਪਤਨੀ ਨੂੰ ਇਹ ਸੁਨੇਹਾ ਦੇ ਦਿਓ, ਭਾਬੀ ਖਾਨੋ ਨੂੰ, ਉਹਨੂੰ ਸ਼ਬਦ ਵਰਤੇ ਭਾਬੀ ਖਾਨੋ, ਵੀ ਦੋ ਸਿੰਘ ਗੁਰੂ ਕੇ ਜਿਹੜੇ ਨੇ ਉਹ ਖਲੋਤੇ ਨੇ ਨੂਰਦੀ ਦੀ ਸਰਾਂ ਉੱਤੇ, ਇੱਕ ਦਾ ਨਾਂ ਬੋਤਾ ਸਿੰਘ ਹੈ, ਦੂਜੇ ਦਾ ਨਾਂ ਗਰਜਾ ਸਿੰਘ ਹੈ, ਤੇ ਉਹ ਟੈਕਸ ਲੈ ਰਹੇ ਨੇ, ਕਰ ਲੈ ਰਹੇ ਨੇ। ਚਲੋ ਉਧਰੋਂ ਫੌਜਾਂ ਆਈਆਂ ਲਾਹੌਰ ਤੋਂ, ਇਹ ਦੋਵੇਂ ਸਿੰਘ ਜਿਹੜੇ ਸੀ ਇਹਨਾਂ ਨੇ ਪਿੱਠਾਂ ਨਾਲ ਪਿੱਠਾਂ ਜੋੜ ਕੇ ਉਹਨਾਂ ਫੌਜਾਂ ਦਾ ਮੁਕਾਬਲਾ ਕੀਤਾ ਤੇ ਉੱਥੇ ਉਹ ਸ਼ਹੀਦ ਹੋ ਗਏ, ਤੇ ਅੱਜ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਸਥਾਪਿਤ ਹੈ। ਇਹ ਦੋਵੇਂ ਸਿੱਖ ਹੈ ਕੌਣ ਸਨ? ਇਹਨਾਂ ਵਿੱਚੋਂ ਇੱਕ ਜੱਟ ਸਿੱਖ ਸੀ ਤੇ ਇੱਕ ਮਜ਼੍ਹਬੀ ਸਿੱਖ ਸੀ।

0: ਬਰਾਦਰੀ ਵਾਈਜ਼ ਜੇ ਆਪਾਂ ਗੱਲ ਕਰੀਏ, ਪਰ ਕੋਈ ਐਸਾ ਵਿਤਕਰਾ ਨਹੀਂ ਹੈ। ਦੋਵਾਂ ਨੇ ਪਿੱਠਾਂ ਨਾਲ ਪਿੱਠਾਂ ਜੋੜੀਆਂ, ਗੁਰੂ ਦੇ ਸਿੱਖ ਸਨ, ਕੋਈ ਜਾਤਵਾਦ ਨਹੀਂ, ਕੋਈ ਬਰਾਦਰੀਵਾਦ ਨਹੀਂ। ਮੈਂ ਸਿਰਫ ਜਸਟ ਇੱਕ ਐਗਜ਼ਾਮਪਲ ਦੇਣ ਲੱਗਾ। ਅਤੇ ਇਹ ਸਿੱਖ ਉੱਥੇ ਸ਼ਹਾਦਤ ਦਾ ਜਾਮ ਪੀਂਦੇ ਨੇ ਅਤੇ ਇਹ ਕਹਿੰਦੇ ਨੇ ਵੀ ਖਾਲਸਾ ਰਾਜ ਜਿਹੜਾ ਹੈ ਉਹ ਜਿੰਨਾ ਚਿਰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਇੱਕ ਵੀ ਸਿੱਖ ਜਿਉਂਦਾ ਹੈ ਨਾ, ਉਹਨਾਂ ਚਿਰ ਖਾਲਸੇ ਦੀ ਸਰਕਾਰ ਹੈ। ਅਤੇ ਅੱਜ ਵੇਖੋ ਤੁਸੀਂ ਸਾਡੇ ਪਿੰਡਾਂ ਦੀ ਸਿਚੁਏਸ਼ਨ ਕੀ ਹੈ। ਹਾਲਾਂਕਿ ਬਹੁਤ ਸਾਰੇ, ਚਲੋ ਹੁਣ ਮੈਂ ਆਪਣੇ ਪਿੰਡ ਦੀ ਜੇ ਗੱਲ ਕਰਾਂ, ਸਾਡੇ ਪਿੰਡ ਪਹਿਲਾਂ ਮੜੀਆਂ ਵੱਖਰੀਆਂ ਹੁੰਦੀਆਂ ਸੀ, ਪਰ ਸਾਡੇ ਪਿੰਡ ਦੇ ਨੌਜਵਾਨਾਂ ਨੇ ਇੱਕੋ ਹੀ ਕਰਤੀਆਂ। ਮੈਂ ਆਪਣੇ ਪਿੰਡ ਦੀ ਪ੍ਰੈਕਟੀਕਲੀ ਉਦਾਹਰਨ ਹੈ। ਪਹਿਲਾਂ ਇੱਦਾਂ ਹੁੰਦਾ ਸੀ ਵੀ ਮੜੀਆਂ ਨੇ, ਇੱਕ ਪਾਸੇ ਮਜ਼੍ਹਬੀ ਸਿੰਘਾਂ ਦਾ ਸੰਸਕਾਰ ਹੁੰਦਾ ਸੀ, ਦੂਜੇ ਪਾਸੇ ਜਿਹੜੇ ਕਿਸਾਨ ਭਾਈਚਾਰਾ, ਜੱਟ ਭਾਈਚਾਰਾ, ਉਹਨਾਂ ਦਾ ਹੁੰਦਾ ਸੀ। ਪਿੰਡ ਦੇ ਨੌਜਵਾਨਾਂ, ਸਾਡੇ ਪਿੰਡ ਦੇ ਨੌਜਵਾਨਾਂ ਨੇ ਇੱਕੋ ਹੀ ਕਰ ਦਿੱਤੀਆਂ ਵੀ ਇੱਕੋ ਜਗ੍ਹਾ 'ਤੇ ਸਾਰਿਆਂ ਦਾ, ਅੱਜ ਇੱਕੋ ਜਗ੍ਹਾ ਸੰਸਕਾਰ ਹੁੰਦਾ। ਤੋ ਅਸੀਂ ਜਿਹੜਾ ਹੈ ਉਹ ਨੀਚ ਕਿਹਨੂੰ ਸਮਝਣਾ ਹੈ? ਕੀ ਬੰਦਾ ਆਖੇਗਾ ਵੀ ਜਿਹੜਾ ਇਹ ਬੋਤਾ ਸਿੰਘ ਹੈ ਜਾਂ ਗਰਜਾ ਸਿੰਘ ਹੈ, ਇਹ ਕੋਈ ਜੇ ਇਹਨਾਂ 'ਚੋਂ ਇੱਕ ਨੀਵੀਂ ਜਾਤ ਦਾ, ਇੱਕ ਮਜ਼੍ਹਬੀ ਸਿੰਘ ਹੈ ਅਤੇ ਉਹ ਨੀਚ ਹੈ? ਨਹੀਂ, ਉਹ ਨੀਚ ਨਹੀਂ ਹੈ, ਕਿਉਂਕਿ ਉਹਨਾਂ ਨੇ ਆਪਣੇ ਆਪੇ ਨੂੰ ਗੁਰੂ ਦੇ ਅੱਗੇ ਸਮਰਪਿਤ ਕੀਤਾ। ਹੁਣ ਇੱਕ ਪਾਸੇ ਲਾਹੌਰ ਦੀ ਸਲਤਨਤ ਹੈ, ਦਿੱਲੀ ਦੀ ਸਲਤਨਤ ਹੈ, ਬੜੇ ਲੋਕ ਉੱਥੇ ਵੀ ਤੁਰੇ ਫਿਰਦੇ ਨੇ, ਬੜੇ ਸੋਹਣੇ ਉਹਨਾਂ ਨੇ ਕੱਪੜੇ ਤਨ ਉੱਤੇ ਸਜਾਏ ਹੋਏ ਨੇ, ਪਰ ਲੋਕਾਂ ਦਾ ਖੂਨ ਪੀ ਪੀ ਕੇ ਉਹਨਾਂ ਨੇ ਬੜਾ ਸੋਹਣਾ ਸ਼ਿੰਗਾਰ ਕੀਤਾ ਹੋਇਆ। ਉੱਥੇ ਮਹਿਲਾਂ ਵਿੱਚ ਬੈਠੀਆਂ ਹੋਈਆਂ ਉਹਨਾਂ ਦੀਆਂ ਬੀਬੀਆਂ, ਜਿਹੜੀਆਂ ਜਿਹਦੇ ਬਾਰੇ ਫਿਰ ਬਾਬਰ ਬਾਣੀ ਜਿਹਨੂੰ ਆਪਾਂ ਕਹਿੰਦੇ ਵੀ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਵੀ ਜਿਹਨਾਂ ਦੇ ਸਿਰ ਉੱਤੇ ਇੱਦਾਂ ਸੰਧੂਰ ਦੀਆਂ ਪੱਟੀਆਂ ਨੇ, ਸਿਰ ਨੂੰ ਸ਼ਿੰਗਾਰਿਆ ਹੋਇਆ। ਇੱਕ ਉਹ ਔਰਤਾਂ ਵੀ ਆਈਆਂ ਨੇ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਧੂੜ। ਜਦੋਂ ਬਾਬਰ ਦਾ ਦੇ ਸਿਪਾਹੀ ਆਏ, ਉਹਨਾਂ ਨੇ ਫਿਰ ਇਹਨਾਂ ਦੇ ਸਿਰ ਕੈਂਚੀਆਂ ਨਾਲ ਮੁੰਨੇ। ਹੁਣ ਉਹ ਜਿਹੜੀ ਮਹਿਲ ਵਿੱਚ ਬੈਠੀ ਹੋਈ ਇੱਕ ਅਮੀਰ ਔਰਤ ਹੈ, ਉਹਦਾ 24/7 ਉਹਦੀ ਸਿਚੁਏਸ਼ਨ ਕੀ ਹੈ? ਸੀਸੇ ਨੂੰ ਵੇਖੀ ਜਾਣਾ ਵਾਰ ਵਾਰ, ਆਪਣੇ ਤਨ ਨੂੰ ਸ਼ਿੰਗਾਰੀ ਜਾਣਾ, ਕਦੀ ਕੋਈ ਗਹਿਣਾ ਪਾ ਲਿਆ, ਕਦੀ ਕੋਈ ਗਹਿਣਾ ਪਾ ਲਿਆ, ਕਿਉਂਕਿ ਵਾਧੂ ਹੈ ਮਹਿਲ ਦੇ ਵਿੱਚ। ਤੋ ਬਾਬਾ ਕਬੀਰ ਨੇ ਅੱਜ ਉਹ ਇੱਥੇ ਜ਼ਿਕਰ ਕੀਤਾ। ਇਹ ਨਹੀਂ ਹੈ ਵੀ ਬਾਬਾ ਕਬੀਰ ਨੂੰ ਕਿਸੇ ਅਮੀਰ ਨਾਲ ਕੋਈ ਪ੍ਰੋਬਲਮ ਹੈ, ਅਮੀਰ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੇ ਤੁਸੀਂ ਵੇਖੋ ਜਿਨ੍ਹਾਂ ਨੇ ਕਬੀਰ ਸਾਹਿਬ ਦੀ ਬਾਣੀ ਨੂੰ ਦਰਜ ਕੀਤੀ ਉਹ ਆਪ ਬਹੁਤ ਅਮੀਰ ਨੇ, ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ। ਗੁਰੂ ਨਾਨਕ ਸਾਹਿਬ ਪਟਵਾਰੀ ਦੇ ਪੁੱਤਰ ਨੇ, ਜ਼ਮੀਨ ਜਾਇਦਾਦ ਖੁੱਲੀ ਹੈ, ਸਭ ਕੁਝ ਹੈ ਘਰ ਦੇ ਵਿੱਚ, ਮੱਝਾਂ ਨੇ, ਵਪਾਰ ਕੀਤਾ ਬਾਬੇ ਨਾਨਕ ਨੇ, ਘੋੜੀਆਂ ਉਹਨਾਂ ਦੇ ਘਰ ਵਿੱਚ ਨੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਹੱਟੀ ਦੇ ਉੱਤੇ ਬੈਠ ਕੇ ਸੌਦਾ ਕਰਦੇ ਨੇ ਉਹਨਾਂ ਸਮਿਆਂ ਦੇ ਵਿੱਚ, ਗੁਰੂ ਅਮਰਦਾਸ ਮਹਾਰਾਜ ਉਹ ਵੀ ਜਿਹੜੇ ਨੇ ਉਹ ਅਮੀਰ ਨੇ, ਪੈਸੇ ਵਾਲੇ ਨੇ। ਹਾਂ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ ਉਹਨਾਂ ਦੀ ਛੋਟੀ ਉਮਰੇ ਜਿਹੜਾ ਪਿਤਾ ਸੀ, ਮਾਂ ਸੀ, ਉਹ ਚੜ੍ਹਾਈ ਕਰ ਗਏ। ਫਿਰ ਤੁਸੀਂ ਅੱਗੇ ਵੇਖੋ ਵੀ ਗੁਰੂ ਅਰਜਨ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ, ਮੀਰੀ ਪੀਰੀ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਨੇ 2200 ਘੋੜ ਸਵਾਰ ਉਹਨਾਂ ਨੇ ਰੱਖੇ, ਮਤਲਬ ਪੂਰੀ ਸ਼ਾਨੋ ਸ਼ੌਕਤ, ਸ਼ਾਨ ਆਨ ਬਾਨ ਵਾਲੇ ਨੇ ਉਹ। ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ, ਤੇ ਗੁਰੂ ਗੋਬਿੰਦ ਸਿੰਘ ਦੇ ਕੋਲ ਕੋਈ ਅਮੀਰੀ ਘੱਟ ਨਹੀਂ ਹੈ, ਅਮੀਰੀ ਪੂਰੀ ਹੈ। ਇਤਿਹਾਸ ਨੇ ਲਿਖਿਆ ਹੈ ਵੀ ਉਹਨਾਂ ਸਮਿਆਂ ਦੇ ਵਿੱਚ 1.5 ਲੱਖ ਰੁਪਈਏ ਦੀ ਪਸ਼ਮੀਨੇ ਦੀ ਚਾਨਣੀ ਕਾਬਲ ਦੀ ਸੰਗਤ ਨੇ ਗੁਰੂ ਸਾਹਿਬ ਨੂੰ ਭੇਟ ਕੀਤੀ। ਕਾਬਲ ਦੀ ਸੰਗਤ, ਇੱਥੇ ਕਾਬਲੀ ਸਿੰਘ ਆਏ ਨੇ ਜਦੋਂ ਉੱਥੇ ਕਾਬਲ ਦੇ ਵਿੱਚ ਹੋਣ, ਤੇ ਬੜੇ ਵਿਰਲੇ ਟਾਵੇਂ ਉੱਥੇ ਰਹਿ ਗਏ ਨੇ। ਆ ਜਦੋਂ ਨਾ ਕਈ ਵਾਰ ਅਸੀਂ ਟਿਕਟੋਕ ਵੇਹਨੇ ਆ ਜਾਂ ਕੋਈ ਵੀਡੀਓ ਵੇਹਨੇ ਆ, ਤੇ ਅਸੀਂ ਬੜੀ ਨਾ ਛੋਟੀ ਸੋਚ ਦੇ ਮਾਲਕ ਹਾਂ। ਖਾਸ ਕਰਕੇ ਮੈਂ ਇਹ ਕਹਿ ਰਿਹਾ, ਸਾਰਿਆਂ ਨੂੰ ਤਾਂ ਨਹੀਂ ਕਹਿ ਰਿਹਾ, ਪਰ ਪੰਜਾਬ ਦੇ ਸਾਡਾ ਇੱਕ ਤਬਕਾ ਹੈ ਇੱਦਾਂ ਦਾ। ਉਹ ਨਾ ਜਿਹੜੇ ਅਫਗਾਨੀ ਸਿੰਘ ਨੇ, ਉਹਨਾਂ ਦਾ ਨਾਚ ਗਾਣਾ ਵੱਖਰਾ ਜਿਹਾ ਹੁੰਦਾ, ਕਿਉਂਕਿ ਉਹਨਾਂ ਦਾ ਨਾਚ ਅਫਗਾਨੀ ਹੈ, ਉਹਨਾਂ ਦਾ ਕਲਚਰ ਅਫਗਾਨੀ ਹੈ। ਇਸ ਕਰਕੇ ਜਦੋਂ ਨੱਚਦੇ ਵੀ ਨੇ ਤੇ ਉਹ ਮਤਲਬ ਇੱਦਾਂ ਝੁੰਮਰ ਜਿਹਾ ਨਹੀਂ ਜਿਵੇਂ ਪਾਉਂਦੇ ਹੁੰਦੇ, ਇੱਦਾਂ ਨੱਚਦੇ ਨੇ ਉਹ। ਤੇ ਉਹ ਕਈ ਵਾਰ ਟਿਕਟੋਕ ਤੇ ਉਹ ਕਿਤੇ ਆਪਣੀਆਂ ਪਾਰਟੀਆਂ 'ਚ ਅਫਗਾਨੀ ਸਿੱਖ ਇਕੱਠੇ ਹੁੰਦੇ ਨੇ, ਤੇ ਉਹਨਾਂ ਨੇ ਜਿਹੜੇ ਗਾਣੇ ਲਾਏ ਹੁੰਦੇ ਨੇ ਬਹੁਤੇ, ਉਹ ਵੀ ਅਫਗਾਨੀ ਹੁੰਦੇ ਨੇ। ਤੇ ਉਹ ਥੱਲੇ ਜਿਹੜੇ ਮੈਂ ਕਈ ਵਾਰ ਪੜ੍ਹਦਾ ਹੁੰਦਾ ਵੀ ਕਿੰਨਾ ਅਸੀਂ ਬੌਧਿਕ ਤੌਰ ਤੇ ਕੰਗਾਲ ਹੋ ਗਏ, ਵੇਖੋ ਜੀ ਕੀ ਕਰ ਰਹੇ ਨੇ ਇਹ, ਆਪਾਂ ਵਿਆਹਾਂ ਦੇ ਵਿੱਚ ਸ਼ਰਾਬਾਂ ਪਿਆਉਂਦੇ ਆ, ਭੰਗੜੇ ਪਾਉਂਦੇ ਆ, ਡਾਂਸਰਾਂ ਲਾਉਂਦੇ ਆ, ਕਿੰਨਾ ਕੁਝ ਆਪਾਂ ਕਰਦੇ ਆ, ਕੀ ਜਾਗੋ ਦੇ ਕੀ ਮਾਈਆਂ ਦੇ ਕਿੰਨਾ ਖਿਲਾਰਾ, ਉਹ ਆਪਣੇ ਪਰਿਵਾਰ ਵਾਲੇ ਇਕੱਠੇ ਹੋਏ ਨੇ, ਠੀਕ ਹੈ। ਹਾਂ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ ਬੜੀ ਕੋਈ ਤਗੜੀ ਗੱਲ ਹੈ ਵੀ ਮੈਂ ਤੁਹਾਨੂੰ ਕਹਿ ਰਿਹਾ ਵੀ ਨੱਚਿਆ ਕਰੋ ਸਾਰੇ ਜਾਣੇ, ਇਹ ਨਹੀਂ ਗੱਲ, ਗੱਲ ਇਹ ਵੀ ਉਹਨਾਂ ਦਾ ਕਲਚਰ ਉਦਾਂ ਦਾ ਹੈ। ਤੇ ਸਿੱਖ ਇਕੱਲਾ ਪੰਜਾਬੀ ਨਹੀਂ ਹੁੰਦਾ, ਸਿੱਖ ਬਿਹਾਰੀ ਵੀ ਹੈ। ਉਹਦੇ ਲਈ ਆਪਾਂ ਸ਼ਬਦ ਕੀ ਵਰਤਦੇ ਹਾਂ, ਇਹ ਜੀ ਬਿਹਾਰੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਜਨਮੇ ਨੇ? ਗੁਰੂ ਕਲਗੀਧਰ ਮਹਾਰਾਜ ਦਾ ਜਨਮ ਕਿੱਥੇ ਹੋਇਆ? ਪਟਨੇ ਵਿੱਚ ਹੋਇਆ, ਜੰਮਦੇ ਪੰਜਾਬੀ ਬੋਲਦੇ ਸੀ, ਉਹ ਬਿਹਾਰੀ ਵੀ ਬੋਲਦੇ ਸਨ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਦੀ ਪੈਦਾਇਸ਼ ਹੈ, ਦਿੱਲੀ ਦੇ ਵਿੱਚ ਉਹਨਾਂ ਦੀ ਪਰਵਰਿਸ਼ ਹੋਈ ਹੈ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ। ਤੇ ਉਹਨਾਂ ਦੀ ਬੋਲੀ ਵਿੱਚ ਹਿੰਦੀ ਸੀ, ਉਹ ਕਹਿੰਦੇ ਸੀ ਹਮਕੋ ਤੁਮਕੋ ਕਰਦੇ ਹੁੰਦੇ ਸੀ। ਤੇ ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬੜੀ ਇਤਿਹਾਸ ਦੀ ਵੈਸੇ ਵਿਲੱਖਣ ਗੱਲ ਹੈ, ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਇੱਥੇ ਆਇਆ ਨਾ ਪੰਜਾਬ ਦੇ ਵਿੱਚ, ਬਾਬਾ ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦੀ ਹੁੰਦੀ ਸੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦੀ ਰਹੀ ਹੈ। ਤੇ ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਇੱਥੇ ਆਏ ਨੇ ਪੰਜਾਬ ਦੇ ਵਿੱਚ, ਤੇ ਨਿਹੰਗ ਸਿੰਘ, ਉੱਥੇ ਨਿਹੰਗ ਸਿੰਘ ਫੌਜਾਂ ਬੈਠੀਆਂ ਨੇ, ਤੇ ਇਹ ਉਹਨਾਂ ਦੇ ਘੋੜਿਆਂ ਨੂੰ ਪੱਠਾ ਵਗੈਰਾ ਪਾਉਂਦੇ ਹੁੰਦੇ ਸੀ, ਦਾਣਾ ਪਾਉਣਾ। ਤੇ ਉਹ ਦਿੱਲੀ ਦਾ ਹੋਣ ਕਰਕੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਦੀ ਜਿਹੜੀ ਭਾਸ਼ਾ ਸੀ ਨਾ, ਪੰਜਾਬੀ ਪਿਓਰ ਨਹੀਂ ਸੀ। ਉਹਨੇ ਕੀ ਕਰਨਾ, ਹਮਕੋ ਤੁਮਕੋ ਕਰਨਾ, ਜਿਵੇਂ ਦਿੱਲੀ ਵਾਲੇ ਹਿੰਦੀ ਬੋਲਦੇ ਨੇ ਨਾ, ਉਹਨੇ ਹਮਕੋ ਤੁਮਕੋ ਕਰਨਾ। ਤੇ ਜਿਹੜੇ ਇਹ ਪੰਜਾਬੀ ਜਿਹੜੇ ਨਿਹੰਗ ਸਿੰਘ ਸਨ, ਇਹਨਾਂ ਨੇ ਮਜ਼ਾਕ ਉਡਾਉਣਾ, ਜਿਵੇਂ ਆਪਾਂ ਆਮ ਕੋਈ ਬੱਚੇ ਦਾ ਮਜ਼ਾਕ ਨਹੀਂ ਉਡਾਉਂਦੇ ਉਹਨਾਂ। ਤੇ ਉਹਨੇ ਜੀ ਸ਼ਿਕਾਇਤ ਲਾ ਤੀ ਬਾਬਾ ਜੱਸਾ ਸਿੰਘ ਵਾਲੀਆ ਨੇ, ਕਿਹਨੂੰ? ਆਹਲੂਵਾਲੀਆ ਨੇ, ਨਵਾਬ ਕਪੂਰ ਸਿੰਘ ਨੂੰ। ਤੋ ਬਾਬਾ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗੇ ਵੀ ਆਹ ਜਿਹੜੇ ਤੁਹਾਡੀਆਂ ਫੌਜਾਂ ਦੇ ਨਿਹੰਗ ਨੇ, ਇਹ ਮੈਨੂੰ ਛੇੜਦੇ ਨੇ, ਕਹਿੰਦੇ ਮੈਂ ਨਹੀਂ ਦਾਣਾ ਪਾਉਣਾ ਘੋੜਿਆਂ ਨੂੰ। ਬਾਬਾ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ, ਤੇ ਨਵਾਬ ਕਪੂਰ ਸਿੰਘ ਕਹਿੰਦੇ ਵੀ ਕੀ ਛੇੜਦੇ ਨੇ ਤੈਨੂੰ? ਕਹਿੰਦੇ ਜੀ ਮੈਨੂੰ ਹਮਕੋ ਤੁਮਕੋ ਕਹਿੰਦੇ ਨੇ। ਉਹ ਕਹਿੰਦਾ ਕੋਈ ਗੱਲ ਨਹੀਂ, ਇਹ ਉਹ ਬੰਦੇ ਨੇ ਜਿਨ੍ਹਾਂ ਨੇ ਜੇ ਤੈਨੂੰ ਛੇੜਿਆ ਵੀ ਹੈ ਤੇ ਤਖ਼ਤ ਤੇ ਵੀ ਬਾਉਣ ਦੀ ਸਮਰੱਥਾ ਰੱਖਦੇ ਨੇ, ਸਮਝ ਬੇਨਤੀ ਨੂੰ, ਜੇ ਛੇੜਦੇ ਨੇ ਤੇ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ, ਇਹਨਾਂ ਨੂੰ ਸਿਰ ਝੁਕਾ ਦਈ, ਇਹ ਉਹ ਨੇ ਜਿਨ੍ਹਾਂ ਨੇ ਤੈਨੂੰ ਤਖ਼ਤ ਤੇ ਬਾਉਣਾ, ਤੇ ਇਤਿਹਾਸ ਨੇ ਲਿਖਿਆ ਇਹ ਵਾਕਈ ਉਹ ਤਖ਼ਤ ਤੇ ਬੈਠੇ। ਤੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੂੰ ਪੰਥ ਦਾ ਪਾਤਸ਼ਾਹ ਕਿਹਾ ਜਾਂਦਾ, ਪੰਥ ਦਾ ਪਾਤਸ਼ਾਹ। ਅਸੀਂ ਸੰਕੀਰਨ ਸੋਚ ਕਰਕੇ, ਛੋਟੀ ਸੋਚ ਕਰਕੇ ਕਈ ਵਾਰ ਸਾਨੂੰ ਏਦਾਂ ਲੱਗਦਾ ਵੀ ਨਹੀਂ ਸਿੱਖ ਤੇ ਪੰਜਾਬੀ ਨੇ, ਨਹੀਂ ਸਿੱਖ ਬਿਹਾਰੀ ਵੀ ਹੈ, ਸਿੱਖ ਦਿੱਲੀ ਵਾਲਾ ਵੀ ਹੈ, ਸਿੱਖ ਜਿਹੜਾ ਹੈ ਉਹ ਗੁਜਰਾਤ ਵਿੱਚ ਬੈਠਾ ਵੀ ਹੋਇਆ ਹੈ, ਉਹਨੂੰ ਨਹੀਂ ਪਤਾ ਤੁਹਾਡੇ ਪੰਜਾਬੀ ਕਲਚਰ ਬਾਰੇ, ਉਹ ਨਹੀਂ ਜਾਣਦਾ। ਸਿੱਖ ਯੂਪੀ ਵਿੱਚ ਵੀ ਬੈਠਾ ਹੈ, ਸਿੱਖ ਜਿਹੜਾ ਹੈ ਉਹ ਆਂਧਰਾ ਪ੍ਰਦੇਸ਼ ਵਿੱਚ ਵੀ ਬੈਠਾ, ਸਿੱਖ ਤੇਲਗੂ ਵਿੱਚ ਵੀ ਬੈਠਾ ਹੈ, ਤਮਿਲ ਵੀ ਸਿੱਖ ਹੈ, ਉਹਨੂੰ ਨਹੀਂ ਪਤਾ ਤੁਹਾਡੇ ਪੰਜਾਬ ਬਾਰੇ, ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਪਤਾ ਹੈ। ਸਿੱਖ ਕਸ਼ਮੀਰੀ ਵੀ ਹੈ, ਸਿੱਖ ਜੰਮੂ ਦਾ ਵੀ ਹੈ, ਸਿੱਖ ਲਦਾਖ ਦਾ ਵੀ ਹੈ, ਸਿੱਖ ਕਾਬਲ ਦਾ ਵੀ ਹੈ, ਕੰਧਾਰ ਤੱਕ ਦੇ ਸਿੱਖ ਨੇ। ਸੋ ਅਸੀਂ ਸਿੱਖੀ ਨੂੰ ਲਿਆਣ ਕੇ ਕਿੱਥੇ ਕਈ ਵਾਰਾਂ ਖੜਾ ਕਰ ਦਿੰਦੇ ਹਾਂ, ਜਿਹੋ ਜਿਹੇ ਆਪਾਂ ਹੁੰਦੇ ਹਾਂ, ਆਪਾਂ ਕਹਿੰਦੇ ਸਿੱਖੀ ਦੀ ਡੈਫੀਨੇਸ਼ਨ ਪੰਜਾਬ ਹੈ, ਨਹੀਂ, ਸਿੱਖੀ ਦੀ ਡੈਫੀਨੇਸ਼ਨ ਬਿਹਾਰ ਵੀ ਹੈ, ਸਿੱਖੀ ਦੀ ਡੈਫੀਨੇਸ਼ਨ ਲਾਹੌਰ ਵੀ ਹੈ, ਸਿੱਖੀ ਦੀ ਡੈਫੀਨੇਸ਼ਨ ਜਿਹੜੀ ਹੈ ਕਾਬਲ ਵੀ ਹੈ, ਸਿੱਖੀ ਦੀ ਡੈਫੀਨੇਸ਼ਨ ਜਿਹੜਾ ਹੈ ਕਸ਼ਮੀਰ ਵਿੱਚ ਬੈਠਾ ਹੋਇਆ ਸਿੱਖ ਵੀ ਹੈ, ਸਾਰੇ ਹੀ ਨੇ। ਤੋ ਮੈਂ ਹੱਥ ਬੰਨ ਕੇ ਸਿਰਫ ਇੰਨੀ ਬੇਨਤੀ ਜ਼ਰੂਰ ਕਰਨੇ ਆ ਤੁਹਾਨੂੰ ਵੀ ਜਦੋਂ ਕਦੀ ਅਸੀਂ ਕੋਈ ਵੀਡੀਓ ਕੋਈ ਦੂਜਾ ਤੀਜਾ ਟਿਕਟੋਕ ਤੇ ਜਾਂ ਉਹਨਾਂ ਚੀਜ਼ਾਂ ਉੱਤੇ ਵੇਖਦੇ, ਉਹਨਾਂ ਪਲੇਟਫਾਰਮਾਂ ਦੇ ਉੱਤੇ, ਤੇ ਏਡੀ ਛੇਤੀ ਕੋਈ ਨਤੀਜੇ ਦੇ ਉੱਤੇ ਪਹੁੰਚਿਆ ਨਾ ਕਰੋ, ਉਹਦੀ ਬੈਕਗ੍ਰਾਉਂਡ ਵੇਖ ਲਿਆ ਕਰੋ ਵੀ ਇਹ ਸਿੱਖ ਪੰਜਾਬ ਤੋਂ ਹੈ ਕਿ ਹੋਰ ਕਿਤੋਂ ਹੈ। ਉਹ ਆਪਣਾ ਕਲਚਰ ਨਾਲ ਲੈ ਕੇ ਆਏ ਨੇ, ਜਿਵੇਂ ਪੰਜਾਬ ਵਾਲੇ ਲੈ ਕੇ ਆਏ ਨਾ ਆਪਣਾ ਕਲਚਰ। ਵੈਸੇ ਅਸੀਂ ਤਾਂ ਜਿਹਨਾਂ ਚੀਜ਼ਾਂ ਦਾ ਮਾਣ ਕਰਦੇ ਹਾਂ, ਸ਼ਰਾਬਾਂ ਅਸੀਂ ਇੱਥੇ ਵੀ ਨਾਲ ਹੀ, ਉਹੋ ਹੀ ਫੁਕਰੇਬਾਜ਼ੀ ਅਸੀਂ ਇੱਥੇ ਵੀ ਨਾਲ ਲੈ ਕੇ ਆਏ ਹਾਂ, ਹੈ ਕੋਈ ਘੱਟ? ਜੋ ਸਾਨੂੰ ਮਿਲਿਆ ਸੀ ਵਿਰਾਸਤ 'ਚ ਅਸੀਂ ਲੈ ਕੇ ਆਏ ਹਾਂ, ਉੱਦਾਂ ਹੀ ਗੇੜੀਆਂ ਦੇਣੀਆਂ ਦੂਜਾ ਤੀਜਾ, ਚਲੋ ਠੀਕ ਹੈ, ਪਰ ਉਹਦੀ ਕੋਈ ਲਿਮਿਟ ਚਾਹੀਦੀ ਹੈ। ਅਸੀਂ ਵੀ ਬਹੁਤ ਕੁਝ ਨਾਲ ਕੈਰੀ ਕਰੀ ਫਿਰਦੇ, ਜਿਹੜਾ ਕੋਈ ਬਹੁਤਾ ਚੰਗਾ ਨਹੀਂ ਹੈਗਾ, ਕੋਈ ਬਹੁਤਾ ਠੀਕ ਨਹੀਂ ਹੈਗਾ। ਤਾਂ ਗੁਰੂ ਕਿਰਪਾ ਕਰੇ। ਸੋ ਨੀਚ ਦੀ ਡੈਫੀਨੇਸ਼ਨ ਕਿਸੇ ਜ਼ਾਤ ਕਰਕੇ ਨਹੀਂ, ਕਿਸੇ ਖਿੱਤੇ ਕਰਕੇ ਨਹੀਂ, ਕਿਸੇ ਰਿਲੀਜਨ ਕਰਕੇ ਨਹੀਂ, ਨੀਚ ਬੰਦੇ ਦੀ ਬਿਰਤੀ ਹੈ, ਸੋਚ ਹੈ। ਨੀਚ ਹੈ ਉਹਦੀ ਪਰਵਰਿਸ਼ ਕਿੱਦਾਂ ਦੀ ਹੋ ਰਹੀ ਹੈ, ਉਹ ਨੀਚ ਹੈ। ਤੇ ਉਹ ਨੀਚ ਭਾਵੇਂ ਮਹਿਲ ਵਿੱਚ ਬੈਠਾ ਹੋਵੇ ਤੇ ਭਾਵੇਂ ਕੁੱਲੀ ਵਿੱਚ ਬੈਠਾ ਹੋਵੇ, ਨੀਚ ਨੇ ਹਮੇਸ਼ਾ ਨੀਚ ਹੀ ਰਹਿਣਾ। ਤੋ ਬਾਬਾ ਕਬੀਰ ਸਾਹਿਬ ਨੇ ਅੱਜ ਇੱਥੇ ਇੱਕ ਖਿਆਲ ਪ੍ਰਗਟ ਕੀਤਾ, ਉਹਨਾਂ ਨੇ ਆਖਿਆ ਕਬੀਰ ਹੈ ਗੈ ਬਾਹਨ ਸਗਨ ਘਣ। ਹੁਣ ਸੁਣ ਲਿਓ, ਹੈ ਦਾ ਮਤਲਬ ਹੁੰਦਾ ਜੀ ਘੋੜੇ। ਬਾਬਾ ਕਬੀਰ ਸਾਹਿਬ ਕਹਿੰਦੇ ਕਿਸੇ ਕੋਲ ਘੋੜੇ ਅੱਜ ਦੇ ਸਮੇਂ 'ਚ ਕੀ ਹੋ ਗਈਆਂ, ਕਾਰਾਂ ਹੋ ਗਈਆਂ, ਗੱਡੀਆਂ ਹੋ ਗਈਆਂ। ਗੈ ਦਾ ਮਤਲਬ ਹੁੰਦਾ ਜੀ ਗਜ ਹਾਥੀ। ਪੁਰਾਣੇ ਸਮਿਆਂ ਵਿੱਚ ਅਮੀਰੀ ਨੂੰ ਵਿਖਾਉਣ ਦੇ ਇਹ ਕੁਝ ਸਿੰਬਲ ਹੁੰਦੇ ਸਨ ਵੀ ਕਿਸੇ ਕੋਲ ਘੋੜਾ ਹੈ, ਕਿਸੇ ਕੋਲ ਹਾਥੀ ਹੈ, ਤੇ ਕਿਸੇ ਦੇ ਕੋਲ ਹੋਰ ਵਾਹਨ ਹੈ, ਕੋਈ ਰੱਥ ਹੈ, ਸਵਾਰੀ ਹੈ। ਇਹੋ ਚੀਜ਼ਾਂ ਸਨ ਉਦੋਂ, ਅੱਜ ਥੋੜਾ ਜਿਹਾ ਚੀਜ਼ ਵੱਖਰੀ ਹੋ ਗਈ। ਤੇ ਕਬੀਰ ਸਾਹਿਬ ਕਹਿੰਦੇ ਨੇ ਹੈ ਜਾਣੀ ਘੋੜੇ, ਗੈ, ਗੈ ਦਾ ਮਤਲਬ ਗਜ, ਗਜ ਕਹਿੰਦੇ ਨੇ ਹਾਥੀ ਨੂੰ, ਹੈ ਗੈ ਬਹਿ, ਆਖਿਆ ਹੈ ਗੈ ਬਾਹਨ, ਖਿਮਾ ਕਰਨਾ, ਬਾਹਨ ਮਤਲਬ ਬਹਿਣ ਵਾਲੀ ਚੀਜ਼, ਰੱਥ ਹੋ ਗਏ, ਬਾਹਨ। ਸਗਨ ਘਨ, ਸਗਨ ਘਨ ਦਾ ਮਤਲਬ ਹੈ ਬਹੁਤ ਜ਼ਿਆਦਾ ਘਰ ਘਨੇ, ਵੀ ਕਿਸੇ ਦੇ ਵਿਹੜੇ ਵਿੱਚ 10 ਗੱਡੀਆਂ ਖਲੋਤੀਆਂ ਨੇ, ਬੰਦਾ ਇੱਦਾਂ ਲੰਘੇਗਾ ਉਹਦੇ ਵਿਹੜੇ ਅੱਗੋਂ ਦੀ, ਆ ਹੌਕਾ ਹੀ ਲੈ ਜਾਵੇਗਾ, 10 ਗੱਡੀਆਂ, ਐਡਾ ਵੱਡਾ ਘਰ। ਚਲੋ ਚੰਗੀ ਗੱਲ ਹੈ, ਮਾੜਾ ਨਹੀਂ ਹੈ, ਪਰ ਐਵੇਂ ਭਰਮ ਵਿੱਚ ਨਾ ਪੈ ਜਾਇਓ, ਕਬੀਰ ਸਾਹਿਬ ਦੀ ਬਚਨ ਨੂੰ ਸਮਝਿਓ। ਉਹਨਾਂ ਕਿਹਾ ਛਤਰਪਤੀ ਕੀ ਨਾਰ, ਕੋਈ ਕਿਹਦੀ ਔਰਤ ਹੋਵੇ ਜਿਹਦੇ ਸਿਰ ਉੱਤੇ ਛਤਰ ਝੁੱਲਦੇ ਹੋਣ, ਬੜੀ ਟੌਹਰ ਹੁੰਦੀ ਉਹਦੀ, ਲੋਕ ਸਲਾਮ ਕਰਦੇ ਨੇ। ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ। ਇੰਨੀ ਅਮੀਰੀ ਹੋਣ ਦੇ ਬਾਵਜੂਦ ਵੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤਾਸ, ਤਾਸ ਦਾ ਮਤਲਬ ਹੁੰਦਾ ਪਟੰਤਰ, ਮਤਲਬ ਬਰਾਬਰ, ਉਸ ਦੇ ਬਰਾਬਰ, ਤਾਸ ਪਟੰਤਰ ਨਾ ਪੁੱਜੈ, ਉਹ ਨਹੀਂ ਪੁੱਜ ਸਕਦੀ ਉਹਦੇ ਬਰਾਬਰ। ਕਿਹਦੇ, ਆਖਿਆ ਹਰ ਜਨ ਕੀ ਪਨਿਹਾਰ, ਜਿਹੜੀ ਅਕਾਲ ਪੁਰਖ ਦੇ ਸੇਵਕਾਂ ਦੀ ਪਾਣੀ ਹਾਰ ਹੈ ਨਾ, ਪਾਣੀ ਹਾਰ ਸਮਝਦੇ, ਪਾਣੀ ਢੋਣ ਵਾਲੀ, ਬਟ ਇਹ ਜੌਬ ਹੁੰਦੀ ਸੀ ਪਹਿਲਾਂ, ਹੁਣ ਤੇ ਚਲੋ ਬਥੇਰੇ ਮੋਟਰਾਂ ਮਾਟਰਾਂ ਆ ਗਈਆਂ, ਨਲਕੇ ਲੱਗ ਗਏ, ਪਹਿਲਾਂ ਪਾਣੀ ਢੋਣ ਵਾਲਿਆਂ ਦੀ ਇੱਕ ਜੌਬ ਹੁੰਦੀ ਸੀ, ਉਹ ਪਾਣੀ ਢੋਂਦੇ ਹੁੰਦੇ ਸੀ ਘਰਾਂ ਦੇ ਵਿੱਚ। ਆਖਿਆ ਇੱਕ ਪਾਸੇ ਕੋਈ ਬਹੁਤ ਉੱਚਾ ਤੇ ਦੂਜੇ ਪਾਸੇ ਕੋਈ ਏਦਾਂ ਦਾ ਜਿਹੜਾ ਪਾਣੀ ਢੋ ਕੇ ਗੁਜ਼ਾਰਾ ਕਰਦਾ, ਉਹਦੀ ਉਹ ਉਚਿਆਈ, ਜੇ ਉਹਦੇ ਜੀਵਨ ਵਿੱਚ ਸੱਚ ਨਹੀਂ, ਇਮਾਨਦਾਰੀ ਨਹੀਂ, ਜੇ ਉਹਦਾ ਜੀਵਨ ਚੰਗਾ ਨਹੀਂ ਹੈ ਤੇ ਉਹ ਜੀਵਨ ਨਰਕ ਹੈ, ਉਹ ਫਿਰ ਪਾਣੀ ਵਾਲੇ ਦੇ ਤੁਲ ਵੀ ਨਹੀਂ ਪਹੁੰਚ ਸਕਦਾ, ਜੇ ਰੱਬ ਨਹੀਂ ਜੀਵਨ ਵਿੱਚ, ਜੇ ਗੁਰੂ ਦੀ ਵਿਚਾਰ ਨਹੀਂ। ਹੁਣ ਸਵਾਲ ਅਗਲਾ ਫਿਰ ਕਰ ਦਿੱਤਾ ਕਬੀਰ ਸਾਹਿਬ ਆਪਣੇ ਆਪ ਨੂੰ, ਆਪੇ ਸਵਾਲ ਕਰਦੇ ਨੇ, ਉਹ ਕਹਿੰਦੇ ਨੇ ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ, ਕਬੀਰ ਸਾਹਿਬ ਨੂੰ ਕਹਿੰਦੇ ਨੇ ਤੂੰ ਐਵੇਂ ਰਾਜੇ ਦੀ ਰਾਣੀ ਨੂੰ ਕਿਉਂ ਨਿੰਦ ਰਿਹਾ, ਕਿਉਂ ਬੁਰਾ ਕਹਿ ਰਿਹਾ, ਇਹਦਾ ਮਤਲਬ ਨਿੰਦਿਆ ਕਬੀਰ ਸਾਹਿਬ ਵੀ ਕਰਦੇ ਨੇ। ਨਿੰਦਿਆ ਜਿਹੜੀ ਹੈ ਨਾ, ਇਹਦੇ ਦੋ ਅਰਥ ਹੁੰਦੇ ਨੇ, ਇੱਕ ਹੁੰਦਾ ਹੈ ਜਾਣ ਬੁੱਝ ਕੇ ਕਿਸੇ ਨੂੰ ਭੰਡਣਾ, ਇੱਕ ਹੁੰਦਾ ਹੈ ਜਿੱਥੇ ਕਿਸੇ ਨੂੰ ਸਵਾਰਨ ਦੇ ਲਈ ਉਹਦੀ ਨਿੰਦਿਆ ਕਰਨੀ। ਮੰਨ ਲਓ ਤੁਹਾਡਾ ਕੋਈ ਧੀ ਪੁੱਤ ਬੱਚਾ ਹੈ, ਕੋਈ ਗਲਤ ਪਾਸੇ ਤੁਰਿਆ, ਉਹਦੀ ਨਿੰਦਿਆ ਕਰੋ, ਕਰਨੀ ਚਾਹੀਦੀ ਹੈ, ਕਿਉਂ, ਕਿਉਂਕਿ ਤੁਸੀਂ ਉਹਨੂੰ ਠੀਕ ਬੰਨੇ ਲਾਉਣਾ ਹੈ। ਉਹ ਨਿੰਦਿਆ ਬੁਰੀ ਨਹੀਂ ਹੁੰਦੀ, ਉਹ ਨਿੰਦਿਆ ਚੰਗੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਕੀਤੀ ਗਈ ਹੈ। ਅਸੀਂ ਨਿੰਦਿਆ ਸ਼ਬਦ ਤੋਂ ਕਈ ਵਾਰ ਬੜਾ ਭੜਕ ਜਾਂਦੇ ਜੀ, ਨਿੰਦਿਆ ਨਹੀਂ ਕਰਨੀ ਚਾਹੀਦੀ, ਅਤੇ ਜਿੰਨੀ ਨਿੰਦਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀਤੀ ਗਈ ਹੈ, ਉਨੀ ਹੋਰ ਕਿੱਥੇ ਕੀਤੀ ਜਾਣੀ। ਮਤਲਬ ਨਿੰਦਣ ਦਾ ਇੱਥੇ ਮਤਲਬ ਕੀ ਹੈ, ਵੀ ਜੋ ਗਲਤ ਕਰ ਰਿਹਾ ਉਸ ਕਾਰਵਾਈ ਦੀ ਨਿੰਦਿਆ ਕਰਨੀ, ਉਹਨੂੰ ਬੁਰਾ ਕਹਿਣਾ, ਵੀ ਠੀਕ ਨਹੀਂ ਹੈਗਾ। ਹਾਂ, ਸੱਚ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਸੇ ਚੰਗੇ ਕਿਰਦਾਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਜਿਹਦੇ ਬਾਰੇ ਤੁਸੀਂ ਜਾਣਦੇ ਹੋ, ਜਾਣ ਬੁੱਝ ਕੇ ਕਿਸੇ ਨੂੰ ਥੱਲੇ ਨੀਵਾਂ ਵਿਖਾਉਣ ਲਈ, ਉਹ ਨਿੰਦਿਆ ਮਾੜੀ ਹੈ, ਉਹ ਸਮਝੋ ਵੀ ਤੁਸੀਂ ਆਪਣੇ ਆਪ ਉੱਤੇ ਪਾਪ ਚੜਾ ਰਹੇ ਹੋ, ਉਹ ਨਿੰਦਿਆ ਬੁਰੀ ਹੈ। ਉੱਥੇ ਫਿਰ ਬਾਬੇ ਨੇ ਆਖਿਆ ਨਿੰਦਾ ਭਲੀ ਕਿਸੇ ਕਿ ਨਾਹੀਂ, ਮਨਮੁਖ ਮੁਗਧ ਕਰੇ, ਉਹ ਨਿੰਦਿਆ ਨਾ ਕਰੋ ਕਿਸੇ ਦੀ, ਕਿਸੇ ਦੀ ਵੀ ਚੰਗੀ ਨਹੀਂ ਹੁੰਦੀ ਉਹ ਨਿੰਦਿਆ। ਪਰ ਇੱਥੇ ਆਖਿਆ ਕਬੀਰ ਨਿਰਿਪ ਨਾਰੀ ਕੋ ਨਿੰਦੀ ਹੈ, ਆਖਿਆ ਤੂੰ ਰਾਜੇ ਦੀ ਰਾਣੀ ਨੂੰ ਕਿਉਂ ਨਿੰਦ ਰਿਹਾ, ਵੀ ਤੈਨੂੰ ਇਹ ਲੱਗਦਾ ਹੈ ਵੀ ਉਹਦੇ ਕੋਲ ਪੈਸਾ ਬੜਾ। ਹੁਣ ਵੇਖੋ ਕਈ ਵਾਰ ਨਾ ਇਹ ਵੀ ਇੱਕ ਸਾਡੇ ਸਮਾਜ ਦੀ ਮੁਸ਼ਕਲ ਹੈ ਵੀ ਜਿਹਦੇ ਕੋਲ ਧਨ ਦੌਲਤ ਹੋਵੇ ਬੰਦਾ ਕਹਿੰਦਾ ਵੀ ਇਹ ਤੇ ਇੱਦਾਂ ਹੀ ਹੋਵੇਗਾ, ਨਹੀਂ ਉਹ ਵੀ ਕੋਈ ਗੱਲ ਨਹੀਂ ਹੈ। ਮੈਂ ਜਿਵੇਂ ਪਹਿਲਾਂ ਕਹਿ ਚੁੱਕਾ ਵੀ ਗੁਰੂ ਸਾਹਿਬ ਬਹੁਤ ਅਮੀਰ ਸਨ, ਸਾਰੇ ਗੁਰੂ ਜਿਹੜੇ ਨੇ ਉਹ ਬੜੇ ਅਮੀਰ ਨੇ। ਗੱਲ ਮਸਲਾ ਧਨ ਦੌਲਤ ਦਾ ਤੇ ਹੈ ਹੀ ਨਹੀਂ ਨਾ, ਮਸਲਾ ਬੰਦੇ ਦੇ ਸੁਭਾਅ ਦਾ ਹੈ। ਮਸਲਾ ਬੰਦੇ ਦੀ ਕਿਸੇ ਰਾਜ ਸੱਤਾ ਕਿਸੇ ਤਾਕਤ ਦਾ ਨਹੀਂ ਹੈਗਾ, ਮਸਲਾ ਉਹਦੇ ਸੁਭਾਅ ਤੇ ਆਣ ਕੇ ਨਿਬੜਨਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਨਰੇ ਪਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਆਖਿਆ ਰੱਬ ਦੀ ਚੇਲੀ ਨੂੰ ਮਾਣ ਤੇ ਨਰਿਪ ਰਾਜੇ ਦੀ ਔਰਤ ਨੂੰ ਕਿਉਂ ਤੂੰ ਮਾੜਾ ਕਹਿ ਰਿਹਾ। ਹੁਣ ਉਹ ਜਵਾਬ ਦਿੰਦੇ ਨੇ, ਕਹਿੰਦੇ ਪਤਾ ਕਿਉਂ ਮਾੜਾ ਕਹਿ ਰਿਹਾ, ਉਹ ਮਾਂਗ ਸਵਾਰੈ ਬਿਖੇ ਕੋ। ਆਖਿਆ ਫਰਕ ਇਹ ਹੈ ਵੀ ਜਿਹੜੀ ਇਹ ਅਮੀਰਜ਼ਾਦੀ ਹੈ ਨਾ, ਇਹਨੇ ਹਰ ਵੇਲੇ ਸਿਰਫ ਇਹਦਾ ਜਿਹੜਾ ਫੋਕਸ ਹੈ ਸਿਰਫ ਆਪਣੇ ਤਨ ਉੱਤੇ ਹੈ, ਸਰੀਰ ਉੱਤੇ ਹੈ, ਸਿਰਫ ਸਰੀਰ ਉੱਤੇ ਫੋਕਸ। ਹਾਂ, ਨਹਾਉਣਾ ਧੋਣਾ ਕੋਈ ਮਾੜੀ ਗੱਲ ਨਹੀਂ, ਸਰੀਰ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ ਹੈ। ਅਸੀਂ ਘਰੋਂ ਬਾਹਰ ਜਾਂਦੇ ਹਾਂ ਤੇ ਬੰਦਾ ਚੰਗਾ ਜਿਹੜਾ ਹੈ ਉਹ ਚੰਗੀ ਫਰੈਗਨੈਂਸ ਲਾ ਕੇ ਘਰੋਂ ਨਿਕਲਦਾ ਹੈ, ਚੰਗੇ ਸਾਬਣ ਨਾਲ ਇਸ਼ਨਾਨ ਪਾਣੀ ਕਰਦਾ ਹੈ, ਕੋਈ ਮਾੜੀ ਗੱਲ ਥੋੜ੍ਹਾ। ਪਰ ਕੋਈ ਬੰਦਾ ਆਪਣੇ ਕਿਰਦਾਰ ਤੇ ਕਰੈਕਟਰ ਵੱਲ ਤੇ ਕਦੀ ਝਾਤੀ ਨਾ ਮਾਰੇ, ਬਟ ਬਾਹਰੋਂ ਹੀ ਸ਼ਿੰਗਾਰ ਤੇ ਲੱਗਾ ਰਹੇ, ਉਹਨੂੰ ਕੀ ਕਰਨਾ ਫਿਰ ਤੁਸੀਂ? ਉਹਦਾ ਤੇ ਕੋਈ ਅਰਥ ਨਹੀਂ ਹੈ। ਮਹਾਰਾਜ ਦਾ ਅੱਜ ਦਾ ਵਾਕ ਪੜ੍ਹ ਕੇ ਦੇਵ ਜਾਣ ਲੱਗੇ, ਉੱਥੇ ਸ਼ਬਦ ਵਰਤਿਆ ਬਾਬੇ ਨੇ, ਕਾਮਣ ਕੁਲੱਖਣੀ ਕੁਨਾਰ। ਕਾਮਣ ਕਹਿੰਦੇ ਨੇ ਜੀਵ ਇਸਤਰੀ ਨੂੰ, ਔਰਤ ਨੂੰ, ਕੁਲੱਖਣੀ ਕਹਿੰਦੇ ਨੇ ਭੈੜੇ ਲੱਛਣਾਂ ਵਾਲੀ ਨੂੰ, ਤੇ ਕੁਨਾਰ ਕਹਿੰਦੇ ਨੇ ਜਿਹੜੀ ਔਰਤ ਚੰਗੀ ਨਾ ਹੋਵੇ। ਹੁਣ ਇੱਕ ਉਹ ਹੈ ਜਿਹਨੇ ਬਾਹਰੀ ਤੌਰ ਉੱਤੇ ਸਾਰਾ ਸ਼ਿੰਗਾਰ ਕੀਤਾ ਹੋਇਆ ਪਰ ਜੀਵਨ ਵਿੱਚ ਗੁਣ ਕੋਈ ਨਹੀਂ ਹੈਗਾ, ਜੀਵਨ ਵਿੱਚ ਕੁਆਲਿਟੀ ਕੋਈ ਨਹੀਂ ਹੈਗੀ, ਤੇ ਕੀ ਉਹਦੇ ਸ਼ਿੰਗਾਰ ਦਾ ਕੋਈ ਅਰਥ ਹੈ? ਉਹਦਾ ਕੋਈ ਮਤਲਬ ਨਹੀਂ। ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਉਸ ਸ਼ਿੰਗਾਰ ਦਾ ਵੀ ਜ਼ਿਕਰ ਕੀਤਾ, ਨਿਵਣ ਸੋ ਅੱਖਰ ਖਵਣ ਗੁਣ, ਜੇਬਾਂ ਬਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ, ਮਨ ਮੋਤੀ ਜੇ ਗਹਿਣਾ ਹੋਵੇ। ਬੀਬੀ ਜੀ ਚੁੱਪ ਕਰ ਜੋ, ਬੇਨਤੀ ਆ। ਥੋੜਾ ਜਿਹਾ ਖਿਆਲ ਆਪਾਂ ਦਰਬਾਰ ਦੀ ਮਰਿਆਦਾ ਦਾ ਰੱਖਿਆ ਕਰੀਏ। ਮਨ ਮੋਤੀ ਜੇ ਗਹਿਣਾ ਹੋਵੇ, ਕੱਲਾ ਤਨ ਦਾ ਗਹਿਣਾ ਕੀ ਕਰੇਗਾ ਜੇ ਮਨ ਮੋਤੀ ਨਹੀਂ ਬਣਿਆ? ਤੇ ਮਨ ਵੀ ਤੇ ਮੋਤੀ ਬਣਨਾ ਚਾਹੀਦਾ ਨਾ। ਤਾਂ ਮਹਾਰਾਜ ਨੇ ਇੱਥੇ ਆਖਿਆ ਵੀ ਉਹ ਮਾਂਗ ਸਵਾਰੇ ਬਿਖੇ ਕੋ, ਜਿਹੜੀ ਰਾਜੇ ਦੀ ਜਿਹੜੀ, ਕਿਉਂਕਿ ਅਮੀਰ ਔਰਤ ਹੈ, ਉਹਦਾ ਸਾਰਾ ਫੋਕਸ ਹੀ ਇਸ ਚੀਜ਼ ਵੱਲ ਹੈ ਵੀ ਮੈਂ ਕੀ ਪਾਉਣਾ ਹੈ, ਮੈਂ ਕੀ, ਮਤਲਬ ਉਹ ਉਸ ਤੋਂ ਬਾਹਰ ਸੋਚ ਹੀ ਨਹੀਂ ਸਕਦੀ, ਉਸ ਤੋਂ ਬਾਹਰ ਨਹੀਂ ਸੋਚ ਸਕਦੀ। ਤਾਂ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਉਹਦੀ ਨਿੰਦਿਆ ਕਰ ਰਿਹਾ, ਤਾਂ ਕਰਕੇ ਉਹ ਮਾਂਗ ਸਵਾਰੇ ਬਿਖੇ ਕੋ, ਉਹ ਸਿਮਰੇ ਹਰ ਨਾਮ। ਤੇ ਜਿਹੜੀ ਪਨਿਹਾਰ ਹੈ, ਜਿਹੜੀ ਇੱਕ ਆਮ ਸਧਾਰਨ ਤੀਵੀ ਹੈ, ਆਖਿਆ ਉਹਨੇ ਸਿਰਫ ਤਨ ਦਾ ਸ਼ਿੰਗਾਰ ਨਹੀਂ ਕੀਤਾ ਬਲਕਿ ਉਹਨੇ ਰੱਬੀ ਨਾਮ ਦਾ ਸ਼ਿੰਗਾਰ ਕੀਤਾ। ਹੁਣ ਇਹ ਗੱਲ ਸਾਡੀ ਸਾਰਿਆਂ ਦੀ ਹੈ, ਕਿਸੇ ਇੱਕ ਦੀ ਨਹੀਂ, ਕਿਸੇ ਅਮੀਰ ਦੀ ਨਹੀਂ, ਕਿਸੇ ਗਰੀਬ ਦੀ ਨਹੀਂ, ਗੱਲ ਆਪਣੀ ਸਾਰਿਆਂ ਦੀ ਹੈ ਵੀ ਜੇ ਸਾਡੀ ਜ਼ਿੰਦਗੀ ਦਾ ਕੇਂਦਰ ਕੇਵਲ ਸਰੀਰ ਬਣ ਗਿਆ, ਖਾਣਾ ਪੀਣਾ ਹੱਸਣਾ ਤੇ ਸੌਣਾ ਹੋ ਗਿਆ, ਤੇ ਗੱਲ ਸਾਡੀ ਦੀ ਹੈ। ਆਖਿਆ ਜ਼ਹਿਰ ਹੀ ਹੈ, ਸਰੀਰ ਦੇ ਆਲੇ ਦੁਆਲੇ ਘੁੰਮੀ ਜਾਂਦਾ, ਇਸ ਤੋਂ ਪਾਰ ਵੀ ਜਾ। ਤੋ ਗੁਰੂ ਕਿਰਪਾ ਕਰੇ, ਸੀ ਕਬੀਰ ਸਾਹਿਬ ਦੇ ਦੋ ਬਚਨਾਂ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਗਿਆਨੀ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਆਪ ਦੇ ਨਾਲ ਗੁਰਬਾਣੀ ਦੀ ਲੜੀਵਾਰ ਸ਼ਬਦ ਦੀ ਕਥਾ ਵਿਚਾਰ ਸਾਂਝੀ ਕਰਕੇ ਜੀਵਨ ਦੀਆਂ ਕੁਛ ਬਹੁਤ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਪ ਸਭ ਦਾ ਵੀ ਧੰਨਵਾਦ, ਜਿਨ੍ਹਾਂ ਬੈਠ ਕੇ ਬੜੇ ਪਿਆਰ ਨਾਲ ਸੁਣ ਕੀਤਾ। ਸੋ ਹੁਣ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਾ ਢਾੜੀ ਜਥਾ ਢਾੜੀ ਵਾਰਾਂ ਤੇ ਆਸਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਰਧਾ ਮੁਤਾਬਕ ਸ਼ਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਵਾਲੀਏ ਕੁੱਲ ਆਲਮ ਸਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰਮ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਰ ਅਪਾਰ ਕਿਰਪਾ ਕੀਤੀ ਕਿ ਤੁਸੀਂ ਆਪਣੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਸੋਹਣੇ ਦਰਬਾਰ ਦੇ ਅੰਦਰ ਆ ਕੇ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਸੰਗ ਕਰਨ ਦਾ ਉਪਰਾਲਾ ਕੀਤਾ ਹੈ। ਔਰ ਇਹ ਤੁਹਾਡੇ ਸਤਸੰਗ ਦੀਆਂ ਘੜੀਆਂ ਜਿਹੜੀਆਂ ਕਰ ਰਹੇ ਹੋ ਇਹ ਥਾਂ ਹੀ ਪੈ ਜਾਣ, ਇਹ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਣ, ਤੁਹਾਡਾ ਤੇ ਸਾਡਾ ਇੱਥੇ ਆਉਣਾ ਸਫਲਾ ਹੋ ਜਾਵੇ। ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਪਰਿਵਾਰਾਂ ਵਿੱਚ ਚੜ੍ਹਦੀ ਕਲਾ, ਕੰਮਾਂ ਕਾਰਾਂ ਦੇ ਵਿੱਚ ਬਰਕਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਐਸੀਆਂ ਦੁਆਵਾਂ ਕਰਦੇ ਹਾਂ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਕੁਝ ਅਰਸੇ ਤੋਂ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਇਤਿਹਾਸ ਕਹਿਣ ਦਾ ਯਤਨ ਕਰ ਰਿਹਾ ਔਰ ਤੁਸੀਂ ਬੜਾ ਮਾਣ ਬਖਸ਼ਦੇ ਹੋ। ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਆਪਾਂ ਇਤਿਹਾਸ ਦੀ ਲੜੀ ਆਰੰਭ ਕੀਤੀ ਸੀ ਔਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਹੁਣ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਪਹੁੰਚੇ ਹਾਂ ਔਰ ਅੱਜ ਦੀ ਇਸ ਇਤਿਹਾਸ ਦੀ ਲੜੀ ਦੀ ਆਰੰਭਤਾ ਹੋਵੇਗੀ। ਹੱਲੇ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਨਹੀਂ ਬਣੇ, ਹੱਲੇ ਬਾਬਾ ਅਮਰਦਾਸ ਵੀ ਮੇਰੇ ਮੂੰਹੋਂ ਨਿਕਲ ਜਾਵੇ ਨਾ ਤੇ ਗੁਰੂ ਪਿਆਰਿਓ ਇਹ ਸੰਕੋਚ ਵਾਲੀ ਗੱਲ ਨਹੀਂ, ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ, ਕਿਉਂਕਿ ਹੱਲੇ ਜਿਹੜਾ ਆਪਾਂ ਅੱਜ ਇਤਿਹਾਸ ਸ਼ੁਰੂ ਕਰਨਾ ਇਹ ਹੱਲੇ ਆਰੰਭਤਾ ਹੈ ਔਰ ਅੱਜ ਤੋਂ 12 ਸਾਲ ਬਾਅਦ ਜਾ ਕੇ ਗੁਰੂ ਦੀ ਉਪਾਧੀ ਮਿਲਦੀ ਹੈ ਬਾਬਾ ਅਮਰਦਾਸ ਮਹਾਰਾਜ। ਜਦੋਂ ਆਪਾਂ ਬਾਬਾ ਅਮਰਦਾਸ ਮਹਾਰਾਜ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹਨਾਂ ਦਾ ਨਾਮ ਲੈਣਾ ਜੀ ਸੀ, ਜੇ ਆਪਾਂ ਇਹਨਾਂ ਦੇ ਜੀਵਨ ਦਾ ਥੋੜਾ ਜਿਹਾ ਪਿਛੋਕੜ ਤੱਕਦੇ ਹਾਂ ਨਾ, ਗੁਰੂ ਅੰਗਦ ਦੇਵ ਮਹਾਰਾਜ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਇਹਨਾਂ ਦੇ ਬਹੁਤ ਗੱਲਾਂ ਆਪਸ ਵਿੱਚ ਮਿਲਦੀਆਂ ਜੁੜਦੀਆਂ ਜੀ ਆ। ਮੈਂ ਤੁਹਾਡੇ ਧਿਆਨ ਗੋਚਰੇ ਕਰਾਂ, ਗੁਰੂ ਮਹਾਰਾਜ ਦੀ ਸ਼ਰਨ ਆਉਣ ਤੋਂ ਪਹਿਲਾਂ ਬਾਬਾ ਲਹਿਣਾ ਜੀ ਦੇਵੀ ਦੇ ਉਪਾਚਕ ਸੀ ਤੇ ਗੁਰੂ ਮਹਾਰਾਜ ਦੀ ਸ਼ਰਨ ਆਉਣ ਤੋਂ ਪਹਿਲਾਂ ਬਾਬਾ ਅਮਰਦਾਸ ਮਹਾਰਾਜ ਉਹ ਵੀ ਤੀਰਥਾਂ ਦੇ ਉੱਤੇ ਜਾਇਆ ਕਰਦੇ ਸਨ, ਗੰਗਾ ਤੇ ਇਸ਼ਨਾਨ ਜਾਂਦੇ ਸੀ, ਭਾਵ ਹਿੰਦੂ ਮਤ ਦੇ ਨਾਲ ਜੁੜੇ ਹੋਏ ਸੀ ਤੇ ਗੁਰੂ ਪਿਆਰਿਓ ਆਪੋ ਆਪਣੇ ਜਥਿਆਂ ਦੇ ਲੀਡਰ ਵੀ ਸੀ। ਇਹ ਵੀ ਆਪਸ ਵਿੱਚ ਇਹਨਾਂ ਦੀ ਇੱਕ ਬੜੀ ਵਧੀਆ ਗੱਲ ਮਿਲਦੀ ਹੈ। ਹਿੰਦੂ ਤੀਰਥਾਂ ਤੇ ਜਾਇਆ ਕਰਦੇ ਸਨ, ਦੇਵੀ ਦੀ ਪੂਜਾ ਕਰਦੇ ਸਨ ਤੇ ਇੱਧਰ ਗੰਗਾ ਤੇ ਇਸ਼ਨਾਨ ਵਾਸਤੇ ਜਾਂਦੇ ਸਨ। ਤੇ ਦੂਸਰੀ ਗੱਲ, ਜਦੋਂ ਬਾਬਾ ਲਹਿਣਾ ਜੀ ਅਚਾਨਕ ਤੁਰੇ ਜਾਂਦੇ ਨੇ ਤੇ ਇੱਕ ਸਿੱਖ ਦੇ ਕੋਲੋਂ ਇੱਕ ਸ਼ਬਦ ਗੁਰਬਾਣੀ ਦਾ ਸੁਣਦੇ ਨੇ, ਉਸ ਸਿੱਖ ਦਾ ਨਾਂ ਹੈ ਭਾਈ ਜੋਤ। ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤੇ ਬਾਬਾ ਅਮਰਦਾਸ ਜੀ ਮਹਾਰਾਜ ਉਹ ਵੀ ਗੁਰਬਾਣੀ ਦਾ ਇੱਕ ਸ਼ਬਦ ਸੁਣਦੇ ਨੇ, ਉਹ ਬੀਬੀ ਅਮਰੋ ਦੇ ਪਾਸੋਂ ਸੁਣਦੇ ਨੇ, ਉਹਨਾਂ ਦੇ ਜੀਵਨ 'ਚ ਤਬਦੀਲੀ ਆ ਗਈ। ਹੁਣ ਇਸ ਤੋਂ ਜੇ ਅੱਗੇ ਦਾ ਗੱਲ ਕਰੀਏ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਧੀ ਬੀਬੀ ਅਮਰੋ ਉਹ ਰੱਜ ਕੇ ਗੁਰੂ ਘਰ ਦੀ ਮਹਾਨ ਸੇਵਕ ਹੈ। ਉਹਨਾਂ ਨੇ ਬੜੀ ਸੇਵਾ ਕੀਤੀ ਹੈ, ਆਪਣੇ ਗੁਰੂ ਪਿਤਾ ਨੂੰ ਰਝਾਇਆ। ਤੇ ਜੇ ਆਪਾਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹਨਾਂ ਦੀ ਇੱਕ ਧੀ ਦੀ ਗੱਲ ਕਰਦੇ ਹਾਂ ਬੀਬੀ ਭਾਨੀ ਦੀ, ਤੇ ਗੁਰੂ ਪਿਆਰਿਓ ਉਹ ਤਾਂ ਇੱਕ ਰੱਬੀ ਮੂਰਤ ਸਨ ਔਰ ਇੰਨੀ ਸੇਵਾ ਖੱਟੀ, ਇੰਨੀ ਸੇਵਾ ਖੱਟੀ ਕਿ ਸੱਚੇ ਸਤਿਗੁਰਾਂ ਦੇ ਚਰਨਾਂ 'ਚ ਉਹ ਵੀ ਪਰ ਆਪਸ ਵਿੱਚ ਇਹਨਾਂ ਦੀ ਬੈਕਗ੍ਰਾਉਂਡ ਜੀ ਇਸ ਤਰ੍ਹਾਂ ਕਰਕੇ ਮੈਂ ਕਹਿੰਦਾ ਚਾਹੁੰਦਾ ਬਹੁਤ ਮਿਲਦੀ ਜੁਲਦੀ ਹੈ। ਹੁਣ ਕੱਲ੍ਹ ਦੇ ਇਤਿਹਾਸ ਦੇ ਵਿੱਚ ਆਪਾਂ ਆਰੰਭ ਕਰ ਲਿਆ ਸੀ
ਬਾਬਾ ਅਮਰਦਾਸ ਜੀ ਮਹਾਰਾਜ ਤੀਰਥਾਂ ਦੇ ਉੱਤੇ ਜਾਂਦੇ, ਵਾਪਸ ਆਉਂਦਿਆਂ ਇੱਕ ਘਟਨਾ ਵਾਪਰਦੀ ਆ। ਰਸਤੇ ਦੇ ਵਿੱਚ ਆਉਂਦਿਆਂ ਇੱਕ ਫਕੀਰ, ਇੱਕ ਸਾਧੂ, ਬੰਦਗੀ ਵਾਲਾ, ਨਾਮ ਸਿਮਰਨ ਵਾਲਾ, ਔਰ ਇਹ ਖੁਦ ਨਾਮ ਸਿਮਰਨ ਵਾਲੇ ਸਨ, ਆਪਸ ਵਿੱਚ ਜਦੋਂ ਗੱਲਾਂ ਬਾਤਾਂ ਕਰਦੇ ਬੜਾ ਪਿਆਰ ਜਿਤਾਇਆ। ਬਾਬਾ ਅਮਰਦਾਸ ਜੀ ਮਹਾਰਾਜ ਨੇ ਉਸ ਸਾਧੂ ਨਾਲ ਬੜਾ ਪਿਆਰ ਜਿਤਾਇਆ, ਪੁੱਛਿਆ ਪ੍ਰਸ਼ਾਦਾ ਚਾਹੀਦਾ, ਪਾਣੀ ਚਾਹੀਦਾ, ਕਿਸੇ ਹੋਰ ਚੀਜ਼ ਦੀ ਸੇਵਾ ਹੋਵੇ ਤੇ ਆਪਣੇ ਸਾਈਂ ਜੀ ਦੱਸਣਾ, ਫਕੀਰ ਜੀ ਦੱਸਣਾ। ਤੇ ਜਿਹੜੀ ਜਿਹੜੀ ਉਹ ਚੀਜ਼ ਮੰਗਦਾ ਹੈ ਸਾਧੂ, ਔਰ ਬਾਬਾ ਅਮਰਦਾਸ ਜੀ ਬੜੇ ਪ੍ਰੇਮ ਤੇ ਭਾਵਨਾ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਆ, ਘਰੇ ਆ ਜਾਂਦੇ ਆ। ਤੇ ਗੁਰੂ ਪਿਆਰਿਓ, ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹ ਮਹਾਂਪੁਰਸ਼ ਪੁੱਛਦੇ ਆ, ਹੁਣ ਸਾਧਜਨ ਜੀ ਪੁੱਛਿਆ ਜਾਂਦਾ ਨਾ, ਜਿਹੜਾ ਕੋਈ ਚੰਗਾ ਨੇਕ ਪੁਰਸ਼ ਹੋਵੇ, ਨੇਕ ਪੁਰਸ਼ ਹੋਵੇ ਨਾ, ਪੁੱਛਿਆ ਜਾਂਦਾ ਆਪਸ ਵਿੱਚ। ਕਈ ਵਾਰ ਸਿਆਣੇ ਬੰਦੇ ਗੱਲਾਂ ਕਰਨ ਲੱਗ ਪੈਂਦੇ, ਬੱਲੇ ਵੀ ਬੱਲੇ, ਇਹਦੇ ਮਾਂ ਪੇ ਬੜੇ ਯੋਗ ਹੋਣੇ ਆ, ਮਾਂ ਪੇ ਬੜੇ ਸਿਆਣੇ ਹੋਣੇ ਆ, ਉਹਨਾਂ ਦਾ ਪੁੱਤ ਇੰਨਾ ਸਿਆਣਾ, ਇੱਦਾਂ ਲੋਕ ਗੱਲਾਂ ਕਰ ਲੈਂਦੇ ਕਿਸੇ ਦੀ ਸਿਆਣਪ ਤੇ। ਤੇ ਜੇ ਕੋਈ ਬੁਰਾ ਨਿਕਲ ਆਵੇ, ਧੀ ਪੁੱਤ ਕੋਈ ਬੁਰਾ ਨਿਕਲ ਆਵੇ, ਤੇ ਕਹਿੰਦੇ ਜਿੱਦਾਂ ਦਾ ਇਹ ਉੱਦਾਂ ਦੇ ਇਹਦੇ ਮਾਪੇ ਹੋਣੇ। ਮਾਪਿਆਂ ਤੇ ਵੀ ਬਹੁਤ ਵੱਡਾ ਸਤਸੰਗ ਜੀ ਦੋਸ਼ ਵੀ ਚਲਿਆ ਜਾਂਦਾ ਤੇ ਵਡਿਆਈ ਵੀ ਮਿਲ ਜਾਂਦੀ ਮਾਪਿਆਂ ਨੂੰ, ਇਹ ਦੋਨੇ ਚੀਜ਼ ਹੈ। ਤੇ ਹੁਣ ਇਹ ਮਹਾਂਪੁਰਸ਼ ਜਿਹੜਾ ਸਾਧੂ ਸੀ ਨਾ, ਇਹਨਾਂ ਦੀ ਸੇਵਾ ਤੋਂ ਤਤਪਰ ਹੋ ਕੇ, ਪ੍ਰਭਾਵਿਤ ਹੋ ਕੇ, ਤੇ ਪੁੱਛਦਾ ਭਾਈ ਮੈਂ ਤੁਹਾਡੇ ਮਿੱਠ ਬੋਲੜੇ ਸੁਭਾਅ ਤੋਂ, ਤੁਹਾਡੀ ਸੇਵਾ ਤੋਂ ਬੜਾ ਪ੍ਰਭਾਵਿਤ ਹੋਇਆ, ਸੱਜਣਾ ਤੁਹਾਡਾ ਗੁਰੂ ਕੌਣ ਆ, ਤੁਹਾਡਾ ਗੁਰੂ ਕੌਣ ਹੈ, ਜਿਹਨਾਂ ਦੇ ਕੋਲੋਂ ਤੁਸੀਂ ਇਹ ਗੁਰ ਦਿਸ਼ਾ ਲਈ ਹੈ, ਤੁਹਾਡਾ ਗੁਰੂ ਕਿੱਡਾ ਮਹਾਨ ਹੋਵੇਗਾ। ਤੇ ਭੋਲੀ ਜੀ ਰਸਨਾ ਦੇ ਵਿੱਚੋਂ ਬਾਬਾ ਅਮਰਦਾਸ ਜੀ ਨੇ ਕਹਿਤਾ, ਸੰਤ ਜੀ ਮੈਂ ਹਜੇ ਕੋਈ ਗੁਰੂ ਧਾਰਨ ਨਹੀਂ ਕੀਤਾ। ਤੇ ਕਹਿੰਦੇ ਉਹ ਸੰਤ ਮਹਾਂਪੁਰਸ਼ ਜਿਹੜੇ ਸੀ ਕ੍ਰੋਧਿਤ ਹੋ ਗਏ, ਹੈ ਹਜੇ ਤੱਕ ਤਕਰੀਬਨ 60-62 ਸਾਲ ਦੀ ਉਮਰ ਹੋ ਗਈ ਸੀ, ਪਰ ਬਾਬਾ ਅਮਰਦਾਸ ਮਹਾਰਾਜ ਜੀ ਨੇ ਹਜੇ ਗੁਰੂ ਧਾਰਨ ਨਹੀਂ ਕੀਤਾ। ਕਾਰਨ, ਜਿਹਦੇ ਕੋਲ ਵੀ ਗਏ, ਜਿਹਨੂੰ ਵੀ ਗੁਰੂ ਬਣਾਉਣ ਦਾ ਯਤਨ ਕੀਤਾ, ਪਰ ਮਾਇਆਧਾਰੀ ਨਿਕਲਦਾ ਹੈ, ਉੱਪਰੋਂ ਕੁਛ ਹੋ ਰਿਹਾ, ਅੰਦਰੋਂ ਕੁਛ ਹੋ ਰਿਹਾ। ਇੱਦਾਂ ਹੀ ਆ ਤਕਰੀਬਨ ਕਿਸੇ ਵੀ ਡੇਰੇ ਦੇ ਉੱਤੇ ਪੰਜਾਬ ਵਿੱਚ, ਕਿਸੇ ਚਿੱਟ ਕੱਪੜੀਏ ਵੱਲ, ਚਿੱਟੇ ਦਾੜੇ ਵੱਲ ਤੇ ਚਿੱਟਾ ਉੱਤੇ ਗੋਲ ਦਮਾਲਾ ਵੱਧਾ ਹੋਵੇ, ਤੇ ਗੁਰੂ ਪਿਆਰਿਓ ਉਹਨਾਂ ਦੇ ਡੇਰਿਆਂ ਦੇ ਵਿੱਚ ਜਾ ਕੇ ਜਦੋਂ ਬੰਦਾ ਦੇਖਦਾ, ਪਹਿਲਾਂ ਦੂਰੋਂ ਪ੍ਰਭਾਵਿਤ ਹੁੰਦਾ, ਇਹ ਬੜਾ ਵੀ ਕਰਨੀ ਵਾਲਾ ਮਹਾਂਪੁਰਸ਼ ਆ, ਬਹੁਤ ਕਰਨੀ ਦੀਆਂ ਕਰਾਮਾਤਾਂ ਵੀ ਇਹਨਾਂ ਮਹਾਂਪੁਰਸ਼ਾਂ ਦੇ ਨਾਲ ਜੋੜੀਆਂ। ਲੇਕਿਨ ਜਦੋਂ ਬੰਦਾ ਵਿੱਚ ਵੜਦਾ, ਜਦੋਂ ਇਹਨਾਂ ਦੇ ਵਿੱਚ ਵਿਚਰਦਾ ਵੀ ਦੇਖੀਏ ਇਹ ਮਹਾਂਪੁਰਸ਼ ਇੰਨੀ ਕਰਨੀ ਵਾਲੇ ਆ, ਇਹਨਾਂ ਦੀਆਂ ਕਰਾਮਾਤਾਂ ਦੀਆਂ ਸਾਖੀਆਂ ਲੋਕਾਂ ਨੇ ਬੜੀਆਂ ਜੋੜੀਆਂ ਹੋਈਆਂ, ਔਰ ਜਦੋਂ ਕਿਤੇ ਡੇਰੇ ਜਾ ਕੇ ਪਤਾ ਕਰਦਾ ਹੈ ਨਾ ਵਿੱਚ ਵਿਚਰਦਾ, ਬਾਅਦ ਚ ਪਤਾ ਲੱਗਦਾ ਜਿਹਨੂੰ ਮੈਂ ਸੰਤ ਇੱਕ ਰੱਬ ਦਾ ਰੂਪ ਖੁਦਾ ਦਾ ਬੰਦਾ ਸਮਝਦਾ ਰਿਹਾ, ਉਹ ਤੇ ਇੱਕ ਵੱਡਾ ਬਲਾਤਕਾਰ ਹੀ ਨਿਕਲਿਆ, ਉਹ ਤੇ ਸਮਾਜ ਦੇ ਵਿੱਚ ਲਾਂਤਾ ਖੱਟ ਰਿਹਾ। ਔਰ ਲੋਕ ਇੱਥੇ ਆਪਣੀਆਂ ਧੀਆਂ ਭੈਣਾਂ ਨੂੰ ਗੁਰਮਤ ਤੋਂ ਜਾਣੂ ਕਰਵਾਉਣ ਵਾਸਤੇ ਆਉਂਦੇ, ਇੱਥੋਂ ਤੇ ਪੱਤ ਲਵਾ ਕੇ ਜਾਂਦੀਆਂ, ਇੱਦਾਂ ਦੇ ਖਾਸ ਕਰਕੇ ਗੁਰੂ ਪਿਆਰਿਓ ਡੇਰਿਆਂ ਦੇ ਵਿੱਚ। ਔਰ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਹਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਔਰ ਜਿਹਨੂੰ ਬਾਹਰੋਂ ਤੱਕਦੇ ਨੇ ਵੀ ਇਹ ਚੰਗਾ, ਇਹਦਾ ਬਾਹਰਲਾ ਲਿਬਾਸ ਬੜਾ ਚੰਗਾ, ਤੇ ਗੁਰੂ ਪਿਆਰਿਓ ਜਦੋਂ ਉਹਦੀ ਅੰਦਰਲੀ ਗੱਲ ਪੜਦੇ ਆ ਤੇ ਫਿਰ ਪਤਾ ਲੱਗਦਾ ਨਹੀਂ ਤੇ ਪਖੰਡੀ ਹੈ, ਇਹ ਪਖੰਡੀ ਹੈ, ਇਹ ਤੇ ਮਾਇਆਧਾਰੀ ਹੈ, ਇਹ ਤੇ ਲੋਕਾਂ ਨੂੰ ਲੁੱਟਣ ਦੇ ਵਸੀਲੇ ਬਣਾ ਰਿਹਾ, ਇੱਕ ਬਹਾਨੇ ਜਿਹਾ ਲੱਭਦਾ। ਇਸ ਕਰਕੇ 60-62 ਸਾਲ ਦੀ ਉਮਰ ਹੋ ਜਾਂਦੀ ਹੈ, ਬਾਬਾ ਅਮਰਦਾਸ ਮਹਾਰਾਜ ਜੀ ਨੇ ਹਜੇ ਗੁਰੂ ਧਾਰਨ ਨਹੀਂ ਕੀਤਾ, ਤੇ ਇਹ ਸਾਧੂ ਵਿਚਾਰਾ ਬੜੀ ਤਕਲੀਫ ਦੇ ਵਿੱਚ, ਕਹਿੰਦਾ ਹੈ, ਕਹਿੰਦਾ ਮੈਂ ਤੇ ਸੋਚਿਆ ਸੀ ਤੇਰਾ ਗੁਰੂ ਬੜਾ ਮਹਾਨ ਹੋਣਾ ਹੈ, ਮੈਂ ਤੇ ਤੇਰਾ ਇੱਕ ਨੁਗਰੇ ਦਾ ਸੰਗ ਕਰਕੇ ਬੜੀ ਵੱਡੀ ਭੁੱਲ ਕਰ ਲਈ ਹੈ, ਮੈਨੂੰ ਨੁਗਰੇ ਦੇ ਹੱਥੋਂ ਖਾਣਾ ਨਹੀਂ ਚਾਹੀਦਾ ਸੀ। ਤੇ ਮਹਾਰਾਜ ਕਹਿੰਦੇ ਨੁਗਰੇ ਕਾਹੇ ਨਾਮ ਬੁਰਾ, ਜਿਹੜਾ ਗੁਰੂ ਵਾਲਾ ਨਹੀਂ ਨਾ ਬਣਿਆ, ਤੇ ਕਹਿੰਦੇ ਉਹਦਾ ਤੇ ਨਾਂ ਲੈਣਾ ਵੀ ਮਾੜਾ। ਔਰ ਇਹ ਜਿਹੜਾ ਮਹਾਂਪੁਰਸ਼ ਸੀ ਸਾਧੂ ਸੀ ਨਾ, ਬੜਾ ਆਪੇ ਤੋਂ ਬਾਹਰ ਹੋ ਗਿਆ, ਤੇ ਹੁਣ ਅੱਧੀ ਰਾਤ ਦੇ ਸਮੇਂ ਇਹ ਆਪਣੇ ਇਹਨੇ ਲੀੜੇ ਸਾਂਭਿਆ, ਜੋੜਾ ਸਾਂਭਿਆ, ਡੰਡਾ ਸਾਂਭਿਆ, ਤੇ ਬਾਬਾ ਅਮਰਦਾਸ ਜੀ ਦੇ ਘਰੋਂ ਨਿਕਲ ਗਿਆ। ਕਹਿੰਦਾ ਨਹੀਂ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਉਸ ਸਾਧੂ ਦੇ ਸ਼ਬਦਾਂ ਨੇ ਬਾਬਾ ਅਮਰਦਾਸ ਜੀ ਨੂੰ ਅੰਦਰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ। ਹੈ ਇਹ ਮਹਾਂਪੁਰਸ਼ ਸੱਚ ਕਹਿ ਕੇ ਗਿਆ, ਮੈਂ ਨੁਗਰਾ ਆ, ਮੇਰੇ ਹੱਥੋਂ ਜਿਹੜਾ ਖਾਧਾ ਉਹ ਇਹਦਾ ਪਿਛਲਾ, ਮੇਰੇ ਹੱਥੋਂ ਖਾਣ ਦੇ ਨਾਲ ਇਹਦਾ ਪਿਛਲਾ ਜੀਵਨ, ਇਹਦੀ ਬੰਦਗੀ ਵੀ ਪ੍ਰਗਟ ਹੋ ਗਈ ਆ, ਮੈਨੂੰ ਗੁਰੂ ਧਾਰਨ ਕਰਨਾ ਪੈਣਾ।
ਹੁਣ ਗੁਰੂ ਪਿਆਰੇ ਉਹ ਕਹਿੰਦੇ ਕੋਠੇ ਦੇ ਉੱਤੇ, ਹਾਂ ਸਾਡੇ ਬਜ਼ੁਰਗਾਂ ਨੂੰ ਪਤਾ ਸਾਡੇ ਸਤਿਕਾਰਯੋਗ ਬੈਠੇ ਨੇ, ਉਦੋਂ ਕੋਠਿਆਂ ਦੇ ਉੱਤੇ ਸੌਂਦੇ ਹੁੰਦੇ ਸੀ ਲੋਕ, ਏਦਾਂ ਆ ਇੰਨੀ ਫੈਸਿਲਿਟੀ ਨਹੀਂ ਸੀ, ਪੱਖੇ ਨਹੀਂ ਸੀ ਲੱਗੇ ਹੁੰਦੇ, ਏਸੀ ਨਹੀਂ ਸੀ ਹੁੰਦੇ, ਤੇ ਬਾਹਰ ਕੋਠਿਆਂ ਦੇ ਉੱਤੇ ਸੌਣਾ, ਮਾੜੀ ਮੋਟੀ ਰਮਕ ਆਉਣੀ ਹੈ ਹਵਾ ਦੀ ਤੇ ਉਹਦੇ ਨਾਲ ਨੀਂਦ ਆ ਜਾਂਦੀ ਹੁੰਦੀ ਸੀ। ਨੀਂਦ ਤੇ ਸੁਭਾਵਿਕ ਆ ਜਾਂਦੀ ਹੈ ਜਦੋਂ ਬੰਦਾ ਥੱਕਿਆ ਟੁੱਟਿਆ ਹੋਵੇ ਨਾ, ਉਹ ਅੱਜ ਵੀ ਕਿਤੇ ਵੀ ਪੈ ਜਾਵੇ ਨੀਂਦ ਆ ਜਾਂਦੀ ਹੈ। ਬਜ਼ੁਰਗ ਬੜਾ ਕੰਮ ਕਰਦੇ ਹੁੰਦੇ ਸੀ ਸਾਡੇ, ਹੁਣ ਵੀ ਮੈਂ ਕਰਦਾ ਕਹਿੰਦਾ ਹੁੰਦਾ ਵੀ ਇੱਦਾਂ ਦੀ ਗੱਲ ਨਹੀਂ ਵੀ ਨੌਜਵਾਨ ਕੰਮ ਨਹੀਂ ਕਰਦੇ, ਨੌਜਵਾਨ ਕੰਮ ਕਰਦੇ ਆ, ਅੱਠ ਅੱਠ ਘੰਟਿਆਂ ਦੀਆਂ ਸਖ਼ਤ ਡਿਊਟੀਆਂ ਕਰਦੇ ਆ, ਪਰ ਨੌਜਵਾਨੋ ਇਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲਓ, ਉਹ 18-18, 20-20 ਘੰਟੇ ਡਿਊਟੀਆਂ ਕਰਦੇ ਹੁੰਦੇ ਸੀ। ਪਸ਼ੂਆਂ ਦੇ ਪੱਠੇ ਪਾ ਲਏ, ਪਾਣੀ ਢੋਣ ਦਾ ਟਾਈਮ ਹੋ ਗਿਆ, ਤੇ ਪਹਿਲਾਂ 4 ਵਜੇ ਉੱਠ ਕੇ ਹਲ ਜੋਤਣ ਜਾਇਆ ਕਰਦੇ ਸੀ, ਹੁਣ ਤੇ ਟਰੈਕਟਰ ਆ ਗਿਆ, 2 ਘੰਟਿਆਂ 'ਚ ਬੰਦਾ ਪੈਲੀ ਵਾਹ ਕੇ ਪਰੇ ਮਾਰਦਾ। ਗੁਰੂ ਪਿਆਰਿਓ ਜਦੋਂ ਇੱਕ ਇੱਕ ਹਲ ਦੇ ਨਾਲ ਮੇਰੇ ਨੌਜਵਾਨ ਵੀਰੋ ਉਹ ਬਜ਼ੁਰਗ ਮਿਹਨਤ ਕਰਿਆ ਕਰ, ਹੁਣ ਜੇ ਤੁਹਾਨੂੰ ਉਹ ਮਿਹਨਤ ਕਰਦੀ ਕਿਤੇ ਕਹਿੰਦੇ ਆ, ਉਹ ਸੱਚੇ ਆ ਵਿਚਾਰੇ, ਉਹਨਾਂ ਨੇ ਮਿਹਨਤ ਕੀਤੀ ਹੋਈ ਆ। ਤੁਸੀਂ 8 ਘੰਟੇ ਕੰਮ ਕਰਦੇ ਹੋ, ਤੁਹਾਡੇ ਕੋਲ 16 ਘੰਟੇ ਫਿਰ ਘੁੰਮਣ ਵਾਸਤੇ ਆ, ਸੌਣ ਵਾਸਤੇ, ਸਭ ਕੁਝ ਵਾਸਤੇ ਆ, ਤੇ ਉਹਨਾਂ ਬਜ਼ੁਰਗਾਂ ਦੇ ਕੋਲ 4-4 ਘੰਟੇ ਮਸੀ ਸੌਣ ਵਾਸਤੇ ਹੁੰਦੇ ਸੀ। ਉਦੋਂ ਖੂਹਾਂ ਦੀਆਂ ਵਾਰੀਆਂ ਲੱਗਦੀਆਂ ਹੁੰਦੀਆਂ ਸੀ, ਤੇ ਸਾਧ ਸੰਗਤ ਜੀ ਖੂਹਾਂ ਦੀਆਂ ਵਾਰੀ ਵੀ ਲੰਘ ਨਾ ਜਾਵੇ ਬਲਦਾਂ ਤੋਂ, ਉਹ ਵੀ ਸਾਰੀ ਸਾਰੀ ਰਾਤ ਜਾਗ ਜਾਗ ਕੇ ਖੂਹ ਵਾਹੁਣੇ, ਤੜਕਾ ਹੋਣਾ ਤੇ ਆਪਣੇ ਬਲਦ ਲੈ ਕੇ ਤੇ ਹਲਾਂ ਵਾਸਤੇ ਚੱਲ ਜਾਣਾ। ਇੰਨੀਆਂ ਸਖ਼ਤ ਮਿਹਨਤਾਂ ਤੁਹਾਡੇ ਬਜ਼ੁਰਗਾਂ ਨੇ ਕੀਤੀਆਂ, ਇਹਨਾਂ ਦਾ ਮਾਣ ਕਰਿਓ, ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ, ਤੁਹਾਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ, ਉਹਨਾਂ ਨੇ ਬੜੀਆਂ ਆਸਾਂ ਲਾ ਕੇ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਕਿ ਸਾਡੇ ਪੁੱਤ ਕਮਾਈ ਕਰਨਗੇ, ਸਾਡੀ ਮਗਰਲੀ ਜ਼ਿੰਦਗੀ ਜਿਹੜੀ ਹੈ ਨਾ ਉਹ ਘੱਟੋ ਘੱਟ ਚੰਗੀ ਸੌਖੀ ਬਤੀਤ ਹੋ ਜਾਊਗੀ। ਸੋ ਇਹ ਆਸਾਂ ਨੇ ਤੁਹਾਡੇ ਉੱਤੇ, ਉਹਨਾਂ ਦੀਆਂ ਆਸਾਂ ਤੇ ਖਰੇ ਉਤਰਿਓ। ਖੈਰ, ਬਾਬਾ ਅਮਰਦਾਸ ਜੀ ਸਾਰੀ ਰਾਤ ਨੀਂਦ ਨਾ ਆਈ, ਤਾਰੇ ਗਿਣਦੇ ਰਹੇ, ਮੈਨੂੰ ਗੁਰੂ ਕਿੱਥੋਂ ਮਿਲੇ, ਸੱਚਾ ਗੁਰੂ ਕਿੱਥੋਂ ਮਿਲੇ, ਅੰਮ੍ਰਿਤ ਵੇਲਾ ਹੋਇਆ, ਆਪਣੇ ਭਰਾ ਦੇ ਘਰੋਂ, ਮਾਨਕ ਚੰਦ ਸਾਰਿਆਂ ਤੋਂ ਛੋਟਾ, ਅੱਜ ਸਿੱਖੀ ਨਾਲ ਜੁੜਨ ਦਾ ਇੱਕ ਬਹਾਨਾ ਬਣਿਆ। ਅੱਜ ਬਾਬਾ ਅਮਰਦਾਸ ਮਹਾਰਾਜ ਇਕੱਲੇ ਨਹੀਂ ਜੁੜੇ, ਬਹੁਤ ਵੱਡਾ ਪਰਿਵਾਰ ਸੀ, ਇਹਨਾਂ ਦਾ ਸਾਰਾ ਪਰਿਵਾਰ ਹੀ ਜੁੜ ਗਿਆ। ਜੇ ਆਪਾਂ ਕਹੀਏ ਨਾ ਵੀ ਬਾਬਾ ਅਮਰਦਾਸ ਜੁੜੇ ਆ, ਨਹੀਂ, ਬਾਬਾ ਅਮਰਦਾਸ ਜੀ 4 ਭਰਾ ਸੀ ਔਰ ਇਹ ਸਾਰਿਆਂ ਤੋਂ ਵੱਡੇ ਸੀ। ਬਾਬਾ ਅਮਰਦਾਸ ਜੀ ਇਹਨਾਂ ਤੋਂ ਛੋਟੇ ਸਨ ਈਸ਼ਰਦਾਸ, ਔਰ ਈਸ਼ਰਦਾਸ ਹੋਣਾ ਦੇ ਮਹਾਨ ਸਪੁੱਤਰ, ਸਾਡੀ ਕੌਮ ਦੇ ਮਹਾਨ ਪੰਡਿਤ, ਮਹਾਨ ਵਿਦਵਾਨ, ਮਹਾਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਈਸ਼ਰਦਾਸ ਜੀ ਦੇ ਬੇਟੇ ਸਨ, ਬਾਬਾ ਅਮਰਦਾਸ ਜੀ ਦੇ ਭਤੀਜੇ ਸਨ, ਤੇ ਗੁਰੂ ਪਿਆਰਿਓ ਉਹਨਾਂ ਤੋਂ ਛੋਟੇ ਖੇਮ ਰਾਏ, ਖੇਮ ਰਾਏ ਸਨ 3 ਨੰਬਰ ਤੇ ਖੇਮ ਰਾਏ ਜੀ, ਉਹ ਵੀ ਸਿੱਖੀ ਨਾਲ ਜੁੜ ਗਏ। ਔਰ ਖੇਮ ਰਾਏ ਜੀ ਦਾ ਸਪੁੱਤਰ ਸੀ ਬਾਬਾ ਸਾਵਣ ਮੱਲ, ਬੜਾ ਇਤਿਹਾਸ ਦੇ ਵਿੱਚ ਉਸ ਮਹਾਂਪੁਰਸ਼ ਦਾ ਨਾਂ ਹੈ। ਬੰਦਗੀ ਕੀਤੀ, ਸਿਮਰਨ ਕੀਤਾ, 10 ਨੌਹਾਂ ਦੀ ਕਿਰਤ ਕਮਾਈ ਕੀਤੀ, ਵਪਾਰ ਦਾ ਕੰਮ ਬੜੇ ਉੱਚੇ ਪੱਧਰ ਦੇ ਉੱਤੇ ਕੀਤਾ। ਤੇ ਸਤਸੰਗਤ ਜੀ ਜਿੰਨੀ ਉਸ ਵੇਲੇ ਗੋਇੰਦਵਾਲ ਸਾਹਿਬ ਲੱਕੜੀ ਲੱਗੀ ਸੀ ਨਾ, ਫਰਨੀਚਰ ਲੱਗਾ ਸੀ, ਉਹ ਸਾਰਾ ਇੱਧਰ ਪਹਾੜਾਂ 'ਚੋਂ ਹਿਮਾਚਲ ਦੇ ਰਾਜਿਆਂ ਦੇ ਨਾਲ ਮੇਲ ਮਿਲਾਪ ਕਰਕੇ ਤੇ ਉਹਨਾਂ ਨੂੰ ਵੀ ਨਾਲ, ਰਾਜਿਆਂ ਨੂੰ ਵੀ ਬੰਦਗੀ ਸਿਮਰਨ ਦੇ ਨਾਲ ਜੋੜਿਆ, ਗੁਰੂ ਘਰ ਦੇ ਨਾਲ ਜੋੜਿਆ, ਤੇ ਸਾਰੀ ਲੱਕੜੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ, ਉਸ ਵੇਲੇ ਹਿਮਾਚਲ ਤਾਂ ਨਹੀਂ ਸੀ ਭਾਵੇਂ, ਪਰ ਉਸ ਪਹਾੜੀ ਏਰੀਏ ਦੇ ਵਿੱਚੋਂ ਸਾਰੀ ਲੱਕੜੀ ਜਿਹੜੀ ਹੈ ਨਾ ਗੋਇੰਦਵਾਲ ਦੇ ਵਿੱਚ ਜਿੰਨੀ ਲੱਕੜੀ ਲੱਗੀ ਸੀ ਉਹ ਸਾਰੀ ਵਪਾਰ ਕੀਤਾ, ਉਹ ਸਾਰੀ ਉਹਨਾਂ ਲੱਕੜੀ ਲਿਆਂਦੀ, ਤੇ ਆਪ ਬਹੁਤ ਵੱਡੇ ਵਪਾਰੀ ਵੀ ਸਨ। ਤੇ ਸਭ ਤੋਂ ਛੋਟੇ ਸਨ ਭਾਈ ਮਾਨਕ ਚੰਦ ਜੀ, ਉਹ ਮਾਨਕ ਚੰਦ ਜਿਹਨਾਂ ਦਾ ਸਪੁੱਤਰ ਭਾਈ ਸੱਜੂ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਨਾਲ ਵਿਆਹੀ ਸੀ। ਭਾਵ ਮਾਨਕ ਚੰਦ ਜੀ ਬਾਬਾ ਅਮਰਦਾਸ ਜੀ ਦੇ ਸਾਰਿਆਂ ਤੋਂ ਛੋਟੇ ਭਰਾ ਮਾਨਕ ਚੰਦ ਜੀ, ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੁੜਮ ਸਾਹਿਬ ਸਨ। ਤੇ ਗੁਰੂ ਪਿਆਰਿਓ ਇਸ ਤਰ੍ਹਾਂ ਕਰਕੇ ਇੱਕ ਬਹਾਨਾ ਦੇਖੋ ਸਿੱਖੀ ਵਿੱਚ ਆਉਣ ਦਾ ਕੀ ਬਣਦਾ। ਉਸ ਮਹਾਂਪੁਰਸ਼ ਨੇ ਇੱਕ ਚਿੱਟ ਕਲਾਤੀ ਇਹ ਬਚਨ ਬੋਲ ਦਿੱਤਾ ਕਿ ਮੈਂ ਅੱਜ ਤੱਕ ਹੁਣ ਤੱਕ ਨਗੁਰੇ ਦਾ ਸਾਥ ਕਰਦਾ ਆਇਆ, 7 ਵਜੀ ਦਿਲ ਦੇ ਉੱਤੇ ਜਗਾ ਕੇ ਰੱਖ ਦਿੱਤਾ, ਤੌਰ ਅੰਦਰ ਤੱਕ ਹਲੂਣੇ ਗਏ, ਸਾਰੀ ਰਾਤ ਨੀਂਦ ਨਾ ਆਈ। ਤੇ ਗੁਰੂ ਪਿਆਰਿਓ ਜਦੋਂ ਦਿਨ ਚੜਿਆ ਨਾ, ਆਪਣੇ ਭਰਾ ਦੇ ਘਰੋਂ ਮਧਾਣੀ ਦੇ ਖੜਕਣ ਦੀ ਆਵਾਜ਼ ਆਈ,
ਨਾਲ ਨਾਲ ਮਧਾਣੀ ਖੜਕ ਰਹੀ ਹੈ ਤੇ ਨਾਲ ਨਾਲ ਗੁਰਬਾਣੀ ਪੜ੍ਹੀ ਜਾ ਰਹੀ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਮਨ ਨੂੰ ਥੋੜੀ ਜਿਹੀ ਤਸੱਲੀ ਹੋ ਗਈ, ਉਸੇ ਵੇਲੇ ਰਿਹਾ ਨਾ ਗਿਆ। ਫਿਰ ਆਪਣੀ ਨੂੰਹ ਰਾਣੀ, ਇਹ ਨੂੰਹ ਹੀ ਲੱਗਦੀ ਸੀ ਨਾ, ਛੋਟੇ ਭਰਾ ਦੀ ਨੂੰਹ ਤੇ ਗੁਰੂ ਪਿਆਰਿਓ ਵੱਡੇ ਭਰਾ ਦੀ ਵੀ ਨੂੰਹ ਹੋ ਗਈ। ਭਤੀਜ ਨੂੰਹ ਕਹਿ ਦਈਏ ਸਾਡੇ ਆਪਣੇ ਬਜ਼ੁਰਗ ਆਪਣੀ ਭਾਸ਼ਾ ਵਰਤੇ, ਭਤੀਜ ਨੂੰਹ, ਆਪਣੀ ਭਤੀਜ ਨੂੰਹ ਦੇ ਘਰੇ ਜਾ ਕੇ ਬੀਬੀ ਅਮਰੋ ਜੀ ਦੇ ਨਾਲ ਜਾ ਕੇ ਧੰਨ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਕੁਝ ਗੱਲਾਂ ਬਾਤਾਂ ਕਰਦੇ। ਧੀਏ ਆ ਜਿਹੜਾ ਤੂੰ ਸ਼ਬਦ ਪੜ੍ਹਦੀ ਸੀ ਇਹਨੇ ਮੈਨੂੰ ਧੁਰ ਅੰਦਰ ਤੱਕ ਹਲੂਣ ਕੇ ਰੱਖਦਾ, ਇਹ ਤੂੰ ਕਿੱਥੋਂ ਲਿਆ, ਇਹਦਾ ਕੀ ਭਾਵ ਹੈ। ਸੋ ਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੀਬੀ ਅਮਰੋ ਜੀ ਦੇ ਨਾਲ ਗੱਲਾਂ ਬਾਤਾਂ ਇਉਂ ਕਰਦੇ।

0: ਵਸਦਾ ਸਾਰਾ ਪਰਿਵਾਰ ਧੀਏ ਸੁਖੀ, ਵਸਦਾ ਸਾਰਾ ਪਰਿਵਾਰ ਧੀਏ
1: ਘਰ ਵਿੱਚ ਜਦੋਂ ਦੀ ਤੂੰ ਆਈ ਇਸ ਘਰ

0: हाथ जोड़ा तरी कोई दे सामने हाथ जोड़ा किते मैनू निर्दोष नू तार दिए किते मैनू निर्दोष नू तार दिए
1: होई दे सामने हाथ जोड़ा तरी होई दे सामने हाथ जोड़ा किते मैनू निर्दोष नू तारती है किते मैनू निर्दोष नू
0: तारती है किते मैनू निर्दोष नू तारती हो।
2: गुरु प्यारियां संगतां दा बहुत बहुत धन्नवाद। बड़े प्यार दे नाल बैठ के गुर इतिहास सरवण करन दा यतन कर दिओ। गुरु महाराज कृपा करन तुहाडी सब दी हाजरी लेके विच लो। और गलबात चल रही है कि बाबा अमरदास जी महाराज उन्होंने अपनी भतीज नूं बाणी पढ़दिआं सुन लिया ते नाल बीबी अमरो मधाणी रिड़क रही है, दुध रिड़क रही है, मधाणी पाई हुई है ते नाल गुरबाणी पढ़ रही है। सतसंग जी, इस जगह दे उत्ते साडी कौम कई बार भुलेखा खा गई है। साडे बजुर्ग जदों बाणी पढ़दे हुंदे सी ना उदों अपना काम कार भी नाले करदे हुंदे सी, नाले मधाणी रिड़की जानी ते नाले बाणी पढ़ी जानी, नाले वेड़े दे विच भारी करी जानी नाले बाणी पढ़ी जानी, रोटियां पकाई जानियां नाल बाणी पढ़ी जानी। अज दा सिख एक नवे भुलेखे दे विच जी रिहा भी बाणी शायद अपने नित दे रझेव्यां दे काम छड के पढ़ी जानी आ, उदां खरिया गुरु महाराज ने लिख के लाउणी आ कि नहीं नहीं आ गलत हो गया। एक कहावत बड़ी सी साडी कौम वास्ते कि हथ कार वल चित यार वल। अपने काम जिहड़ा हथ सी ना अपने दसा नौ दे काम जिहड़ा ओह नित दा रझेव्यां दा करना ते गुरु प्यारिओ जिहड़ा अपना मन सी ना ओह प्रीतम नाल वाहिगुरु दे नाल जोड़ के रखना, ये इदां दा साडे बजुर्गां दा इदां दा जीवन सी। और बाणी भावें ओह घट पढ़दे होणगे, बाणी घट पढ़दे होणगे पर उहनां दा जीवन बड़ा उच्चा सुच्चा सी। हो सकदा ओह गुरद्वारे महीने बाद जांदे होण, किते संगरांद मस्या ते जांदे होण, बाहरों ही मत्था टेक लैंदे होण, पर उहनां दा जीवन बड़ा उच्चा सी। ओह किसे भैण भरा दे नाल बेईमानी नहीं सी करदे, ਉਹ ਆਪਣੇ ਪਿੰਡ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਸਮਝਦੇ ਸੀ। ਕਿਤੇ ਬਜ਼ੁਰਗਾਂ ਦੇ ਕੋਲ ਗੁਰੂ ਪਿਆਰਿਓ ਬੈਠ ਕੇ ਸੁਣਿਆ ਤੇ ਕਰੋ ਉਹਨਾਂ ਦੀਆਂ ਗੱਲਾਂ, ਦਿਲ ਹਿਲਾ ਦਿੰਦੀਆਂ ਦਿਲ। ਕਹਿੰਦੇ ਅਸੀਂ ਜਵਾਨ 18-18 ਸਾਲਾਂ ਦੇ ਹੋਏ ਤੇ ਪਿੰਡ ਦੀਆਂ 18-20 ਸਾਲਾਂ ਦੀਆਂ ਧੀਆਂ ਦੇ ਨਾਲ ਬੈਠ ਕੇ ਭਰਾਵਾਂ ਵਾਂਗ ਵਿਚਰਦੇ ਹੁੰਦੇ ਸੀ। ਕੋਈ ਕਿਸੇ ਦੇ ਉੱਤੇ ਸ਼ੱਕ ਨਹੀਂ ਸੀ ਕਰਦਾ ਹੁੰਦਾ, ਭੈਣਾਂ ਤੇ ਭਰਾਵਾਂ ਦੇ ਤੌਰ ਤੇ ਸਮਾਜ ਵਿਚਰਦਾ ਹੁੰਦਾ ਸੀ। ਇਸੇ ਹੀ ਕਰਕੇ ਤੇ ਤੁਹਾਨੂੰ ਇੱਜਤਾਂ ਤੇ ਰੱਖ ਕੇ ਆਖਿਆ ਸਮਝਿਆ ਜੀ, ਇਸੇ ਕਰਕੇ ਨਾ ਪੁਰਾਣਾ ਸਮਾਜ ਇਹ ਤੁਹਾਡੇ ਬਾਬਿਆਂ ਦੀ ਖਾਤਰ ਇਹ ਕਹਾਵਤਾਂ ਬਣੀਆਂ ਹੋਈਆਂ, ਮੋੜੀ ਬਾਬਾ ਡਾਂਗ ਵਾਲਿਆ ਰੰਨ ਗਈ ਬਸਰੇ ਨੂੰ ਗਈ। ਔਰ ਲੋਕ ਸਾਡੇ ਬਜ਼ੁਰਗਾਂ ਦੇ ਉੱਤੇ ਮਾਣ ਕਰਦੇ ਸੀ, ਸਾਡੇ ਧਰਮੀਆਂ ਬਾਪੂਆਂ ਦੇ ਉੱਤੇ ਮਾਣ ਕਰਦੇ ਸੀ, ਇਹ ਇੰਨੇ ਇੱਜਤਾਂ ਵਾਲੇ ਆ, ਇਹ ਲੋਕਾਂ ਦੀਆਂ ਧੀਆਂ ਦੀ ਵੀ ਇੱਜ਼ਤ ਕਰਦੇ, ਆਪਣੀਆਂ ਤੇ ਦੀ ਕਰਨੀ ਕਰਨੀ। ਖੈਰ ਇਹ ਸਾਡੇ ਬਾਬਿਆਂ ਦੀ ਗੱਲ ਹੈ ਤੇ ਜੇ ਹੁਣ ਮੈਂ ਅੱਜ ਦੇ ਯੁੱਗ ਵੱਲ ਆਵਾਂ, ਲੋਕਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਕਰਨ ਵਾਲੇ ਸਰਦਾਰੋ, ਉਹਨਾਂ ਸਰਦਾਰਾਂ ਦੇ ਧੀਓ ਪੁੱਤੋ, ਉਹਨਾਂ ਦੇ ਬੱਚਿਓ, ਅੱਜ ਸਾਡਾ ਸਮਾਜ ਕਿੱਥੇ ਖੜਾ? ਕਦੀ ਤੁਹਾਡੇ ਬਾਬਿਆਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਸੀ, ਤੁਹਾਡੇ ਬਾਬੇ ਇੱਜ਼ਤਾਂ ਵਾਲੇ ਹੁੰਦੇ ਸੀ। ਇਹ ਗੁਰਦੁਆਰਿਆਂ ਤੋਂ ਅਰਦਾਸਾਂ ਕਰਨ ਵਾਸਤੇ ਦੂਜੇ ਧਰਮਾਂ ਦੀਆਂ ਧੀਆਂ ਨੂੰ ਬਚਾਉਣ ਵਾਸਤੇ ਚੜ ਜਾਂਦੇ ਹੁੰਦੇ ਸੀ। ਲੇਕਿਨ ਮੇਰੇ ਕੌਮ ਦੇ ਨੌਜਵਾਨਾਂ, ਅੱਜ ਤੇਰੇ ਨਗਰ ਦੀ ਧੀ ਨੇ ਤੇਰੇ ਨਗਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਣ ਜਾਣਾ ਹੋਵੇ ਨਾ ਤੇ ਉਸ ਧੀ ਦੀ ਮਾਂ 100 ਵਾਰ ਸੋਚਦੀ ਆ ਮੈਂ ਆਪਣੀ ਧੀ ਨੂੰ ਕੱਲੀ ਨੂੰ ਗੁਰਦੁਆਰੇ ਨਾ ਕੱਲਾ। ਇੰਨੇ ਕਰੈਕਟਰਲੈਸ ਹੋ ਗਿਆ ਸੀ। ਬਾਹਰ ਸੜਕਾਂ ਤੇ ਖੜੀ ਹੋਈ ਮਢੀਰ ਵੀ ਮੇਰੀ ਧੀ ਨੂੰ ਕੋਈ ਓਦਾਂ ਦਾ ਲਫ਼ਜ਼ ਨਾ ਕਹਿ ਦੇਵੇ ਕਿ ਮੇਰੀ ਧੀ ਦੀ ਇੱਜ਼ਤ ਖੇ ਹੋ ਜਾਵੇ। ਗੁਰੂ ਪਿਆਰਿਓ, ਉਦੋਂ ਬਜ਼ੁਰਗਾਂ ਦਾ ਜੀਵਨ ਕਿੱਦਾਂ ਦਾ ਸੀ ਤੇ ਅੱਜ ਬਜ਼ੁਰਗਾਂ ਦਾ ਜੀਵਨ ਕਿੱਦਾਂ ਦਾ ਹੋ ਗਿਆ? ਉਹਨਾਂ ਦੇ ਬਜ਼ੁਰਗਾਂ ਦਾ ਇਤਿਹਾਸ ਪੜ੍ਹ ਪੜ੍ਹ ਕੇ। ਸਤਸੰਗ ਜੀ, ਉਹ ਬਜ਼ੁਰਗ ਜਿਹੜੇ ਇਸ ਵੇਲੇ 70-80 ਨੂੰ ਪਹੁੰਚੇ ਹੋਏ ਆ ਨਾ, ਮੇਰੇ ਨੌਜਵਾਨ ਵੀਰ, ਉਹਨਾਂ ਨੇ ਗੱਲਾਂ ਕਰਕੇ ਤੇ ਦੇਖੋ, ਮੋਬਾਈਲਾਂ ਦਾ ਖਹਿੜਾ ਛੱਡ ਕੇ ਉਹਨਾਂ ਦੇ ਨਾਲ ਗੱਲਾਂ ਤੇ ਕਰਕੇ ਦੇਖਿਓ ਨਾ ਕਿਤੇ ਕਿੰਨਾ ਆਨੰਦ ਆਉਂਦਾ ਹੈ। ਬਾਬਾ ਤੁਹਾਡਾ ਇਦਾਂ ਦਾ ਜੀਵਨ ਹੁੰਦਾ ਸੀ? ਬਜ਼ੁਰਗਾਂ ਨੂੰ ਪਿੰਡ ਦੀਆਂ ਧੀਆਂ ਜਿਹੜੀਆਂ ਸੀ ਉਹ ਆਪਣੇ ਭਰਾ ਸਮਝਦੀਆਂ ਸੀ, ਧੀਆਂ ਨੂੰ ਕੋਈ ਖਤਰਾ ਨਹੀਂ ਸੀ ਹੁੰਦਾ। ਤੇ ਅੱਜ ਗੁਰੂ ਪਿਆਰਿਓ ਮਾਫ ਕਰਨਾ, ਅੱਜ ਗੱਲ ਇੱਥੋਂ ਤੱਕ ਵਿਗੜ ਗਈ ਕੋਈ ਕੋਈ ਕਿ ਕੋਈ ਤਾਇਆ ਚਾਚਾ ਆਪਣੀ ਧੀ ਨੂੰ ਤਾਏ ਚਾਚੇ ਦੇ ਪੁੱਤ ਨਾਲ ਵੀ ਘੱਲਣ ਵਾਸਤੇ ਤਿਆਰ ਨਹੀਂ ਆ। ਇੰਨਾ ਸਾਡਾ ਸਮਾਜ ਨਿਕਲ ਗਿਆ, ਇੱਥੋਂ ਤੱਕ ਗਰਕ ਹੋ ਗਏ ਅਸੀਂ। ਤੇ ਸਿੱਖ ਕਿਹਦੇ ਆ? ਗੁਰੂ ਬਾਬੇ ਨਾਨਕ ਦੇ, ਜਿਹਨੇ ਆਖਿਆ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੀ, ਪਰ ਤੇਰਿਆ ਰੂਪ ਨਾ ਪੇਖੇ ਨੇਤਰਾ। ਅੱਜ ਬਾਬਾ ਅਮਰਦਾਸ ਮਹਾਰਾਜ ਆਪਣੀ ਭਤੀਜ ਨੂੰਹ ਦੇ ਕੋਲੋਂ ਬਾਣੀ ਸੁਣਦੇ ਆ। ਬਾਣੀ ਸੁਣਿਆ, ਜੀਵਨ ਨੂੰ ਇੱਕ ਰਹੱਸ ਮਿਲਿਆ, ਆਨੰਦ ਆਇਆ, ਸ਼ਾਂਤੀ ਆਈ ਹੈ। ਇੱਕਦਮ ਆਪਣੀ ਉਸ ਧੀ ਦੇ ਕੋਲ, ਉਸ ਨੂੰਹ ਦੇ ਕੋਲ ਗਏ, ਕਹਿੰਦੇ ਬੱਚੀਏ ਇਹ ਜਿਹੜਾ ਤੂੰ ਬਾਣੀ ਪੜ੍ਹਦੀ ਇਹ ਕਿਹਦੀ ਹੈ, ਇਹ ਤੂੰ ਕਿੱਥੋਂ ਲਈ ਹੈ? ਕਹਿੰਦੀ ਇਹ ਵੱਡੇ ਬਾਬੇ ਨਾਨਕ ਜੀ ਦੀ ਬਾਣੀ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਹੈ। ਹੁਣ ਗੁਰੂ ਪਿਆਰਿਓ, ਜਦੋਂ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਹੈ ਨਾ, 1469 ਈਸਵੀ ਦਾ ਉਹਨਾਂ ਦਾ ਜਨਮ ਸੀ, ਤੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਦਾ ਜਨਮ ਜਿਹੜਾ ਨਾ 1479 ਦਾ ਸੀ, ਕੇਵਲ 10 ਸਾਲ ਉਮਰ ਦੇ ਵਿੱਚ ਛੋਟੇ ਸਨ। ਲੇਕਿਨ ਨਾ ਗੁਰੂ ਬਾਬਾ ਨਾਨਕ ਜੀ ਦੇ ਨਾਲ ਮੇਲ ਮਿਲਾਪ ਨਹੀਂ ਹੋਇਆ ਹਜੇ ਤੱਕ ਸੀ, ਉਹ ਜੋਤੀ ਜੋਤ ਸਮਾ ਗਏ। ਔਰ ਜਿਹਨਾਂ ਨੂੰ ਗੁਰਗੱਦੀ ਦੇ ਵਾਰਸ ਬਣਾ ਕੇ ਗਏ, ਇਹ ਵੱਡੀ ਜ਼ਿੰਮੇਵਾਰੀ ਦੇ ਕੇ ਗਏ, ਗੁਰੂ ਨਾਨਕ ਦੀ ਦੂਸਰੀ ਜੋਤ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਉਹਨਾਂ ਦੀ ਬੇਟੀ, ਗੁਰਬਾਣੀ ਦਾ ਸ਼ਬਦ ਉਹਨਾਂ ਦੇ ਕੋਲੋਂ ਸੁਣਿਆ, ਤੇ ਬਾਬਾ ਜੀ ਦੇ ਦਿਲ ਨੂੰ ਠੰਡਕ ਪੈ ਗਈ ਹੈ। ਦਵਾ ਦਵ ਘਰੇ ਜਾ ਵੜੇ, ਧੀਏ ਮੈਂ ਘਰੇ ਆ ਸਕਦਾ? ਬਾਪੂ ਜੀ ਇਹ ਤੁਹਾਡਾ ਆਪਣਾ ਘਰ ਆ, ਕਿਉਂ ਨਹੀਂ ਆ ਸਕਦੇ? ਧੀਏ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਇਹ ਜਿਹੜਾ ਤੁਸੀਂ ਕਲਾਮ ਪੜਿਆ, ਬਾਣੀ ਪੜੀ ਹੈ, ਮੇਰੇ ਦਿਲ ਨੂੰ ਠੰਡਕ ਆ ਗਈ ਹੈ, ਇਹ ਕਿਹਦੀ ਬਾਣੀ ਹੈ? ਆਖ ਦਿੱਤਾ ਇਹ ਧੰਨ ਗੁਰੂ ਨਾਨਕ ਦੀ ਬਾਣੀ ਹੈ। ਕਿੱਥੇ ਨਾ ਉਹ ਕਿੱਥੇ ਆ? ਮੈਂ ਧੀਏ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਕਹਿੰਦੇ ਉਹ ਤੇ, ਬੀਬੀ ਭਾਨੀ ਜੀ ਨੇ ਆਖਿਆ, ਕਹਿੰਦੇ ਉਹ ਤਾਂ ਜੋਤੀ ਜੋਤ ਸਮਾ ਗਏ, ਪਰ ਉਹਨਾਂ ਦੀ ਜਗ੍ਹਾ ਦੇ ਉੱਤੇ ਸਾਡੇ ਪਿਤਾ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਦੇ ਵਿੱਚ ਉਹਨਾਂ ਦੀ ਗੁਰਗੱਦੀ ਦੇ ਉੱਤੇ ਬਿਰਾਜਮਾਨ ਨੇ, ਉਹਨਾਂ ਦਾ ਰੂਪ ਨੇ। ਹੁਣ ਗੁਰੂ ਪਿਆਰੇ ਉਹ ਕੁੜਮ ਸਾਹਿਬ ਸਨ, ਤੇ ਕੀ ਉਹਨਾਂ ਨੂੰ ਪਤਾ ਨਹੀਂ ਹੋਵੇਗਾ ਵੀ ਇਹ ਏਡੀ ਮਹਾਨ ਸ਼ਖਸੀਅਤ ਹੈ? ਲੇਕਿਨ ਜਦੋਂ ਭਾਗ ਜਾਗਣੇ ਹੋਣ, ਨਾ ਕੋਈ ਟਾਈਮ ਮੰਗਦਾ, ਉਹ ਕੋਈ ਟਾਈਮ ਅਨੋਖਾ ਹੁੰਦਾ ਜਦੋਂ ਬੰਦੇ ਦੇ ਭਾਗ ਜਾਗਣੇ, ਭਾਵੇਂ 100 ਵਾਰ ਪਤਾ ਹੋਵੇਗਾ। ਅੱਜ ਭਾਗ ਜਾਗਿਆ ਤੇ ਆਖਿਆ, ਧੀਏ ਮੈਨੂੰ ਉਹਨਾਂ ਦੇ ਦਰਸ਼ਨ ਕਰਾ, ਤੂੰ ਮੇਰੇ ਨਾਲ ਜਾ ਸਕਦੀ ਹੈ? ਹਾਂ ਪਿਤਾ ਜੀ, ਆਪਾਂ ਦਿਨ ਚੜ੍ਹਦੇ ਨੂੰ ਸਵੇਰੇ ਆਪਾਂ ਪਿਤਾ ਜੀ ਦੇ ਕੋਲ ਚੱਲ ਚੱਲਾਂਗੇ। ਹੁਣ ਇਹ ਦੋਵੇਂ ਜੀ ਔਰ ਉਹਨਾਂ ਦੇ ਨਾਲ ਹੋਰ ਵੀ ਪਰਿਵਾਰ ਦੇ ਜੀ ਗਏ ਹੋਣਗੇ, ਔਰ ਗੁਰੂ ਪਿਆਰਿਓ ਗੁਰੂ ਬਾਬਾ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ ਇਹ ਤੁਰੇ ਜਾਂਦੇ, ਤੇ ਨਾਲ ਕਿਵੇਂ ਰਸਤੇ ਵਿੱਚ ਜਾਂਦਿਆਂ ਹਰ ਜਸ ਕਰਦੇ ਜਾਂਦੇ ਨੇ, ਢਾਡੀ ਜਥੇ ਦੇ ਪਾਸੋਂ ਉਸ ਕੁਵੇਲੇ ਦੇ ਸ਼ਬਦਾਂ ਨੂੰ ਕਲਮਬੰਦ ਕੀਤਾ ਹੋਇਆ ਪਿਆਰ ਨਾਲ ਇੰਜ ਸਰਵਣਾ।

ਬਾਬਾ ਅਮਰਦਾਸ ਔਰ ਬੀਬੀ ਅਮਰੋ ਜੀ ਤੇ ਪਰਿਵਾਰ ਦੇ ਹੋਰ ਜੀ ਬਾਸਰਕੇ ਤੋਂ ਖਡੂਰ ਨੂੰ ਚੱਲ ਪਏ। ਰਸਤੇ ਵਿੱਚ ਉਸ ਸੱਚੇ ਪ੍ਰੀਤਮ ਦੀਆਂ ਗੱਲਾਂ ਕਰਦੇ ਗਏ, ਆਖਰ ਪੰਥ ਮੁੱਕਿਆ, ਖਡੂਰ ਸਾਹਿਬ ਪਹੁੰਚ ਗਏ। ਖਡੂਰ ਸਾਹਿਬ ਜਦੋਂ ਪਹੁੰਚੇ ਗੁਰਦੇਵ ਪਾਤਸ਼ਾਹ ਤਖਤ ਦੇ ਉੱਤੇ ਬਿਰਾਜਮਾਨ, ਔਰ ਬੀਬੀ ਅਮਰੋ ਨੇ ਡੱਕ ਦਿੱਤਾ ਥੋੜਾ ਜਿਹਾ ਬਾਬਾ ਅਮਰਦਾਸ ਜੀ ਨੂੰ, ਕਹਿੰਦੇ ਪਿਤਾ ਜੀ ਤਾਇਆ ਜੀ ਰੁਕਿਓ, ਮੈਂ ਪਿਤਾ ਜੀ ਕੋਲੋਂ ਆਗਿਆ ਲੈ ਆਵਾਂ। ਉਹ ਦੱਸਣ ਗਏ ਕਿ ਅੱਜ ਸਾਡੇ ਪਰਿਵਾਰ ਦੇ ਵੱਡੇ ਬਜ਼ੁਰਗ ਵੀ ਆਏ ਆ, ਵੀ ਪਿਤਾ ਜੀ ਨੂੰ ਮੈਂ ਪਹਿਲਾਂ ਦੱਸ ਦੇਵਾਂ। ਬੀਬੀ ਅਮਰੋ ਜੀ ਗਏ, ਮੱਥਾ ਟੇਕਿਆ ਸਤਿਗੁਰਾਂ ਦੇ ਚਰਨ ਪਰਸੇ, ਤੇ ਜਾਣੀ ਜਾਣ ਅੰਤਰਜਾਮੀ ਸੱਚੇ ਸਤਿਗੁਰ ਆਪ ਹੀ ਜ਼ੁਬਾਨ ਤੋਂ ਕਹਿ ਦਿੱਤਾ ਆਪਣੀ ਰਸਨਾ ਤੋਂ, ਕਹਿੰਦੇ ਧੀਏ ਜਿਹਨਾਂ ਨੂੰ ਨਾਲ ਲੈ ਕੇ ਆਈ ਆ ਉਹਨਾਂ ਨੂੰ ਵੀ ਲੈ ਆਉਣਾ ਸੀ, ਪਿੱਛੇ ਕਾਹਤੋਂ ਡੱਕ ਆਉਂਦਾ। ਹੁਕਮ ਹੋ ਗਿਆ, ਆਗਿਆ ਹੋ ਗਈ, ਬਾਬਾ ਅਮਰਦਾਸ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵੱਲ ਨੂੰ ਤੁਰੇ ਆਉਂਦੇ, ਤੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਕਾਰ ਵੱਲੋਂ ਆਪਣੇ ਤਖਤ ਤੋਂ ਉੱਠੇ ਵੀ ਕੁੜਮ ਸਾਹਿਬ ਆ ਰਹੇ ਆ। ਗੁਰੂ ਪਿਆਰਿਓ, ਸਾਡੇ ਇੱਕ ਸਮਾਜ ਦੀ ਰੀਤ ਬਣਾਈ ਹੋਈ ਹੈ, ਪ੍ਰਥਾ ਬਣਾਈ ਹੈ ਕਿ ਧੀਆਂ ਵਾਲੇ ਛੋਟੇ ਹੁੰਦੇ ਆ, ਪੁੱਤਾਂ ਵਾਲੇ ਵੱਡੇ ਹੁੰਦੇ ਆ। ਖੈਰ ਫਰਕ ਪੈਂਦਾ ਜਾਂਦਾ, ਸਾਡੀ ਦੁਨੀਆਂ ਨੂੰ ਸਮਝ ਆਉਂਦੀ ਜਾਂਦੀ ਹੈ, ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ। ਧੀਆਂ ਵਾਲਿਆਂ ਨੂੰ ਸੋਚੇ ਛੋਟੇ ਸਮਝਿਆ ਜਾਂਦਾ ਹੁੰਦਾ ਸੀ, ਤੇ ਗੁਰੂ ਪਿਆਰਿਓ ਹੁਣ ਪਤਾ ਲੱਗ ਗਿਆ ਧੀਆਂ ਵਾਲੇ ਛੋਟੇ ਨਹੀਂ, ਧੀਆਂ ਵਾਲੇ ਵੱਡੇ ਹੁੰਦੇ ਆ। ਧੀਆਂ ਨੂੰ ਜਿਨ੍ਹਾਂ ਨੇ ਐਡੀਆਂ ਡਿਗਰੀਆਂ ਕਰਾ ਕੇ, ਆਈਲਟਸ ਕਰਾ ਕੇ ਕੈਨੇਡਾ ਦੇ ਵਿੱਚ ਭੇਜ ਦਿੱਤਾ, ਤੇ ਸਾਡਾ ਮਲੰਗ ਪੁੱਤ ਜਿਹੜਾ ਆਨੇ ਦਾ ਨਹੀਂ ਸੀ ਉਹਨੂੰ ਵੀ ਦੂਜੀ ਧੀ ਜਿਹੜੀ ਆ ਕੈਨੇਡਾ ਦੇ ਵਿੱਚ ਲੈ ਗਈ ਆ। ਧੀਆਂ ਵਾਲੇ ਵੱਡੇ ਹੋ ਗਏ ਨਾ, ਹੋ ਗਿਆ ਧੀਆਂ ਵਾਲੇ ਵੱਡੇ ਨਾ, ਹੁਣ ਧੀਆਂ ਦਾ ਲੋਕੀ ਮਾਣ ਸਤਿਕਾਰ ਕਰਨ ਲੱਗ ਪਏ, ਨਹੀਂ ਧੀਆਂ ਛੋਟੀਆਂ ਨਹੀਂ ਹੁੰਦੀਆਂ, ਧੀਆਂ ਵੱਡੀਆਂ ਹੁੰਦੀਆਂ। ਤੇ ਬਹੁਤ ਸਾਰੇ ਨੌਜਵਾਨਾਂ ਨੂੰ ਅੱਜ ਸਾਡੀਆਂ ਧੀਆਂ ਨੇ ਕੈਨੇਡਾ ਅਮਰੀਕਾ ਇੰਗਲੈਂਡ ਦਿਖਾ ਦਿੱਤਾ ਆਪਣੀ ਵਿੱਦਿਆ ਹਾਸਲ ਕਰਕੇ। ਤੇ ਗੁਰੂ ਪਿਆਰਿਓ, ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਆਪਣੇ ਤਖਤ ਤੋਂ ਉੱਠੇ ਸਤਿਗੁਰਾਂ ਦਾ ਸਵਾਗਤ ਕਰਨ ਵਾਸਤੇ, ਤੇ ਬਾਬਾ ਅਮਰਦਾਸ ਜੀ ਮਹਾਰਾਜ ਦੂਰੋਂ ਹੀ ਨੀਵੇਂ ਹੁੰਦੇ ਹੁੰਦੇ, ਔਰ ਅੰਗਦ ਦੇਵ ਜੀ ਮਹਾਰਾਜ ਜੀ ਦਾ ਖਿਆਲ ਸੀ ਮੈਂ ਉਹਨਾਂ ਨੂੰ ਛਾਤੀ ਨਾ ਲਾਵਾਂਗਾ, ਮੇਰੀ ਛਾਤੀ ਨਾ ਲੱਗਣਗੇ, ਸਾਡੇ ਕੁੜਮ ਸਾਹਿਬ ਹੈ ਪਿਆਰ ਦਿੰਦੇ ਆ। ਪਰ ਗੁਰੂ ਪਿਆਰਿਓ, ਉਹ ਛਾਤੀ ਨਾਲ ਲੱਗਣ ਨਹੀਂ, ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਡਿੱਗਣ ਲਈ ਆਏ ਸੀ। ਸਤਸੰਗ ਜੀ, ਜਿਹਨਾਂ ਨੇ ਸੱਚੇ ਸਤਿਗੁਰਾਂ ਦੇ ਚਰਨਾਂ ਦਾ ਆਨੰਦ ਮਾਣ ਲਿਆ ਨਾ, ਜਿਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਡਿੱਗਣਾ ਆ ਗਿਆ, ਗੁਰੂ ਪਿਆਰਿਓ ਦੁਨੀਆਂ ਦੇ ਸ਼ਹਿਨਸ਼ਾਹ ਬਣ ਜਾਂਦੇ ਆ, ਉਹ ਇਸ ਰੱਬੀ ਤਖਤ ਦੇ ਮਾਲਕ ਬਣ ਜਾਂਦੇ ਆ ਜਿਹਨੂੰ ਗੁਰੂ ਨਾਨਕ ਦੇ ਚਰਨੀ ਡਿੱਗਣਾ ਆ ਗਿਆ। ਬਾਬਾ ਅਮਰਦਾਸ ਜੀ ਮਹਾਰਾਜ ਹੁਣ ਗੁਰਦੇਵ ਪਾਤਸ਼ਾਹ ਆਪਣੇ ਕੜਾਵੇ ਵਿੱਚ ਲੈਣਾ ਚਾਹੁੰਦੇ ਆ, ਪਰ ਸਤਿਗੁਰ ਕਹਿੰਦੇ ਨਹੀਂ ਦਾਤਾ, ਮੇਰੀ ਜਗ੍ਹਾ ਤੇਰੇ ਚਰਨਾਂ ਵਿੱਚ ਆ, ਬਸ ਮੈਨੂੰ ਆਪਣੇ ਚਰਨਾਂ 'ਚ ਟਿਕਿਆ ਰਹੀ, ਆਪਣੇ ਚਰਨਾਂ ਤੋਂ ਦੂਰ ਨਾ ਕਰੇ। ਸਤਸੰਗ ਹੋਇਆ, ਗੱਲਾਂ ਬਾਤਾਂ ਹੋਈਆਂ, ਕਈ ਦਿਨ ਰਹਿ ਸੰਗਤ ਸੇਵਾ ਕਰ ਰਹੀ ਸੀ। ਬਾਬਾ ਅਮਰਦਾਸ ਜੀ ਹੱਥ ਜੋੜ ਕੇ ਆਖਣ ਲੱਗੇ, ਗੁਰਦੇਵ ਪਾਤਸ਼ਾਹ ਮੈਂ ਕੁੜਮਾਚਾਰੀ ਨੂੰ ਪਿੰਡ ਛੱਡ ਕੇ ਆਇਆ, ਮੈਂ ਤੁਹਾਡਾ ਸੇਵਕ ਬਣਨ ਵਾਸਤੇ ਆਇਆ, ਮੈਂ ਤੁਹਾਡਾ ਸਿੱਖ ਬਣਨ ਵਾਸਤੇ ਆਇਆ, ਕਿਰਪਾ ਕਰੋ ਮੈਨੂੰ ਨਿਮਾਣਾ ਜਿਹਾ ਨੂੰ ਸਿੱਖ ਬਣਾ ਲਓ, ਮੈਨੂੰ ਕੋਈ ਸੇਵਾ ਬਖਸ਼ ਦੇਵੋ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਅਮਰਦਾਸ ਜੀ ਲੰਗਰਾਂ ਦੀ ਸੇਵਾ ਕਰੋ, ਜੋ ਤੁਹਾਨੂੰ ਮਿਲਦਾ ਉਹ ਸੇਵਾ ਕਰਿਆ ਕਰੋ। ਸੇਵਾ ਕੋਈ ਇੱਕ ਸਾਲ ਨਹੀਂ, ਦੋ ਸਾਲ ਨਹੀਂ, 11 ਸਾਲ ਸੇਵਾ ਕੀਤੀ। ਹੁਣ ਭਾਗ ਲੱਗਣ ਵਾਸਤੇ ਆ ਗਏ, 11ਵਾਂ ਸਾਲ ਚੜ ਪਿਆ, ਤੇ ਬਾਬਾ ਅਮਰਦਾਸ ਜੀ ਮਹਾਰਾਜ ਸੇਵਾ ਕਰਦੇ ਕਰਦੇ ਕਰਦੇ ਕਰਦੇ ਕਿਸ ਸਟੇਜ ਦੇ ਉੱਤੇ ਪਹੁੰਚ ਜਾਂਦੇ ਨੇ, ਢਾਡੀ ਜਥੇ ਦੇ ਪਾਸੋਂ ਅੱਜ ਦੀ ਅੰਤਮ ਵਾਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰ

0: ਸੇਵਾ ਕਰਦਿਆਂ ਕਰਦਿਆਂ ਇਸ ਰੱਬੀ ਤਖਤ ਤੱਕ ਕਿਵੇਂ ਪਹੁੰਚਦੇ ਨੇ? 12 ਸਾਲ ਲੱਗ ਗਏ ਸੀ ਗੁਰੂ ਪਿਆਰਿਓ, ਆਉਣ ਵਾਲੇ ਵਕਤ ਵਿੱਚ ਸਤਿਗੁਰਾਂ ਦੀਆਂ ਕੀਤੀਆਂ ਸੇਵਾਵਾਂ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਰੱਖਣ ਦਾ ਯਤਨ ਕਰਾਂਗੇ। ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ। ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਾਹਿਬ, ਬੋਲੋ ਸਾਰੇ ਜੀਓ ਪਿੰਡ ਸਾਹਿਬ। ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ।

ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਅੱਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਧਾਏ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇ ਕੇਂਡ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ। ਬੋਲੋ ਜੀ ਵਾਹਿ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਸਿੱਖ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਵਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਸ਼ਿਆ ਰਿਆਇ ਤੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ, ਅਕਾਲ ਪੁਰਖ ਅੰਤਰ ਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ, ਉੱਟਿਆਂ ਦੀ ਉਣੇ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦਾ ਕੁਟਾਨ ਕੁਰ ਸ਼ੁਕਰ ਹੈ, ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ, ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਜੋ ਸਰਬੱਤ ਸੰਗਤਾਂ ਵੱਲੋਂ ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ, ਅੱਜ ਅਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਗੁਰੂ ਇਤਿਹਾਸ ਦੀ ਸੇਵਾ ਕਰਦੇ ਹਾਂ, ਹੋਈਆਂ ਪੁੱਲਾਂ ਬਖਸ਼ ਲੈਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਣੀ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਰਸਦਾਂ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮ ਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਆਸ ਕਰਨੇ, ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕੜਾਂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ, ਸਮੂਹ ਸੰਗਤਾਂ ਵੱਲੋਂ, ਸੇਵਕਾਂ ਵੱਲੋਂ ਆਪਣੇ ਭਾਈ ਬਲਬੀਰ ਸਿੰਘ ਬਿਹਾਰੀ ਪੁਰ ਜਥੇਦਾਰ ਦੀ ਤੰਦਰੁਸਤੀ ਦੇ ਰੋਗਤਾ ਲਈ ਅਰਦਾਸ ਬੇਨਤੀ ਹੈ, ਮਿਹਰ ਕਰੋ ਦਾਤਾ ਜੀ ਆਪਣੇ ਪ੍ਰਚਾਰ ਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਣੀ, ਆਉਣ ਵਾਲੇ ਸਮੇਂ ਆਪ ਦੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਕਰਨ ਦਾ ਉਦਮ ਬਲ ਬਖਸ਼ਿਸ਼ ਕਰ ਦੇਣਾ, ਭੁੱਲਾਂ ਚੁਕਾਨਾ ਚਤਾਰਨੀ ਆ, ਦਾਤਾ ਜੀ ਮਿਹਰ ਭਰਿਆ ਹੱਥ ਰੱਖਣਾ, ਟੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਆ, ਦਰ ਪ੍ਰਵਾਨ ਕਰਨੀ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਆਸ਼ੀਰਵਾਦ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੂਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਹੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ,
ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਾਤੇ ਹੀ ਸੋ ਕਹੋ ਟਲ ਗੁਰਸੇਵੀ ਐ ਐਨਸ ਸਹਿਰ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਸਾਹਿਬ ਜੀ ਸੋਹੀ ਸੋਰਠ ਮਹਲਾ ਪੰਜਵਾਂ। ਵਾਹਿਗੁਰੂ ਸੋਰਠ ਮਹਲਾ ਪੰਜਵਾਂ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਾਂ ਸਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਾਂ ਸਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਓ। ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾਂ ਦੇ ਨਾਰਾ, ਪਤਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ, ਹਰ ਦਿਨ ਰਹਿਣ ਕੀਰਤਨ ਗਾਈਐ, ਬੋੜ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਬਦਾਤਾ, ਹਰ ਰਸ ਦਿਨ ਹੀ ਜਾਤਾ। ਜਮ ਕੰਕਰ ਨਿਹੜ ਨ ਆਇਆ, ਸੁਖ ਨਾਨਕ ਸਰਣੀ ਪਾਇਆ, ਜਿਸ ਦੇਵੈ ਪੁਰਖ ਬਦਾਤਾ, ਹਰ ਰਸ ਦਿਨ ਹੀ ਜਾਤਾ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਮਾਂ ਹੋਵੇ ਤੇ ਬੈਠਿਓ, ਥੋੜਾ ਜਿਹਾ ਆਪਾਂ ਗੱਲ ਕਰ ਲਈਏ ਕੁਛ, ਗੁਰੂ ਦੀ ਸਮਝ ਪੈ ਗਏ ਮਾਲਕ ਨੇ ਸਾਡੇ ਤੇ ਕੀ ਕਿਰਪਾ ਕੀਤੀ ਹੈ। ਕਿਉਂਕਿ ਇੱਥੇ ਵੀ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਗੁਰਮੁਖ ਪਿਆਰਿਓ। ਪਾਤਸ਼ਾਹ ਨੇ ਅੱਜ ਕਿੱਦਾਂ ਸੁਣ, ਜਿਸ ਦੇਵੇ ਪੁਰਖ ਵਧਾਤਾ, ਜਿਹਦੇ ਤੇ ਗੁਰੂ ਦੀ ਇਹ ਬਖਸ਼ਿਸ਼ ਹੋ ਜਾਵੇ, ਜਿਹਨੂੰ ਇਹ ਬਾਦਾਤ ਬਖਸ਼ਿਸ਼ ਕਰ ਦੇਵੇ, ਕਿਹੜੀ ਦੀ, ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਭਗਤੀ ਦੀ, ਗੁਰੂ ਦੀ ਸੰਗਤ ਦੀ, ਹਰ ਰਸਤੇ ਨਹੀਂ ਜਾਤਾ। ਉਹਨੇ ਇਸ ਜਲ ਦਾ ਰਸ ਪ੍ਰਾਪਤ ਕੀਤਾ, ਉਹ ਹੀ ਜਾਣਦਾ। ਗੂੰਗੇ ਗੁੜ ਖਾਇਆ ਆਪ ਕਹੀਏ ਤੇ ਪੁੱਛੇ ਤੇ ਕਹੀਏ, ਗੂੰਗੇ ਨੂੰ ਗੁੜ ਦਾ ਸਵਾਦ ਪੁੱਛੇ ਨਾ, ਵੀ ਕੀ ਆ ਭਾਈ, ਉਹ ਦੱਸ ਨਹੀਂ ਸਕਦਾ। ਖਿਮਾ ਕਰਨਾ ਜਿਹਨੂੰ ਇਹ ਰਸ ਆ ਜਾਂਦਾ ਨਾ, ਖਿਮਾ ਕਰਨਾ, ਫਿਰ ਰਸ ਬਾਰੇ ਦੱਸ ਨਹੀਂ ਸਕਦਾ। ਪਰ ਇਹ ਰਸ ਕਦੋਂ ਆਉਣਾ, ਜਦੋਂ ਗੁਰੂ ਦੀ ਕਿਰਪਾ ਆਉਣੀ ਆ, ਗੁਰੂ ਪਿਆਰੋ ਰਹਿਮਤ ਹੋਣੀ। ਅਤੇ ਕਿਰਪਾ ਕਦੋਂ ਹੋਣੀ ਆ, ਜਦੋਂ ਗੁਰੂ ਦੀ ਬਖਸ਼ ਦੇ ਪਾਤਰ ਬਣਾਂਗੇ। ਆਪਾਂ ਰੋਜ਼ ਪੜ੍ਹਦੇ ਲੱਖ ਖੁਸ਼ੀਆਂ, ਪੜ੍ਹੋ ਲੱਖ ਖੁਸ਼ੀਆਂ, ਪੜ੍ਹਦੇ ਹਾਂ ਨਾ, ਅਤੇ ਲੱਖ ਖੁਸ਼ੀਆਂ ਕਹਿਣ ਨਾਲ ਥੋੜ੍ਹਾ ਆਉਣੀ ਆ। ਅਗਲੀ ਪੰਕਤੀ, ਜੇ ਸਤਿਗੁਰ ਨਦਰ ਕਰੇ, ਜੇ ਉਹਦੀ ਨਦਰ ਦਾ ਪਾਤਰ ਬਣੇਗਾ। ਨਦਰ ਦੋ ਤਰ੍ਹਾਂ ਦੀ ਹੈ, ਇੱਕ ਤਾਂ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ, ਅਤੇ ਦੂਜੇ ਪਾਸੇ ਕਿ ਨਦਰ ਭੱਠੀ ਜੇਕਰ ਸੁਲਤਾਨਾ ਘਾਓ ਦਰ ਮੰਗਣ, ਫਿਰ ਗੁਰਮੁਖ ਪਿਆਰੋ ਫਿਰ ਉਹ ਛਾਵਾਂ ਪਾਤਸ਼ਾਹ ਦੇ ਨੂੰ ਹੀ ਘਾਹ ਖਵਾ ਦਿੰਦਾ। ਕਿੱਡਾ ਵੱਡਾ ਪਾਤਸ਼ਾਹ ਸੀ ਗੁਰਮੁਖ ਪਿਆਰੋ, ਔਰੰਗਜ਼ੇਬ ਦਾ ਪਿਓ ਕਿੱਥੇ ਸੀ। ਪਰ ਮਾਲਕ ਕਿਰਪਾ ਕਰੇ ਗੁਰਮੁਖ ਪਿਆਰਿਓ, ਆਪਾਂ ਇੱਕ ਗੱਲ ਜ਼ਰੂਰ ਹੈ, ਜਿੱਥੇ ਆਪਾਂ ਬਹਿੰਦੇ ਉੱਥੋਂ ਕੁਝ ਕਿਰਪਾ ਪ੍ਰਾਪਤ ਕਰਦੇ ਹਾਂ। ਪਰ ਇੱਥੇ ਵੀ ਮੈਂ ਤੁਹਾਨੂੰ ਬੇਨਤੀ ਕਰਾਂ, ਜਿੰਨੇ ਬੱਚੇ ਜੇ ਉਹਦੇ 2, 4, 5, 7 ਸਾਲ ਲੱਗਦੇ, ਫਿਰ ਕਿਤੇ ਜਾ ਕੇ ਸਾਨੂੰ ਜੋਬ ਮਿਲਦੀ ਹੈ। ਇੱਥੇ ਤੁਸੀਂ ਥੋੜ੍ਹਾ ਚਿਰ ਗੁਰੂ ਦੀ ਕਿਰਪਾ ਨਾਲ ਕਿਤੇ ਬਾਣੀ ਦੇ ਪਾਠੀ ਬਣ ਜਾਓ ਨਾ, ਤਾਂ ਤੁਹਾਨੂੰ ਝਾਟੀ ਰੌਲਾ ਮਿਲ ਜਾਣੀ ਆ। ਕਰਕੇ ਤਾਂ ਵੇਖੋ, ਆ ਜਿਹੜੇ ਬੱਚੇ ਬਹੁਤ ਭਟਕਦੇ ਫਿਰਦੇ, ਜਿਹੜੇ ਬੱਚੇ ਸਾਡੇ ਕੋਲ ਪਾਠੀ ਨੇ ਨਾ, ਇੱਥੇ ਪਾਠੀ ਹਰ ਵੀਕ ਲਾਉਂਦੇ ਨੇ ਰੌਲਾ, ਅਤੇ ਕਿ ਮਗਰ ਨਾਲ 100, 150 ਬਣਾ ਕੇ ਮਾਲਕ ਦੀ ਕਿਰਪਾ ਨਾਲ ਕਮ ਸੇ ਕਮ ਜੇ 4 ਹਫ਼ਤੇ ਦਾ 100 ਬਣਿਆ, 400 ਤਾਂ ਬਣ ਹੀ ਜਾਂਦਾ ਨਾ। ਮਿਹਨਤ ਹੈ, ਕਰੋ,
ਆਪਣੇ ਵੱਲੋਂ ਕਿੰਨੇ ਕੁ ਲੋਕ ਪ੍ਰਾਣੀ ਨੇ ਜਿੰਨੇ ਕਹਿੰਦੇ ਵੀ ਚਲੋ ਅੱਜ ਅਸੀਂ ਆਪਾਂ ਪਾਠੀ ਬਣੀਏ, ਆਪਾਂ ਗ੍ਰੰਥੀ ਬਣੀਏ, ਆਪਾਂ ਰਾਗੀ ਬਣੀਏ, ਜ਼ੋਰ ਲੱਗਾ ਵਾ ਬਾਕੀ ਸਾਰਿਆਂ ਦੇ, ਪਰ ਇਧਰਲੇ ਪਾਸੇ ਹੈ ਕਿੰਨੇ ਕੁ ਪਰਿਵਾਰ ਜਿਹਨਾਂ ਨੇ ਪੁੱਤ ਪਾਠੀ ਬਣਾਏ ਨੇ, ਕਿੰਨੇ ਪਰਿਵਾਰ ਆ ਜਿਹਨਾਂ ਨੇ ਆਖਿਆ ਪੁੱਤ ਤੂੰ ਥੋੜਾ ਬੜਾ ਕੀਰਤਨ ਕਥਾ ਸਿੱਖ ਤੇਰੇ ਕੰਮ ਆਊਗੀ। ਮੈਂ ਆਪਣੀ ਜ਼ਿੰਦਗੀ 'ਚ ਇਹ ਗੱਲ ਤੁਹਾਡੇ ਨਾਲ ਪ੍ਰੈਕਟੀਕਲ ਦੱਸਦਾ ਕਿ 14 ਸਾਲ ਤੋਂ ਬਾਣੀ ਨਾਲ ਜੁੜਿਆ ਸੀ ਅਤੇ ਮੈਂ ਵੈਸੇ ਇੰਸਪੈਕਟਰ ਵੀ ਲੱਗਾ ਸੀ ਹੈਲਥ ਡਿਪਾਰਟਮੈਂਟ 'ਚ, ਪਰ ਮੈਨੂੰ ਇਹ ਬਾਣੀ ਗੁਰਮੁ ਪਿਆਰੋ ਇੱਥੋਂ ਤੱਕ ਲੈ ਆਈ ਹੈ। ਕਹਿੰਦੇ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਨਹੀਂ ਮੌਸਮ ਕਹੀ ਬੈਠਦੇ, ਪਰ ਜਿਹਦੇ ਅੰਦਰ ਬਾਣੀ ਹੈ ਨਾ ਗੁਰਮੁ ਪਿਆਰੋ, ਦੁਨੀਆਂ ਦੇ ਕਿਸੇ ਕੋਨੇ 'ਤੇ ਚੱਲ ਜਾਵੇ ਨਾ ਉਹ ਕਦੇ ਭੁੱਖਾ ਨਹੀਂ ਮਰ ਸਕਦਾ। ਪਾਤਸ਼ਾਹ ਨੇ ਅਰਦਾਸ ਕੀਤੀ ਪਵਿੱਤਰ ਹੁਕਮਨਾਮਾ ਪਾਤਸ਼ਾਹ ਸਾਹਿਬ ਦੇ ਜਥਾ ਗੁਰਪੂਰੇ ਚਰਨੀ ਲਾਇਆ। ਚਰਨ ਕੀ ਹੈ? ਸ਼ਬਦ, ਜਿਹਨੂੰ ਵਾਹਿਗੁਰੂ ਆਪਣੇ ਚਰਨਾਂ ਨੂੰ ਜੋੜ ਲੈਂਦਾ, ਆਪਣੇ ਨਾਲ ਲੜ ਲਾ ਲੈਂਦਾ, ਜਿਹਦੇ 'ਤੇ ਕਿਰਪਾ ਕਰ ਦਿੰਦਾ। ਕਿਹੜੀ ਔਖੀ ਆ? ਪੜਿਓ ਸ਼ਬਦ, ਗੁਰਪੂਰੇ ਚਰਨੀ, ਗੁਰਪੂਰੇ ਚਰਨੀ, ਚਰਨੀ ਸ਼ਬਦ ਹੈ ਜਿਹੜਾ ਗੁਰੂ ਦੇ ਚਰਨਾਂ 'ਤੇ। ਹੁਣ ਮਾਤਾ ਦੇ ਚਰਨਾਂ 'ਤੇ, ਪਾਤ ਦੇ ਚਰਨਾਂ 'ਤੇ ਰੋਜ਼ ਨਮਸਕਾਰ ਕਰੋਗੇ ਤਾਂ ਸ਼ੀਸਾਂ ਹੀ ਦਊਗਾ ਨਾ। ਅਤੇ ਇੱਥੇ ਚਰਨ ਕੀ ਹੈ? ਸ਼ਬਦ। ਅਤੇ ਜੇ ਇਹ ਸ਼ਬਦ ਨਾਲ ਜੁੜੋਗੇ ਤਾਂ ਗੁਰੂ ਦੀ ਕਿਰਪਾ ਹੋ ਜਾਏਗੀ। ਉਹਦੇ ਸ਼ਬਦ ਕੀ ਆ? ਉਹਦੇ ਗਿਆਨ, ਉਹਦਾ ਵਿਚਾਰ, ਉਹਦਾ ਉਪਦੇਸ਼। ਸਤਿਗੁਰੂ ਕਹਿੰਦੇ ਗੁਰਪੂਰੇ ਚਰਨੀ ਲਾਇਆ ਸੰਗ ਸਹਾਈ ਪਾਇਆ, ਸਦਾ ਹੀ ਅੰਗ ਸੰਗ ਹੈ। ਫਿਰ ਜੈ ਜਾਈਏ ਤਾਂ ਜਿੱਥੇ ਜਾਏਗਾ ਸੌਖੀ ਸੌਖੀ ਤੇਰੀ ਮਦਦ ਕਰੇਗਾ, ਮਦਦਗਾਰ ਬਣਦਾ ਬਾਬਾ। ਆਪਾਂ ਨੂੰ ਜਿੱਦਣ ਮੈਂ ਵੀ ਤੁਰਿਆ ਸੀ, ਜਿੱਦਣ ਥੈਨ ਤੁਸੀਂ ਵੀ ਤੁਰੇ ਹੋ ਗਏ, ਮੇਰੇ ਬਾਪੂ ਨੇ ਤਾਂ ਮੈਨੂੰ ਕਹ ਲਏ ਪੁੱਤ ਗੁਰਦੁਆਰੇ ਜਾਇਆ ਕਰੀ, ਅਤੇ ਬਹੁਤ ਗੁਰਦੁਆਰੇ ਵੇਖੀ ਆ, ਸਿੱਖੀ ਇਸ ਰੂਪ ਨਾ ਕਿਤੇ ਗਵਾ ਪਵੀ। ਬੜਾ ਮਹਿੰਗਾ ਜੇ ਗੁਰਮੁਖ ਪਿਆਰ, ਬਹੁਤ ਮਹਿੰਗਾ ਜੇ, ਐਵੇਂ ਨਾ ਇਹਨੂੰ ਸਮਝੋ, ਇਹ ਬਹੁਤ ਮਹਿੰਗਾ। ਇੱਕ ਉਹ ਚੀਜ਼ ਹੈ ਜਿਹੜੀ ਰੱਬ ਨੇ ਸਾਨੂੰ ਖੁਦ ਦਿੱਤੀ, ਰੱਬ ਨੇ ਦੇ ਕੇ ਤੋੜਿਆ ਤੁਹਾਨੂੰ। ਬਾਕੀ ਤਾਂ ਇੱਥੇ ਬਣੇ ਸਾਰੇ ਜਣੇ, ਨਿਊਲੀ ਬੋਰਨ ਬੇਬੀ ਜਿਵੇਂ ਪੈਦਾ ਹੋਇਆ, ਭਾਵੇਂ ਕਿਸੇ ਵੀ ਕੌਮ ਦਾ, ਕਿਸੇ ਵੀ ਰੰਗ ਦਾ, ਕਿਸੇ ਵੀ ਰੂਹ ਦਾ, ਭਾਵੇਂ ਅਫਰੀਕਾ 'ਚ ਜੰਮਿਆ ਹੋਵੇ, ਭਾਵੇਂ ਕੈਨੇਡਾ 'ਚ, ਪਰ ਨਿਊਲੀ ਬੋਰਨ ਬੇਬੀ ਜਿਵੇਂ ਪੈਦਾ ਹੋਇਆ ਤਾਂ ਵੱਡਾ ਹੋਣ ਦਿਓ, ਪਹਿਲਾਂ ਕੀ ਬਣੂਗਾ? ਆਹ ਬਣੂਗਾ ਜਿਹੜਾ ਆਪਾਂ ਵਾ, ਮਨੁੱਖ। ਇਹਨੂੰ ਮਨੁੱਖ ਕਿਹਾ ਗਿਆ, ਇਨਸਾਨ। ਉਹਨੇ ਹਰ ਇੱਕ ਚੀਜ਼ ਆਪਣੇ ਇੱਕੋ ਜਿਹੀ ਬਣਾਈ ਆ, ਪਸ਼ੂ ਪੰਛੀ ਸਭ ਕੁਛ। ਸਾਨੂੰ ਵੀ ਉਹਨੇ ਉਹ ਰੂਪ ਦਿੱਤਾ ਜਿਹੜਾ ਇਨਸਾਨ ਦਾ ਰੂਪ ਹੈ। ਇਹਨੂੰ ਬਣਾਉਣਾ ਜਾਂ ਨਾ ਬਣਾਉਣਾ ਸਾਡੇ ਵੱਸ ਦੀ ਗੱਲ ਹੈ, ਅਸੀਂ ਕਰਦੇ ਹਾਂ। ਤੋ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰਿਓ, ਜਹਾਂ ਜਾਈਏ ਤਾਂ ਉਹ ਜਿੱਥੇ ਜਾਣਾ ਸੋ ਕਰ ਕਿਰਪਾ ਪਰ, ਜਿਹੜਾ ਕਿਰਪਾ ਕਰਕੇ ਜਿਹੜਾ ਆਪਣੇ ਰਜ ਨੂੰ ਮਿਲਾ ਲੈਂਦਾ, ਅਤੇ ਫਿਰ ਅੱਗੇ ਹਰ ਗੁਣ ਗਾਵੋ ਸਦਾ ਸਪਾਈ, ਫਿਰ ਸਦਾ ਉਹਦੇ ਗੁਣ ਗਾ, ਸਦਾ ਉਹਦਾ ਸ਼ੁਕਰਾਨਾ ਕਰ। ਮਾਲਕ ਦੀ ਕਿਰਪਾ ਕਿੰਨੀ ਹੈ ਗੁਰਮੁਖ ਪਿਆਰੋ ਸਾਡੇ 'ਤੇ, ਬੜੀ ਕਿਰਪਾ, ਰਹਿਮਤਾਂ, ਬਖਸ਼ਿਸ਼ਾਂ। ਠੀਕ ਹੈ ਮਾੜੇ ਮੋਟੇ ਦਿਨ ਦੁੱਖ ਸੁੱਖ ਆਉਂਦਾ ਰਹਿੰਦਾ, ਕੋਈ ਐਸਾ ਨਹੀਂ ਜਿਹਦੇ 'ਤੇ ਸਮਾਂ ਨਹੀਂ ਆਉਂਦਾ, ਹਰ ਇੱਕ 'ਤੇ ਆਉਂਦਾ। ਹੁਣ ਆਪਾਂ ਹੁਣ ਭਾਈ ਸਾਹਿਬ ਗੱਲ ਕਰ ਰਹੇ ਸੀ ਨਾ ਬਾਬਾ ਅਮਰਦਾਸ ਜੀ ਦੀ, ਹੁਣ ਉਹਨਾਂ ਦੇ ਜੀਵਨ ਤੋਂ ਤੁਸੀਂ ਸਾਗੀ ਸੁਣੀ ਆ, ਜਿੰਨੀ ਉਹਨਾਂ ਸੇਵਾ ਕੀਤੀ 12 ਸਾਲ ਸਾਡੇ ਕੀਤੀ, ਕਿਸੇ ਨੇ ਆਖੋ ਸਤਨਾ, ਇੱਥੇ ਤਾਂ ਚਮਚਾ ਚੁੱਕੇ ਨਹੀਂ ਰੱਖਦੇ ਆਖੋ ਸਤਨਾ, ਅਤੇ ਉਹ ਪਾਣੀ ਢੋ ਕੇ ਲਿਆਉਂਦੇ ਨੇ ਕਾਗਰ ਪੂਰੀ, ਅਮਰੂਦ ਥਾਵਾਂ ਕਹਿੰਦੇ ਸੀ, ਪਰ ਉਹ ਅਮਰੂਥਾਂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ, ਮਹਾਰਾਜ ਬਖਸ਼ਿਸ਼ ਹੋ ਗਈ। ਤੂੰ ਮਹਾਰਾਜ ਇੰਨੀ ਬਖਸ਼ਿਸ਼ ਕਰਦਾ ਗੁਰਮੁਖ ਪਿਆਰਿਓ। ਪਾਤਸ਼ਾਹ ਕਹਿੰਦੇ ਮਨ ਚੰਦੇ ਸਗਲੇ ਫਲ ਪਾਓ, ਮਨ ਛੇ ਫਲ ਪ੍ਰਾਪਤ ਹੋਣਗੇ ਅਤੇ ਸਦਾ ਤੁਹਾਡੇ ਅੰਗ ਸੰਗ ਹੋਏਗਾ। ਨਾਰਾਇਣ ਭਰਾ ਉਹ ਸਾਡੇ ਪ੍ਰਾਣਾਂ ਦਾ ਆਸਰਾ, ਹਮ ਸਦ ਅਸੀਂ ਉਹਦੇ ਚਰਨਾਂ ਦੀ ਧੂਰ ਹੈ। ਪਤਤ ਪਨੀਰ ਪਤ ਤੋਂ ਪਤਤ ਨੂੰ ਵੀ ਪਵਿੱਤਰ ਕਰ ਦਿੰਦਾ, ਕਰ ਕਿਰਪਾ ਜਿਹਨੂੰ ਹਰ ਦਾ ਨਾਮ ਦਾ ਜਸ਼ ਦੇ ਦਿੰਦਾ। ਭੂਮੀਆਂ ਚੋਰ ਕੌਣ ਸੀ ਗੁਰਮੁਖ ਪਿਆਰ? ਸੱਜਣ ਠੱਗ ਕੌਣ ਸੀ? ਮਹਾਰਾਜ ਦੀ ਬਖਸ਼ਿਸ਼ ਹੋ ਗਈ। ਤੂੰ ਪਾਰ ਕਰੇ ਕਹਿੰਦੇ ਪਾਰਵੰਗ ਕਰੇ ਪ੍ਰਤਪਾਲਾ, ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ, ਉਹ ਹਮੇਸ਼ਾ ਸਾਡੀ ਰਾਖੀ ਕਰਦਾ, ਸਾਜੀ ਸੰਗਤ ਵਾਲਾ ਦਿਨ ਰਹਿਣ ਕੇ ਹਰ ਵਕਤ ਉਹਦੇ ਉਹਨੂੰ ਚੇਤੇ ਕਰ, ਫਿਰ ਜਨਮ ਮਰਨ ਦੇ ਵਿੱਚ ਗੇੜ ਤੋਂ ਬਚ ਜਾਏਗਾ। ਜਿਸਨੂੰ ਦੇ ਦੇਵੇ ਪੁਰ, ਜਿਹਨੂੰ ਇਹ ਬਖਸ਼ ਦੇ ਦੇਵੇ, ਉਹਨੇ ਰਸ ਜਾਣ ਲਿਆ ਅਤੇ ਜਮ ਕੰਕਰ ਨੇੜ ਨਾ ਆਇਆ, ਜਮਾਂ ਦਾ ਕੰਕਰ, ਜਮ ਗੁਰਮੁਖ ਪਿਆਰੋ ਮੌਤ ਦਾ ਨਹੀਂ, ਉਹ ਤਾਂ ਆਉਣਾ ਹੀ ਆਉਣਾ ਜੇ, ਉਹਨੂੰ ਕੋਈ ਨਹੀਂ ਰੋਕ ਸਕਦਾ। ਉਹ ਤਾਂ ਰਾਮ ਗਿਓ, ਰਾਵਣ ਗਿਓ, ਜਾਕੋ ਬਹੁ, ਉਹ ਤਾਂ ਨਾਨਕ ਵਰਗੇ ਵੀ ਨਹੀਂ ਰਹੇ, ਉਹ ਵੀ ਸਰੀਰਕ ਤੌਰ 'ਤੇ ਨਹੀਂ ਹੈਗੇ ਸਾਡੇ 'ਚ, ਕੋਈ ਪੀਰ ਪਕੰਬਰ ਬੋਲੀ ਅਵਤਾਰ, ਉਹ ਤਾਂ ਵੀ ਮੌਤ 'ਤੇ ਆਈ, ਤਾਂ ਉਹਨਾਂ ਨੂੰ ਵੀ ਸਾਨੂੰ ਵੀ ਆਉਣੀ ਇੱਕ ਦਿਨ ਆਉਣੀ, ਕਿਉਂਕਿ ਪਾਤਸ਼ਾਹ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਬਹੁਤ ਦਾ ਸਮਾਂ ਨਿਜਤ ਹੈ, ਇਹਨੂੰ ਕੋਈ ਦੁਨੀਆਂ ਦੀ ਭਾਵੇਂ ਜਿੰਨੀਆਂ ਮਰਦੀ ਆ, ਉਹ ਜਿਹਨੂੰ ਦੱਸਣਾ ਉਹ ਤਾਂ ਜਾਣਦਾ ਕਿ ਤੈਨੂੰ ਕਦੋਂ ਲੈ ਕੇ ਜਾਣਾ, ਆਖੋ ਸਤਨਾਮ, ਉਹ ਤਾਂ ਜਾਣਦਾ।
ਸੋ ਇਸ ਕਰਕੇ ਗੁਰਮੁਖ ਪਿਆਰੇ ਸੁਖ ਨਾਨਕ ਇਹ ਜੰਮ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਕਰਮ ਜਿਹੜੇ ਅਸੀਂ ਕਰਦੇ ਹਾਂ ਇਹ ਜੰਮ ਨੇ। ਗੁਰੂ ਕਿਰਪਾ ਸੁਖ ਨਾਨਕ ਸਰਣੀ, ਗੁਰੂ ਦੀ ਸ਼ਰਨ ਪੈ ਜਾਓ ਤਾਂ ਹਮੇਸ਼ਾ ਹੀ ਸੁੱਖ ਹੀ ਸੁੱਖ ਹੈ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਪਿਆਰ ਤੁਹਾਡਾ ਧੰਨਵਾਦ, ਕੋਸ਼ਿਸ਼ ਕਰਿਆ ਕਰੋ ਆਪਾਂ ਥੋੜ੍ਹਾ ਸਮਾਂ ਜਿੰਨੇ ਤੁਸੀਂ ਬੈਠੇ ਜੇ ਤਾਂ ਸਵੇਰੇ ਨੇਤਰਿਮ ਕੀਤਾ ਬਹੁਤ ਚੰਗਾ, ਸਾਰੇ ਜਪਜੀ ਸਾਹਿਬ ਦਾ ਪਾਠ ਅਰਥਾਂ ਸਮੇਤ ਕਰੋ, ਕੋਸ਼ਿਸ਼ ਕਰੋ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਆਰੰਭ ਕਰ ਦਿਓ, ਪੋਥੀਆਂ ਰੱਖੋ ਘਰ, ਨਹੀਂ ਪੋਥੀਆਂ ਤੇ ਕੰਪਿਊਟਰ ਤੇ ਇੱਕ ਸ਼ਬਦ ਪੜ੍ਹ ਲਿਆ ਕਰੋ ਅਰਥਾਂ ਸਮੇਤ। ਇੱਕ ਸ਼ਬਦ ਜੇ ਤੁਸੀਂ ਇੱਕਦਾ 365 ਸ਼ਬਦ ਸਾਲ ਚ ਹੋ ਜਾਂਦੇ ਆ ਤੇ ਕਿ ਮਗਰ ਨਾ 365 ਜ਼ਿੰਦਗੀ ਲੰਘੀ, ਕਿੰਨਾ ਕੁਝ ਹੋ ਜਾਏਗਾ, ਸਭ ਕੁਝ ਹੋ ਜਾਊਗਾ, ਕਰਨ ਦੀ ਕੋਸ਼ਿਸ਼ ਕਰਨੀ ਚਾਹੀਏ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਨੇ ਸੋਹਰੇ ਦਾ ਪਾਠ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸੋਹਿਲਾ ਰਾਗੜੀ ਦੀ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਜਣਹਾਰੋ ਤੁਮ ਗਾਓ ਮੈਂ ਨਿਰਭਉ ਕਾ ਸੋਹਿਲਾ ਹਉ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕੌਣ ਸੰਭਾਰ ਸਮਝਾ ਲਿਖਿਆ ਮਿਲਕਰ ਪਾਓ ਤੇਲ ਦੇਹੋ ਸਜਣ ਅਸੀ ਸੜੀਆਂ ਜੋ ਹੋਏ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨੇ ਤਪਵੰਨ ਸਦਨ ਹਾਰਾ ਸਿਮਰੀਐ ਨਾਨ ਸੇ ਦਿਵਾਸਾ ਮੱਲਾ ਪਹਿਲਾ ਛੇ ਗਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਉ ਵਿਸਿਆ ਕੜੀਆ ਪੈਰਾ ਤਿਥੀ ਵਾਰੀ ਮਾਉ ਹੋਆ ਸੂਰਜੇ ਕੋ ਰੋਤ ਅਨੇਕ ਨਾਨਕ ਕਰਤੇ ਗੇ ਤੇਵੇ ਰਾਤ ਰਾਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨੋ ਪਵਨ ਚਵਰੂ ਕਰੈ ਸਰਬਣ ਰਾਏ ਫਲੰ ਜੋਤੀ ਕੈਸੀ ਆਰਤੀ ਹੋਏ ਪਖਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸਤਾਵ ਨੈਣਨਾ ਨੈਣਾ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਨਨ ਏਕ ਪਦ ਗੰਧ ਬਿਨ ਸਹਿਸਤਾਵ ਗੰਧ ਵਿੱਚ ਚਲਤ ਮੋਈ ਸਮੈ ਜੋਤ ਜੋਤ ਹੈ ਸੋਏ ਤੇਦੇ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮ ਮਗਰਾਂ ਲੋਪਤ ਮਨੰਦਨੋ ਮੋਇਆ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋ ਜਾਤੇ ਤੇਰੇ ਨਾਂ ਵਾ ਸਾਰਾ ਗੌੜੀ ਪੂਰਵੀ ਮਹਲਾ ਚੌਥਾ ਕਾਮ ਗ੍ਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡ ਖੰਡਾਹੇ ਪੂਰਬ ਲਿਤ ਲਿਹ ਗੁਰ ਪਾਇਆ ਮਨ ਹਰਲੇ ਮਨ ਮੰਡਾਹੇ ਕਰ ਸਾਧੂ ਲੀਪਣ ਵੱਡਾ ਹੈ ਕੱਢ ਨੋਤ ਪਨ ਵੱਡਾ ਹੈ ਰਹਾਓ ਸਾਗ ਤਾਰਾ ਸਾਧ ਨਾ ਜਾਣਿਆ ਤਨੇ ਅੰਤਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲਾ ਚਵੈ ਦੋ ਪਾਵੈ ਜਮਕਾ ਸਹਿ ਸਿਰ ਡੰਡਾ ਹੈ ਹਰ ਜਨ ਹਰ ਨਾਮ ਸਮਾਣੇ ਦੋ ਜਨਮ ਮਨ ਪਉ ਖੰਡਾ ਹੈ ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਗਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੀਰੇ ਹਰਾ ਰਾਮ।

ਮਰਨਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛੁ ਨਾਹੀ ਜਮ ਨਹੀਂ ਆਵੈ ਨੇਰੇ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੋ ਸੰਤ ਜਨਹੋ ਗੁਣ ਗਾਵਹੋ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਆ ਕਰ ਵਾਜਹ ਸ਼ਬਦ ਕਨੇਰੇ ਰਾਮ ਆਵਹ ਸੰਤ ਜਨਹੁ ਗੁਣ ਗਾਵਹ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਆ ਕਰ ਵਾਜਹ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਨਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵਲਾਈ ਅਣਦਿਨ ਸਹਿਜ ਰਹਿ ਰੰਗ ਰਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣਾ ਅਵਰ ਨ ਜਾਣਾ ਦੂਜਾ ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਪਾਵਾਂ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪਹਿਲਾ। ਹੱਠ ਨਿਗ੍ਰਹਿ ਕਰ ਕਾਇਆ ਚੀਜਾ, ਵਰਤ ਤਪਣ ਕਰ ਮਨ ਨਹੀਂ ਪੀਜਾ। ਰਾਮ ਨਾਮ ਸਰ ਅਵਰ ਨ ਪੂਜਾ, ਗੁਰ ਸੇਵ ਮਨਾ ਹਰ ਜਾਣ ਸੰਗ ਕੀਜਾ। ਜਮ ਜੰਧਾਰ ਜੋਇ ਨਹੀਂ ਸਕਾ, ਸਰਪਣ ਡਸ ਨਾ ਸਕਾ, ਹਰ ਕਾ ਰਸ ਪੀਜਾ ਰਹਾਉ। ਵਾਦ ਪੜਾ ਰਾਗੀ ਜਗ ਪੀਜਾ, ਤ੍ਰੈ ਗੁਣ ਵਿਖਿਆ ਜਨਮ ਮਰੀਜਾ। ਰਾਮ ਨਾਮ ਬਿਨ ਦੁਖ ਸਹੀਜਾ, ਚੜਸ ਪਵਨ ਸਿੰਘਾਸਨ ਪੀਜਾ, ਨਿਉਲੀ ਕਰਮ ਖਟ ਕਰਮ ਕਰੀਜਾ। ਰਾਮ ਨਾਮ ਬਿਨ ਬਿਰਥਾ ਸਾਸ ਲੀਜਾ, ਅੰਤਰ ਪੰਚ ਅਗਨ ਕਿਉਂ ਧੀਰਜ ਤੀਜਾ, ਅੰਤਰ ਚੋਰ ਕਿਉਂ ਸਾਦਲ ਹੀਜਾ। ਗੁਰਮੁਖ ਹੋਏ ਕਾਇਆ ਗੜ ਲੀਜਾ, ਅੰਤਰ ਮੈਲ ਤੀਰਥ ਪਰਮੀਜਾ। ਮਨ ਨਹੀਂ ਸੂਚਾ ਕਿਆ ਸੋਚ ਕਰੀਜਾ, ਕਿਰਤ ਪਿਆ ਦੋਸ਼ ਤਾਂ ਕਾ ਕਉ ਦੀਜਾ। ਅੰਨ ਨਾ ਖਾਹੇ ਦੇਹੀ ਦੁਖ ਦੀਜਾ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜਾ। ਮਨ ਮੁਖ ਜਨਮ ਜਨਮ ਮਰੀਜਾ, ਸਤਿਗੁਰ ਪੂਛ ਸੰਗਤ ਜਾਨ ਕੀਜਾ। ਮਨ ਹਰ ਰਚ ਨਹੀਂ ਜਨਮ ਮਰੀਜਾ, ਰਾਮ ਨਾਮ ਬਿਨ ਕਿਆ ਕਰਮ ਕੀਜਾ। ਉਂਦਰ ਦੂੰਦਰ ਪਾਸ ਤੁਰੀਜਾ, ਤੁਰਕੀ ਸੇਵਾ ਰਾਮ ਰਵੀਜਾ। ਨਾਨਕ ਨਾਮ ਮਿਲਾ ਕਿਰਪਾ ਪ੍ਰਭ ਕੀਜਾ। ਰਾਮ ਕਲੀ ਮਹੱਲਾ ਪਹਿਲਾ। ਅੰਤਰ ਉਤਪੁਜ ਅਵਰ ਨ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ। ਜੁਗਾ ਜੁਗੰਤਰ ਸਾਹਿਬ ਸਚ ਸੋਈ, ਉਤਪਦ ਪਰਲੋ ਅਵਰ ਨ ਕੋਈ। ਐਸਾ ਮੇਰਾ ਠਾਕੁਰ ਗੈਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕਾ ਨਾਮ ਨ ਲੱਗਾ ਜਮ ਤੀਰ ਰਹਾਉ, ਨਾਮ ਰਹਤਨ ਹੀਰਾ ਨਿਰਮੋਲ। ਸਾਚਾ ਸਾਹਿਬ ਅੰਮ੍ਰਿ ਅਤੋਲ, ਜਿਹਾ ਸੂਚੀ ਸਚਾ ਬੋਲ। ਘਰ ਦਰ ਸਚਾ ਨਾਹੀ ਰੋਲ, ਇੱਕ ਬਨ ਮੈਂ ਬੈਸੈ ਡੂਗਰ ਅਸਥਾਨ। ਨਾਮ ਵਿਸਾਰ ਪਚਾ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ। ਗੁਰਮੁਖ ਪਾਵਾ ਦਰਗਹ ਮਾਨ, ਹੱਠ ਨਿਗਹੰਕਾਰ ਕਰੈ ਨਹੀਂ ਪਾਵੈ। ਪਾਠ ਪੜੇ ਲੈ ਲੋਕ ਸੁਨਾਵੈ, ਤੀਰਸ ਭਰਮਸ ਵਿਆਦ ਨ ਜਾਵੈ। ਨਾਮ ਬਿਨਾ ਕੈਸੇ ਸੁਖ ਪਾਵੈ, ਯਤਨ ਕਰੈ ਬਿੰਦ ਕਿਵੇਂ ਨਾ ਰਹਾਈ। ਮਨੁਆ ਡੋਲੇ ਨਰਕੇ ਪਾਈ, ਜਾਮਪੁਰ ਬਾਦ ਦੇ ਲਹਿ ਸਜਾਈ। ਬਿਨ ਨਾਵੈ ਜੀਓ ਜਲ ਬਲ ਜਾਈ, ਸੇ ਸਾਧ ਕੇਤੇ ਮਨ ਦੇਵਾ। ਹੱਠ ਨਿਗ੍ਰਹਿ ਨਾ ਤ੍ਰਿਪਤਾ ਵਹਿ ਭੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ। ਮਨ ਤਨ ਨਿਰਮਲ ਅਭਿਮਾਨ ਅਭੇਵਾ, ਕਰਮ ਮਿਲੈ ਪਾਵੈ ਸਚ ਨਾਉ। ਤੋ ਸਰਨਾਗਤ ਰਹੋ ਸੁਭਾਉ, ਤੁਮ ਤੇ ਉਪਜੋ ਭਗਤੀ ਭਾਉ। ਗੁਰਮੁਖ ਜਾਪੋ ਨ ਜਪ ਜਾਪੋ ਗੁਰਮੁਖ ਹਰ ਨਾਉ, ਹਉ ਮੈਂ ਗੁਰ ਬਜਾਏ ਮਨ ਪੀਨਾ। ਝੂਠ ਨ ਪਾਵਸ ਪਾਖੰਡ ਕੀਨ, ਬਿਨ ਗੁਰ ਸ਼ਬਦ ਨਹੀਂ ਕਰ ਬਾਰ। ਨਾਨਕ ਗੁਰਮੁਖ ਤਤ ਵਿਚਾਰ, ਰਾਮ ਕਲੀ ਮਹੱਲਾ ਪਹਿਲਾ। ਜਿਉਂ ਆਇਆ ਤਿਉ ਜਾਵਾਂ ਬਵਰੇ, ਜਿਉਂ ਜਨਮੈ ਤਿਉਂ ਮਰਨ ਪਿਆ। ਜਿਉਂ ਰਸ ਭੋਗ ਪੀਏ ਤੇਤਾ ਦੁੱਖ ਲਾਗੈ, ਨਾਮ ਵਿਸਾਰ ਭਵ ਜਲ ਪਏ ਆ। ਤਨ ਤਨ ਦੇਖਤ ਗਰਭ ਗਿਆ, ਕੰਨਿਕ ਕਾਮਨੀ ਸੋ ਹੇਤ ਵਧਾਏ ਹੈ ਕੀ। ਨਾਮ ਵਿਸਾਰੈ ਭਰਮ ਗਿਆ ਰਹਾ, ਜਤ ਸਾ ਸੰਜਮ ਸੀਲ ਨ ਰਾਖਿਆ। ਰੇਤ ਪਿੰਜਰ ਮੈਂ ਕਾਸ਼ਟ ਭਇਆ, ਪੁੰਨ ਦਾਨ ਇਸ਼ਨਾਨ ਨ ਸੰਜਮ। ਸਾਧ ਸੰਗਤ ਬਿਨ ਬਾਦ ਜਯਾ, ਲਾਲਚ ਲਾਗਹਿ ਨਾਮ ਵਿਸਾਰਿਓ। ਆਵਤ ਜਾਵਤ ਜਨਮ ਗਿਆ,
ਜਾ ਜਮ ਧਾਇ ਕੇਸ ਗਹਿ ਮਾਰਾ, ਸੁਰਤ ਨਹੀਂ ਮੁਖ ਕਾਲ ਗਿਆ, ਐਨ ਸਨਿੰਦਾ ਤਤਪਰਾਹੀ, ਹਿਰਦੈ ਨਾਮ ਨਾ ਸਰਬ ਦਇਆ, ਬਿਨ ਗੁਰ ਸ਼ਬਦ ਨਾ ਗਾਤ ਪਾਤ ਪਾਵੈ, ਰਾਮ ਨਾਮ ਬਿਨ ਨਰਕ ਗਿਆ, ਖਿਨ ਮੈਂ ਬੇਸ ਕਰੈ ਨਟੁਆ ਜੋ, ਮੋਹ ਪਾਪ ਮੈਂ ਗਲਤ ਗਿਆ, ਏ ਤੇ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੈ ਮਗਨ ਪਿਆ, ਕਰੇ ਬਿਕਾਰ ਬਿਥਾਰ ਖਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ, ਹੋ ਮੈਂ ਰੋਗ ਮਹਾਂ ਦੁੱਖ ਲਾਗਾ, ਗੁਰਮਤਿ ਲੇਵੋ ਰੋਗ ਗਇਆ, ਸੁਖ ਸੰਪਤ ਕਉ ਆਵਤ ਦੇਖ, ਸਾਕਤ ਮਨ ਅਭਿਮਾਨ ਪਿਆ, ਜਿਸ ਕਾ ਏ ਤਨ ਧਨ ਸੋ ਫਿਰ ਲੇਵੈ, ਅੰਤਰ ਸੰਸਾ ਦੁਖ ਪਿਆ, ਅੰਤ ਕਾਲ ਕੇ ਸਾਥ ਨ ਚਾਲੈ, ਜੋ ਦੀਸੈ ਸਭ ਤਿਸੈ ਮਇਆ, ਆਦਿ ਪੁਰਖ ਅਪਰੰਪਰ ਸੋ ਪ੍ਰਭ, ਹਰ ਨਾਮ ਹਿਰਦੈ ਲੈ ਪਾਰ ਪਿਆ, ਮੂਹੇ ਕਉ ਰੋਵੈ ਕਿਸੈ ਸੁਣਾਵੈ, ਪੈ ਸਾਗਰ ਅਸਰਾਲ ਪਿਆ, ਦੇਹ ਕੁਟੰਬ ਮਾਇਆ ਗ੍ਰਹਿ ਮੰਦਿਰ, ਸਾਕਤ ਜੰਜਾਲ ਪਰਾਲ ਪਿਆ, ਜਾਂ ਆਏ ਤਾਂ ਤਿਨੈ ਪਠਾਏ, ਚਾਲੈ ਤਿਨੈ ਬੁਲਾਏ ਲਿਆ, ਜੋ ਕਿਛ ਕਰਨਾ ਸੋ ਕਰ ਰਿਹਾ, ਬਖਸ਼ਣ ਹਾਰ ਬਖਸ਼ ਲਿਆ, ਜਿਨ ਇਹ ਚਾਖਿਆ ਰਾਮ ਰਸਾਇਨ, ਤਿਨ ਕੀ ਸੰਗਤ ਖੋਜ ਭਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ, ਦੁਖ ਸੁਖ ਗੁਰਮੁਖ ਸਮ ਕਰ ਜਾਣਾ, ਹਰ ਇੱਕ ਸੋਗ ਤੇ ਬਿਰਕਤ ਪਿਆ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਨਾ, ਮੇਰਾ ਗੁਰਦਿਆਲ ਸਦਾ ਰੰਗ ਲੀਨਾ, ਐਨਸ ਰਹਿ ਏਕ ਲਿਵ ਲਾਗੀ, ਸਚ ਦੇਖ ਪਤੀਨਾ, ਏਕ ਮੈਂ ਸਰਬ ਸਰਬ ਮੈਂ ਏਕਾ, ਇਹ ਸਤਿਗੁਰ ਦੇਖ ਦਿਖਾਈ, ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ, ਸੋ ਪ੍ਰਭ ਲਖਨ ਨਾ ਜਾਈ, ਦੀਪਕ ਤੇ ਦੀਪਕ ਪ੍ਰਗਾਸਿਆ, ਤ੍ਰਿਭਵਨ ਜੋਤ ਦਿਖਾਈ, ਸਚੈ ਤਖਤ ਸਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ, ਮੋਹਿ ਗਿਆ ਬੈਰਾਗੀ ਜੋਗੀ, ਘਟ ਘਟ ਕਿੰਗਰੀ ਬਾਈ, ਨਾਨਕ ਸ਼ਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਿਖਾਈ, ਰਾਮ ਕਲੀ ਮਹੱਲਾ ਪਹਿਲਾ, ਓ ਹੱਠ ਹਸਤ ਮੜੀ ਕਰ ਛਾਇਆ, ਤਰਨ ਗਗਨ ਕਲ ਧਾਰੀ, ਗੁਰਮੁਖ ਕੇਤੀ ਸ਼ਬਦ ਉਧਾਰੀ, ਸੰਤ ਹੋ ਰਾਹਵ ਮਮਤਾ ਮਾਰ ਹਮ ਮੈਂ ਸੁਖ, ਤ੍ਰਿਭਵਨ ਜੋਤ ਤੁਮਹਾਰੀ, ਮਨਸਾ ਮਾਰ ਮਨਹ ਮੈਂ ਰੱਖ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਰਤ ਅਨਾਹਦ ਵਾਜਾ, ਘੜ ਘੜ ਜੋਤ ਤੁਮਾਰੀ, ਪਰਪੰਚ ਬੇਨ ਤਹੀਂ ਮਨ ਰੱਖਿਆ, ਬ੍ਰਹਮ ਅਗਨ ਪਰਜਾਰੀ, ਪੰਚ ਤੱਤ ਮਿਲ ਅਹਨਸ ਦੀਪਕ, ਨਿਰਮਲ ਜੋਤ ਅਪਾਰੀ, ਰਵਸ ਲੋਕੇ ਇਹ ਤਨ ਕਿੰਗਰੀ, ਵਾਜਾ ਸ਼ਬਦ ਨਿਰਾਰੀ, ਸਿਵ ਨਕਰੀ ਮੈਂ ਆਸਨ ਔਧੂ, ਅਲੱਖ ਅਗੰਮ ਅਪਾਰੀ, ਕਾਇਆ ਨਗਰੀ ਇਹ ਮਾਨ ਰਾਜਾ, ਪੰਚ ਵਸਹ ਵਿਚਾਰੀ, ਸ਼ਬਦ ਰਵੈ ਆਸਨ ਕਰ ਰਾਜਾ।

ਸ਼ਬਦ ਆਤਮ ਚੀਨਾ ਹਿਰਦਾ ਦੇ ਇੱਕ ਮੁਰਾਰੀ ਮਨੁਆ ਅਸਥਿਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਵੇਦ ਬਾਦ ਨਾ ਪਖੰਡ ਔਦੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵਾ ਔਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰਾ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਅਬਦੂ ਸ਼ਬਦ ਤਰਾ ਕੁਲ ਤਾਰੀ ਸ਼ਬਦ ਸੂਰ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਔਦੂ ਨਿਕਸਾ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀ ਹਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਰਮੇ ਦੀਆਂ ਮੁੰਦਰਾ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਦਇਆ ਆਵਣ ਜਾਣ ਬਭੂਤ ਲਾਏ ਜੋਗੀ ਤਾਂ ਤੀਨ ਭਵਨ ਜਿਨ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜ ਹਰ ਸੁਰ ਹਲ ਵਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਹਿ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਾਨ ਦ੍ਰਿੜਕਰ ਆਸਨ ਜੋਗ ਬੈਸ ਜੋਗ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜ੍ਹਾਂ ਜੋਗੀ ਤਾਂ ਨਾਮ ਪੱਲਾ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲਾ ਪਾਏ ਇਤ ਕਿੰਗਰੀ ਸਾਂਤ ਨਾ ਆਵੈ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੁਏ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾਂ ਤੰਤੀ ਵੱਜ ਇਨਬਿਧ ਤ੍ਰਿਸ਼ਨਾ ਖੰਡੀ ਹੁਕਮ ਬੂਝੈ ਸੋ ਸੇ ਜੋਗੀ ਕਹੀਐ ਏਕ ਸਿਉਂ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੈ ਜੋਗ ਜੁਗਤੇ ਵਪਾਏ ਨਦਰੀ ਆਮਦਾ ਸਭ ਕਿਛ ਬਿਨਸੈ ਹਰ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਚੀ ਪਾਏ ਇਹ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਪਵਨ ਕਰਹਿ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਾਹਾ ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਭੇਖ ਕਰਹਿ ਜੋਗੀ ਰੋਗ ਨ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਵਾ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਇੱਕੋ ਵੇਖਾ ਵਿੱਚੋਂ ਭਰਮ ਚੁਕਾਏ ਬਿਨ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹਿ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੋ ਗੁਰਮੁਖ ਦੇਵ ਡਿਆਈ ਰਹਾਉ ਸੱਚ ਰਹਾਉ ਸਦਾ ਸਹਿ ਸੁਖ ਪੁਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸਹਿ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨ ਦੇਖੋ ਰਚਨਾ ਜਿਨ ਰਚਾਈ ਸਚਾ ਸ਼ਬਦ ਰਵੈ ਕਟ ਅੰਤਰ ਸੱਚੇ ਸੋ ਬਣ ਆਈ ਸਤਸੰਗਤ ਮੈਂ ਨਾਮ ਨਿਰਮੋਲਿਕ ਵੱਡਾ ਭਾਗ ਪਾਇਆ ਜਾਈ ਭਰਮ ਨਾ ਭੁੱਲੋ ਸਤਿਗੁਰ ਸੇਵੋ ਮਨ ਰਾਖੋ ਇਕ ਠਾਈ ਬਿਨ ਨਾਵੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡਾ ਪਾਖੰਡ ਜੋਗ ਨ ਪਾਈ ਸਿਵ ਨਗਰੀ ਮੈਂ ਆਸਨ ਬੈਸਾ ਹੈ ਗੁਰ ਸ਼ਬਦੀ ਜੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵਲਾਈ ਨਾਮ ਇਸ਼ਨਾਨ ਕਰੇ ਸੇਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤਾ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ ਤ੍ਰੈ ਮੂਰਤ ਤ੍ਰੈਗੁਣ ਭਰਮ ਭੁਲਾਈ ਗੁਰਪ੍ਰਸਾਦੀ ਤ੍ਰਿਕੁਟੀ ਛੂਟਾ ਚੌਥਾ ਪਦ ਲਿਵਲਾਈ

ਪੰਡਿਤ ਪੜ੍ਹੈ ਪੜਵਾਦ ਵਖਾਣ, ਤਿਨ੍ਹਾਂ ਬੂਝ ਨਾ ਪਾਈ। ਵਿਖਿਆ ਮਾਤੇ ਭਰਮ ਭੁਲਾਏ, ਉਪਦੇਸ਼ ਕਹਾ ਕਿਸ ਪਾਈ। ਭਗਤ ਜਨਾਂ ਕੀ ਉੱਤਮ ਬਾਣੀ, ਜੁਗ ਜੁਗ ਰਹੀ ਸਮਾਈ। ਬਾਣੀ ਲਾਗੈ ਸੋ ਗਤ ਪਾਏ, ਸ਼ਬਦੇ ਸਚ ਸਮਾਈ। ਕਾਇਆ ਨਗਰੀ ਸ਼ਬਦੇ ਖੋਜੇ, ਨਾਮ ਨਵਨ ਨਗਤ ਪਾਈ। ਮਨਸਾ ਮਾਰ ਮਨ ਸਹਿਜ ਸਮਾਣਾ, ਬਿਨ ਰਸਨਾ ਉਸਤਤ ਕਰਾਈ। ਲੋਇਨ ਦੇਖ ਰਹੇ ਬਿਸਮਦੀ, ਚੇਤੇ ਅਦਿਸ਼ਟ ਲਗਾਈ। ਅਦਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਿਲਾਈ। ਹਉ ਗੁਰਸਾ ਲਾਹੀ ਸਦਾ ਆਪਣਾ, ਦਿਨ ਸਾਚੀ ਬੂਝ ਬੁਝਾਈ। ਨਾਨਕੇ ਕਹੇ ਬੇਨੰਤੀ, ਨਾਵੋ ਗਾਤ ਪਤ ਪਾਈ। ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਲੰਬਹ ਸੰਤੋ, ਕਹਿਣਾ ਕਛੂ ਨ ਜਾਈ। ਸੰਤੋ ਹੋ ਗੁਰਮੁਖ ਮਬੂਰਾ ਪਾਈ, ਨਾਮੋ ਪੂਜ ਕਰਾਈ ਰਹਾਉ। ਹਰ ਬਿਨ ਸਭ ਕਿਛੇ ਮੈਲਾ, ਸੰਤੋ ਕਿਆਹੋ ਪੂਜ ਚੜ੍ਹਾਈ। ਹਰ ਸਾਚੇ ਭਾਵੈ ਸਾ ਪੂਜਾ ਹੋਵੈ, ਭਾਣਾ ਮਨ ਵਸਾਈ। ਪੂਜਾ ਕਰੈ ਸਭ ਲੋਕ ਸੰਤੋ, ਮਨਮੁਖ ਥਾਏ ਨ ਪਾਈ। ਸ਼ਬਦ ਮਰੈ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਪਵਿੱਤ ਪਾਵਨ ਸੇਜਨ ਸਾਚੇ, ਏਕ ਸ਼ਬਦ ਲਿਵ ਲਾਈ। ਬਿਨ ਨਾਵੈ ਸਾ ਹੋਰ ਪੂਜ ਨਾ ਹੋਵੀ, ਭਰਮ ਭੁੱਲੀ ਲੋਕਾਈ। ਗੁਰਮੁਖ ਆਪ ਪਛਾਣਾ ਸੰਤੋ, ਰਾਮ ਨਾਮ ਲਿਵ ਲਾਈ। ਆਪੇ ਨਿਰਮਲ ਪੂਜ ਕਰਾਏ, ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ। ਪੂਜਾ ਕਰੈ ਪਰ ਵੇਦ ਨੀ ਜਾਣਾ, ਦੂਜੇ ਭਏ ਮਲ ਲਾਈ। ਗੁਰਮੁਖ ਹੋਵੈ ਸੋ ਪੂਜਾ ਜਾਣਾ, ਭਾਣਾ ਮਨ ਵਸਾਈ। ਭਾਣੇ ਤੇ ਸਭ ਸੁਖ ਪਾਵੈ ਸੰਤੋ, ਅੰਤੇ ਨਾਮ ਸਿਖਾਈ। ਆਪਣਾ ਆਪ ਨਾ ਪਛਾਣੈ ਸੰਤੋ, ਕੂੜ ਕਰਹਿ ਵਡਿਆਈ। ਪਾਖੰਡ ਕੀਨੇ ਜਮ ਨਹੀਂ ਛੋਡੈ, ਲਹਿ ਜਾਸੀ ਪਤ ਗਵਾਈ। ਜਿਨ ਅੰਤਰ ਸ਼ਬਦ ਆਪ ਪਛਾਣਾ, ਗਤ ਮਿਤ ਤਿੰਨ ਹੀ ਪਾਈ। ਇਹ ਮਨੁਆ ਸੁਨ ਸਮਾਧ ਲਗਾਵਾ, ਜੋਤੀ ਜੋਤ ਮਿਲਾਈ। ਸੁਣ ਸੁਣ ਗੁਰਮੁਖ ਨਾਮ ਵਖਾਣਾ, ਸਤਸੰਗਤ ਮਿਲਾਈ। ਗੁਰਮੁਖ ਗਾਵੈ ਆਪ ਗਵਾਵੈ, ਦਰ ਸੱਚ ਸੁਭ ਪਾਈ। ਸੱਚੀ ਬਾਣੀ ਸੱਚ ਵਖਾਣਾ, ਸੱਚ ਨਾਮ ਲਿਵ ਲਾਈ। ਪੈ ਪੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਭ ਅੰਤ ਸਿਖਾਈ। ਸਭ ਕਿਛ ਆਪੇ ਆਪ ਵਰਤਾ, ਨਾਨਕ ਨਾਮ ਵਡਿਆਈ। ਰਾਮ ਕਲੀ ਮਹੱਲਾ ਤੀਜਾ, ਹਮ ਕੁਚਾਲ ਕੁਚੀਲ ਅਤ ਅਭਿਮਾਨੀ, ਮਿਲ ਸ਼ਬਦ ਮੈਲ ਉਤਾਰੀ। ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਕਠਿ ਅੰਤਰ, ਕਰਤਾ ਆਪ ਸਵਾਰੀ ਰਹਾਉ। ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਉ ਆਪਣੀ ਕਿਰਪਾ ਧਾਰੀ। ਇੱਕ ਭੇਖ ਕਰੇ ਫਿਰੇ ਅਭਿਮਾਨੀ, ਤਿੰਨ ਜੂਐ ਬਾਜੀ ਹਾਰੀ। ਇੱਕ ਅਣਦਿਨ ਭਗਤ ਕਰਹਿ ਦਿਨ ਰਾਤੀ, ਰਾਮ ਨਾਮ ਉਰਤਹਾਰੀ। ਅਣਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹਉਮੈ ਮਾਰੀ। ਪਏ ਬਿਨ ਭਗਤ ਨਾ ਹੋਈ ਕਬਹੀ, ਪਏ ਭਾਏ ਭਗਤ ਸਵਾਰੀ। ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ। ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ। ਤਿਸਕਿਆਂ ਗੁਣਾਂ ਕਾ ਅੰਤ ਨ ਪਾਇਆ, ਉਹ ਗਾਵਾਂ ਸ਼ਬਦ ਵਿਚਾਰੀ। ਹਰ ਜੀਓ ਜਪੀ ਹਰ ਜੀਓ ਸਲਾਹੀ, ਵਿੱਚੋ ਆਪ ਨਿਵਾਰੀ। ਨਾਮ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ। ਆਪਣਾ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਤਾਰੀ। ਤਿੰਨ ਸੱਚੇ ਨਾਮ ਕੀ ਸਦਾ ਭੁੱਖ ਲੱਗੀ, ਗਾਵਣ ਸ਼ਬਦ ਵਿਚਾਰੀ। ਜੀਓ ਪਿੰਡ ਸਭ ਕਿਛ ਹੈ ਤਿਸਕਾ, ਆਖਣ ਬਿਖਮ ਵਿਚਾਰੀ। ਸ਼ਬਦ ਲੱਗੇ ਸਹੀ ਜਨ ਨਿਸਤਰੇ, ਭਉਜਲ ਪਾਰ ਉਤਾਰੀ। ਬਿਨ ਹਰ ਸਾਚੇ ਕੋ ਪਾਰ ਨ ਪਾਵੈ, ਬੂਝ ਕੋ ਵਿਚਾਰੀ। ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦ ਸਵਾਰੀ। ਕਾਇਆ ਕੰਚਨ ਸ਼ਬਦ ਇਹ ਰਾਤਾਂ ਰਾਤੀ, ਸੱਚ ਨਾਏ ਪਿਆਰੀ। ਕਾਇਆ ਅੰਮ੍ਰਿਤ ਰਹੀ ਭਰਪੂਰੇ, ਪਾਈਐ ਸ਼ਬਦ ਵਿਚਾਰੀ। ਜੋ ਪ੍ਰਭ ਖੋਜੈ ਸੋਈ ਪਾਵੈ, ਹੋਰ ਫੂਟ ਮੋਏ ਅਹੰਕਾਰੀ। ਬਾਦੀ ਬਿਨਸੈ ਸੇਵਕ ਸੇਵੈ, ਗੁਰ ਕਹੇਤ ਪਿਆਰੀ। ਸੋ ਜੋਗੀ ਤਤ ਗਿਆਨ ਵਿਚਾਰੇ, ਹਉਮੈ ਤ੍ਰਿਸ਼ਨਾ ਮਾਰੀ। ਸਤਿਗੁਰ ਦਾਤਾ ਤਿਨੈ ਪਛਾਤਾ, ਜਿਸਨੋ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵੇ ਮਾਇਆ ਲਾਗੇ,
ਡੁੱਬ ਮੋਏ ਅਹੰਕਾਰੀ, ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ, ਜਾਇ ਮਿਲੀਐ ਰਾਮ ਮੁਰਾਰੀ, ਅਣਦਿਨ ਜਾਗਤ ਰਹਿਤ ਨਰਤੀ, ਆਪਣੇ ਪ੍ਰਿਯ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਘੁਮਾਈ, ਆਪਣੇ ਗੁਰ ਵਿੱਚ ਹੰਬਲਿਹਾਰੀ, ਮਾਇਆ ਮੋਹ ਬਿਨਸ ਜਾਏਗਾ, ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸੀ ਜਾਗੇ, ਗੁਰ ਕਹਿ ਸ਼ਬਦ ਵਿਚਾਰੀ, ਨਾਨਕ ਸਹੀ ਮੂਏ ਜੇ ਨਾਮ ਨ ਚੇਤਾ, ਭਗਤ ਜੀਵੈ ਵਿਚਾਰੀ, ਰਾਮ ਕਲੀ ਮਹੱਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹਿਆ ਗਾਈ, ਸੰਤੋ ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਬਸਿਆ ਘਟ ਅੰਤਰ, ਪੂਰੇ ਕੀ ਵਡਿਆਈ ਰਹਾਉ, ਆਪੇ ਕਰਤਾ ਆਪੇ ਭੁਗਤਾ, ਦੇਂਦਾ ਰਿਜਕ ਸਬਾਈ, ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਈ, ਆਪੇ ਸਾਜੇ ਸ੍ਰਿਸ਼ਟ ਉਪਾਏ, ਸਿਰ ਸਿਰ ਧੰਦਾ ਲਾਈ, ਤਿਸੇ ਸਰੇਵ ਤਾਂ ਸੁਖ ਪਾਵੋ, ਸਤਿਗੁਰ ਮੇਲ ਮਿਲਾਈ, ਆਪਣਾ ਆਪ ਆਪ ਉਪਾਏ, ਅਲਖ ਨਾ ਲਖ ਨਾ ਜਾਈ, ਆਪੇ ਮਾਰ ਜਿਵਾਲੇ ਆਪੇ, ਤਿਸਨੋ ਤਿਲਨਾ ਤਮਾਈ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ, ਸੇ ਬਟ ਭਾਗੀ ਜਿਨੇ ਕੋ ਜਾਤਾ, ਸਚੇ ਰਹੇ ਸਮਾਈ, ਆਪ ਸਰੂਪ ਸਿਆਣਾ ਆਪੇ, ਕੀਮਤ ਕਹਿ ਨਾ ਜਾਈ, ਆਪੇ ਦੁਖ ਸੁਖ ਪਾਏ ਅੰਤਰ, ਆਪੇ ਪ੍ਰਭ ਭੁਲਾਈ, ਵੱਡਾ ਦਾਤਾ ਗੁਰਮੁਖ ਜਾਤਾ, ਨੇ ਗੁਰੀ ਅੰਧ ਫਿਰੇ ਲੁਕਾਈ, ਜਿਨੀ ਚਾਖਿਆ ਤਿਨਾ ਸਾਧ ਪਾਇਆ, ਜਿਨੀ ਚਾਖਿਆ ਤਿਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ, ਇੱਕ ਨਾ ਨਾਮ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਏ, ਸਦਾ ਸਦਾ ਸਲਾਹ ਸੰਤਹੁ, ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਨਾਈ, ਨਿਉ ਤਿਸੇ ਕਾ ਹੈ ਸਚਾ, ਬਿਲੇ ਹੁਕਮ ਮਨਾਈ, ਤਿਸਨੋ ਪ੍ਰਾਣੀ ਸਦਾ ਤਿਹਾਵੋ, ਜਿਨ ਗੁਰਮੁਖ ਬਣਤ ਬਨਾਈ, ਸਤਿਗੁਰ ਭੇਟੇ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ, ਸੱਚਾ ਆਪ ਸਦਾ ਹੈ ਸੱਚਾ, ਬਾਣੀ ਸ਼ਬਦ ਸੁਣਾਈ, ਨਾਨਕ ਸੁਣ ਵੇਖ ਰਹਿਆ ਬਿਸਮਾਦ, ਮੇਰਾ ਪ੍ਰਭ ਰਵਿਆ ਸਰਾਬਰ ਥਾਈ, ਰਾਮ ਕਲੀ ਮਹੱਲਾ ਪੰਜਵਾ, ਅਸ਼ਟਪਦੀਆਂ ਏਕ ਓਅੰਕਾਰ, ਸਤਿਗੁਰ ਪ੍ਰਸਾਦ, ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਵਲ ਭਿਉਂਗਮ ਸਾਦੇ, ਮੁਝ ਦੀਨ ਹਰ ਹਰ ਹਰਦੇ, ਤੇਰਾ ਭਰੋਸਾ ਪਿਆਰੇ, ਆਣ ਨਾ ਜਾਣਾ ਬੇਸਾ ਰਹਾਓ, ਕਿਨਹੀ ਗ੍ਰਹਿ ਤਜ ਵਾਣ ਖੰਡ ਪਾਇਆ, ਕਿਨਹੀ ਮੋਣ ਅਤੂਤ ਸਦਾਇਆ, ਕੋਈ ਕਹਿ ਤੋ ਅਨੰਨ ਭਗੋਤੀ, ਮੁਹਿ ਦੀਨ ਹਰ ਹਰ ਓਟ ਲੀਤੀ, ਕੋਈ ਕਿਨਹੀ ਕਹਿਆ ਹਉ ਤੀਰਥ ਵਾਸੀ, ਕੋਈ ਅੰਨ ਤਜ ਭਇਆ ਉਦਾਸੀ, ਕਿਨਹੀ ਪਵਨ ਸਭ ਧਰਤੀ ਕਰਿਆ, ਮੁਹਿ ਦੀਨ ਹਰ ਹਰ ਦਰ ਭਰਿਆ, ਕਿਨਹੀ ਕਹਿਆ ਮੈਂ ਕੁਲੈ ਵਡਿਆਈ, ਕਿਨਹੀ ਕਹਿਆ ਬਾਂਹ ਬਹੁ ਪਹਾਈ, ਕੋਈ ਕਹਿ ਮੈਂ ਧਨੈ ਪਸਾਰਾ, ਮੁਹਿ ਦੀਨ ਹਰ ਹਰ ਅਧਾਰਾ, ਕਿਨਹੀ ਘੂੰਗਰ ਨਿਰਤ ਕਰਾਈ, ਕਿਨਹੂ ਭਰਤ ਨੇ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੁਹਿ ਦੀਨ ਹਰ ਹਰ ਹਧਾਇਆ, ਕਿਨਹੀ ਸਿਧ ਬਹੁ ਚੇਠਕ ਲਾਏ, ਕਿਨਹੀ ਭੇਖ ਬਹੁ ਥਾਟ ਬਨਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੁਹਿ ਦੀਨ ਹਰ ਹਰ ਹਰ ਸੇਵਾ, ਕੋਈ ਚਤਰ ਕਹਾਵੈ ਪੰਡਿਤ, ਕੋ ਖੱਟ ਕਰਮ ਸਹਿਸ ਮੰਡਿਤ, ਕੋਈ ਕਰੈ ਆਚਾਰ ਸੁਕਰਨੀ, ਮੁਹਿ ਦੀਨ ਹਰ ਹਰ ਹਰ ਸਰਨੀ, ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਵੈ ਇਹ ਮਨ ਨਾ ਪ੍ਰਬੁੱਧੇ, ਕਹੁ ਨਾਨਕ ਜੋ ਸਤਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾ ਸੀਤਲਾਇਆ, ਰਾਮ ਕਲੀ ਮਹੱਲਾ ਪੰਜਵਾ, ਇਸ ਪਾਣੀ ਤੇ ਜੰਤੂ ਕਰਿਆ, ਮਾਟੀ ਕਾਲੇ ਦਿਹਰਾ ਕਰਿਆ, ਉਕਤ ਜੋਤਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜੰਤੂ ਰਾਖਿਆ, ਰਖਣ ਹਰ ਸੰਹਾਰ ਜਨਾ, ਸਗਲੇ ਛੋਟ ਵਿਚਾਰ ਮਨਾ ਰਹਾਓ, ਜਿਨ ਦੀਏ ਤੁਦ ਬਾਪ ਮੈਂ ਤਾਰੀ, ਜਿਨ ਦੀਏ ਭਾਤ ਪੁੱਤ ਹਰੀ, ਜਿਨ ਦੀਏ ਤੁਦ ਬੰਤਾ ਅਰਮੀਤਾ, ਤੁਦ ਠਾਕੁਰ ਕੋ ਰਖ ਲੇ ਹੋ ਚੀਤਾ, ਜਿਨ ਦੀਆ ਤੁਦ ਪਵਨ ਅਮੋਲਾ, ਜਿਨ ਦੀਆ ਤੁਦ ਨੀਰ ਨਿਰਮੋਲਾ, ਜਿਨ ਦੀਆ ਤੁਦ ਪਾਵਕ ਬਲਨਾ, ਤਿਸ ਠਾਕੁਰ ਕੀ ਰਹੁ ਮਨ ਸਰਨਾ, ਛਤੀ ਅੰਮ੍ਰਿਤ ਜਨ ਭੋਜਨ ਦੀ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿਤ ਰਾਖ ਚਰਨਾ, ਵੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਣ ਬਾਸਨ ਰਸਨਾ, ਚਰਨ ਚੱਲਣ ਕੋ ਸਰਕੀਨੋ ਮੇਰਾ ਮਨ, ਤਿਸ ਠਾਕੁਰ ਕੇ ਪੂਜੋ ਪੈਰਾ, ਆਪ ਪਵਿੱਤਰ ਪਵਿੱਤਰ ਜੰਤੂ ਕਰਿਆ, ਸਗਜੁਣ ਮੈਂ ਤੂੰ ਸਿਰ ਧਰਿਆ,
ਅਬ ਤੂੰ ਸੀਜ ਭਾਵਨੀ ਸੀ ਜੈ ਕਾਰਜ ਸਬਰ ਮਨ ਪ੍ਰਭ ਧਿਆਈ ਜੈ ਈਹਾਂ ਊਹਾਂ ਇਕ ਉਹੀ ਜਾਤ ਕਰਤ ਦੇਖੀਏ ਤਤ ਤਤ ਤੋਹੀ ਤੇ ਸੇਵਤ ਮਨ ਆਲਸ ਕਰੇ ਜਿਸ ਵਿਸਰੇ ਇਕ ਨਿਮਖ ਨ ਸਰੈ ਹਮ ਅਪਰਾਧੀ ਨਿਰਗੁਣ ਯਾਰੇ ਤਾਂ ਨਾ ਕੇ ਸੇਵਾ ਨਾ ਕਰ ਮਾਰੇ ਗੁਰੂ ਬਹੁਤ ਵੱਡ ਭਾਗੀ ਮਿਲਿਆ ਨਾਨਕ ਤਾਤ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਪਾਰਾ ਸੰਤ ਬਿਹਾਵੈ ਹਰ ਨਾਮ ਅਧਾਰਾ ਰਚਨਾ ਸਾਚ ਬਨੀ ਸਭ ਕਾਹੇ ਕਿ ਤਨੀ ਰਹਾਉ ਕਾਹੂ ਬਿਹਾਵੈ ਬੇਦਰ ਬਾਦ ਕਾਹੂ ਬਿਹਾਵੈ ਰਸਨਾ ਸਾਧ ਕਾਹੂ ਬਿਹਾਵੈ ਲਪਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੈ ਖੇਲਤ ਜੂਆ ਕਾਹੂ ਬਿਹਾਵੈ ਅਮਲੀ ਹੂਆ ਕਾਹੂ ਬਿਹਾਵੈ ਪਰ ਦਰ ਚੋਰਾਏ ਹਰਜਨ ਬਿਹਾਵੈ ਨਾਮ ਧਿਆਏ ਕਾਹੂ ਬਿਹਾਵੈ ਜੋਤਾ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਵਨ ਧਾਰ ਜਾਤ ਬਿਹਾਏ ਸੰਤ ਬਿਹਾਏ ਕੀਰਤਨ ਗਾ ਬਿਹਾਵੈ ਕੀਰਤਨ ਗਾਏ ਸੰਤ ਬਿਹਾ ਕਾਹੂ ਬਿਹਾਵੈ ਦਿਨ ਰਨ ਚਾਲਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਕ ਨਿਰਤੇ ਕਾਹੂ ਬਿਹਾਵੈ ਜੀਆ ਹਿਰਤੇ ਹੇ ਕਾਹੂ ਬਿਹਾਵੈ ਰਾਜ ਮੈਂ ਡਰਤੇ ਹੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੁਧ ਜੀਵਿਤ ਕਾਹੂ ਸੰਤ ਬਿਹਾਵੈ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਾਹੀ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਾਮ ਕਲੀ ਮਹੱਲਾ ਪੰਜਵਾ ਦਾਵਾ ਅਗਨ ਰਹਿ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਹਰ ਕਾ ਨਾਮ ਸਿਮਰਤ ਪਉ ਜਾਏ ਸੈਸੇ ਸੰਤ ਨਾ ਰਾਖੇ ਹਰ ਰਾਏ ਐਸੇ ਰਾਖਣ ਹਰ ਦਿਆਲ ਜਾਤ ਕਾ ਦੇਖੋ ਤੁਮ ਪ੍ਰਤਪਾਲ ਰਹਾਉ ਜਲ ਪੀਵੇ ਜੋ ਤਿਖਾ ਮਟੰਤ ਤਨ ਬਿਕਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਸਾਨੀ ਜੋ ਰੱਖ ਰਖਵਾਲਾ ਮਾਤ ਪਿਤਾ ਦਇਆ ਜੋ ਬਾਲਾ ਪ੍ਰੀਤਮ ਦੇ ਪ੍ਰੀਤਮ ਮਿਲ ਜਾਏ ਤੋ ਹਰ ਜਨ ਰੱਖ ਕੰਠ ਲਾਏ ਜੋ ਅੰਦਲੇ ਪੇਖ ਤੋਏ ਆਨੰਦ ਗੁੰਗਾ ਬਖਤ ਗਾਵੈ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਹਰ ਕਾ ਨਾਮ ਸਗਲ ਉਧਾਰ ਜੋ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਦ ਸੰਤ ਸੰਗ ਬਿਨਾਸ ਜੋ ਸਾਬਣ ਕਾਪਰ ਉਜਲ ਹੋਤ ਨਾਮ ਜਪਤ ਸਭ ਭ੍ਰਮ ਪਉ ਖੋਤ ਜੋ ਚੱਕਵੀ ਸੂਰਜ ਕੀ ਆਸ ਜੋ ਚਾਤਰਕ ਬੂੰਦ ਕੀ ਪਿਆਸ ਜੋ ਕੁਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨਮਨੈ ਸੁਖਾਨੇ ਤੁਮਰੀ ਕਿਰਪਾ ਦੇ ਲਾਗੀ ਪ੍ਰੀਤ ਦਇਆਲ ਪਏ ਤਾਂ ਆਏ ਚੀਤ ਦਇਆ ਧਾਰੀ ਤਿੰਨ ਧਾਰਨ ਹਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖ ਨੈਨ ਅਲੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਭ੍ਰਮ ਪੈ ਛੁਟੇ ਗੁਰਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਰਾਮ ਕਲੀ ਮਹੱਲਾ ਪੰਜਵਾ ਜੀ ਜੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ ਇਹ ਮਨ ਹਰ ਕੇ ਨਾਮ ਉਧਾਰਨਾ ਰਹਾਉ ਖਿਨਮੈ ਥਾਪ ਥਾਪੇ ਕੁਦਰਤ ਸਭ ਕਰਦੇ ਕੇ ਕਾਰਨਾ ਕਾਮ ਕੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਜ਼ਾਰਨਾ ਨਾਮ ਜਪਤ ਮਨ ਨਿਰਮਲ ਹੋਵੇ ਸੂਖੇ ਸੂਖ ਗੁਦਾਰਨਾ ਭਗਤ ਸਰਨ ਜੋ ਆਵੈ ਪ੍ਰਾਣੀ ਤਿਸ ਇਹਨਾ ਹਾਰਨਾ ਤੂੰ ਦਾਤਾ ਸੂਖ ਦੂਸ ਮਨ ਕੀ ਬਿਰਥਾ ਤੁਮ ਹੀ ਅੱਗ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾਪਣ ਕੀ ਪਾਲਣਾ ਅਣਕ ਬਾਰ ਕੋਟ ਜਨ ਉੱਪਰ ਨਾਨਕ ਵੰਜੈ ਵਾਰਨਾ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਸ ਹਰਸ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਨਾ ਪਾਰਵਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ ਰਹਾਉ ਸਗਲ ਦੁਖ ਕਾ ਡੇਰਾ ਪੰਨਾ ਸੰਤ ਧੂਰ ਮੁਖ ਲਾਈ ਪਤਤ ਪੁਨੀਤ ਕੇ ਖਿਨ ਭੀਤਰ ਅਗਿਆਨ ਅੰਧੇਰ ਵਿੰਜਾਈ ਕਰਨ ਕਾਰਨ ਸਮਰੱਥ ਸੋ ਅਮੀ ਨਾਨਕ ਦੇ ਸਰਨਾਈ ਬੰਧਨ ਤੋੜ ਚਰਨ ਕਮਲ ਦ੍ਰਿੜਾਏ ਹੇ ਇੱਕ ਸ਼ਬਦ ਲਿਵਲਾਈ ਅੰਧ ਗੁਭਿਖਿਆ ਤੇ ਕਾਢੇ ਓਹੋ ਅੰਧ ਕਾ ਕੁਭਿਖਿਆ ਤੇ ਕਾਢਿਓ ਭਵ ਸਾ ਸ਼ਬਦ ਬਨ ਆਈ ਜਨਮ ਮਰਨ ਕਾ ਸਿਰਸਾ ਚੁੱਕ ਬੌੜ ਕਤੋ ਨਾ ਧਾਈ ਨਾਮ ਰਸਾਇਨ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ ਪੂਰ ਪੂਰਾ ਗੁਰ ਪੂਰੀ ਮਤ ਦੀਨੀ ਹਰ ਬਿਨਾ ਨਾਮ ਪਾਈ ਨਾਮ ਨਿਧਾਨ ਪਾਇਆ ਵੱਡ ਭਾਗੀ ਸਾ ਸ਼ਬਦ ਲਿਵਲਾ ਨਾਨਕ ਨਰਕ ਨਾ ਜਾਈ
ਨਿਕਾਲ ਸਨ ਭਗਤ ਨਾਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੋਚੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਹਾਂ ਵਿਖਿਆ ਮਗੁਰ ਸੱਚ ਲਾਜ ਤਰਾਈ ਆਪਣੇ ਜੀ ਤੈ ਆਪ ਸੰਭਾਲੇ ਆਪ ਲਈ ਲੜ ਲਾਈ ਸਾਚ ਧਰਮ ਕਾ ਬੇੜਾ ਬੰਧਿਆ ਭਵ ਜਲ ਪਾਰ ਪਵਾਈ ਬੇਸ਼ੁਮਾਰ ਬਿੰਦ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤਿ ਅਜੂਨੀ ਸੰਭਵ ਕਾਲਤ ਕਰ ਦੀ ਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖ ਤ੍ਰਿਪਤ ਅਘਾਈ ਏਕ ਅੰਕਾਰ ਨਿਰਭਰੰਜਨ ਨਿਰਭਉ ਸਭ ਜਲ ਥਲ ਰਹਿ ਸਮਾਈ ਭਗਤਾਂ ਭਗਤਾਂ ਕੋ ਦੀਨਾ ਹਰਿ ਨਾਨਕ ਜਾਚਾ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮਖੂਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮਖੂਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਧਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਨ ਆਈ ਸੰਤੋ ਸਤਿਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਾਹ ਦਾਸ ਕੋ ਦੀਆ ਸੁਗਲੀ ਤ੍ਰਿਸ਼ਨ ਉਲਾਹੀ ਸੰਤੋ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿ ਨਾ ਜਾਈ ਸੰਤੋ ਚਰਨ ਕਮਲ ਸੋ ਲਾਗੋ ਧਿਆਨਾ ਸੱਚ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਭੈ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਕਟੰਤਰ ਕਤ ਆਵੈ ਕਤ ਜਾਈ ਸੰਤੋ ਆਦਿ ਜੁਗਾਦੀ ਹੈ ਪੀ ਹੋ ਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰੇ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਮ ਕਲੀ ਮਹੱਲਾ ਪੰਜਵਾਂ ਮਾਨ ਬਚ ਕਰਾਮ ਕਰਾਮ ਰਾਮ ਨਾਮ ਚਿਤਾਰੀ ਘੁੰਮਣ ਕੇਰ ਮਹਾਂ ਬਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਪੈ ਦੁਸ਼ਟਾਰੀ ਜਿਸ ਤੇ ਲਾਗੇ ਤਿਸ ਤਨੈ ਨਿਵਾਰੇ ਪ੍ਰਭ ਜੀ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸਰਨੀ ਪਾਜ ਬਿਨਸੇ ਮਹਾਂਕਾਰੀ ਸਦੁ ਸੰਗਤ ਫਲ ਪਾਇ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਨਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਕਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਪ੍ਰਾ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਬਾਰੀ ਨਾਮ ਦਾਨ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇ ਨਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਜ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਖੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵਾ ਪਾਵਾ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਏਕ ਭਰਮ ਪੂਲੇ ਫਿਰੇ ਦਨ ਦਿਸ ਇੱਕ ਨਾਮ ਲਾਗ ਸਵਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਾਣ ਮਾਣ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਾਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਪ੍ਰੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਫੁਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟੋ ਜਿਨ ਮੋਹ ਮੀਠੋ ਹਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਹ ਤੇਰਾ ਚੱਲਾ ਨਾਹੀ ਜਿਸ ਨਾਲ ਚਤਲਾਈਐ ਐਸਾ ਕਾਮ ਬੁੱਲੇ ਨਾ ਕੀਚੈ ਜਤੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਮੇਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਦਿਸਣਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜੋ ਤੂੰ ਚਲਾਹੇ ਤਿਵ ਚੱਲਹਿ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਵਹੇ ਕਹਿਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਸੱਚੋ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵਾ ਤਿਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜ ਸੰਸਾ ਨਾ ਜਾਏ ਨਹਿ ਜਾਏ ਸੰਸਾ ਕਿਤਾ ਸੰਜਮ ਰਹੇ ਕਰਮ ਕਮਾਏ ਸੰਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸੰਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ
ਇਹ ਤਿਸਨਾ ਵੱਡਾ ਰੋਗ ਲੱਗਾ ਮਾਰਨ ਮਨੋਹ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਨਾਹੀ ਫਿਰ ਇਹ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਮੈਂ ਨਿਰਮਲ ਸਤਿਗੁਰ ਕੀ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਗੁਰ ਤੇ ਬੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸਮਾਲੇ ਆਪ ਛੱਡ ਸਦਾ ਰਹਿ ਪਰਨਾ ਗੁਰਬਿਨ ਅਵਰਨਾ ਜਾਣਾ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਤਿਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਪਰਮ ਆਵਾ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਿਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤਿੰਨਾਂ ਦਾ ਰਾਗੀ ਜਥਾ ਆਓ ਤਿੰਨਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Ouais. Ouais, gros. Ouais, gros.

0: ਦੂਜਾ
1: ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਲਾ

0: ਸਰਬ ਰਜਾਇ ਮਹੱਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲਿਖ ਨਾ ਹੁਕਮੇ ਕਰੇ ਵਿਣਾਸ ਇੱਕ ਨਾ ਭਾਣੇ ਕੱਢ ਲਿਖ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ

ਕਿ ਲਿਖਣਾ ਮੈਂ ਤਰੰਬਾ ਹੱਲਿਆ ਉੱਥੇ ਸੱਚੇ ਸੱਚ ਨੇ ਬੜਾ ਚੁਨ ਵੱਕੜੇ ਚ ਜਮਾਲਿਆ ਥਾਂ ਨਾ ਪਾਇਨ ਕੁੜਿਆ ਮੁਕਾਲੇ ਤੋਂ ਚਕਚਾਲਿਆ ਤੇਰੇ ਨਾਰ ਤੇ ਸੇ ਜਨਗੇ

ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨੰਤ।

ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ।

ਸੇਵਕ ਸੇਵੇ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ

ਸਾਲਾ ਹੀ ਸਾਲਾ ਹੁਣ ਦਰਸ਼ਨ ਰੂਪਿਆ ਪਾਰ ਤੀਰਥ ਨਾ ਵੇ ਅਰਚਾ ਪੂਜਾ ਗਰਵਾਸ ਬੇਕਾਰ ਜੋਗੀ ਸੁਨ ਧਿਆਵਣ ਜੇਤੇ ਅਲੱਖ ਨਾਮ ਕਰਤਾ।

ਵਿੱਚ ਸਚਿਆਰ, ਕੂੜਿਆ ਰਹੋਂ ਵਿੱਚ ਪਾਪੁਨ ਵਿਚਾਰ। ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਖ ਕੀ ਸਾਰ ਨਾ ਜਾਣਾ।

ਸਥਾਵਰ ਭੰਡਾ ਅੰਡ ਜੇ ਜੇ ਰਜ ਉਤਪਜਾ ਖਣੀ ਸਿਤ ਜਾ ਸੁਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਭੇ ਕਰਣੀਕਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ

ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪੂ ਪ੍ਰਤੀਥਾਂ ਸਹਿਜ ਜੋਗ ਬੇਬਾਨ ਲੱਖ ਸੁੱਟਣ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ।

ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਹੈ ਜੇਤੇ ਬਰਸ ਬਰਸ ਪੜੀਏ ਹੈ ਜੇਤੇ ਮਾਂ ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਝਾਕ ਮਹਲਾ ਪਹਿਲਾ।

ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰਜਾਣੀਏ ਜਾਤ ਮਤੀਤ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰ ਕਰੇ ਨਿਵਾਸ ਸੱਚ

ਨਿੰਦਰਾ ਸਿਖਿਤ। ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਵੈ ਪੱਤ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੇ ਆਪ ਕਉ, ਪਰ ਕਉ ਨਿਵੇ ਨਾ ਕੋਏ।

0: ਸੀਸ ਨਵਾਇਆ ਕਿਆ ਥੀਏ ਦਰਦੇ ਕਸੁ ਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਲ ਪੂਜ ਸਬਗਲ ਸਮਾਦੰ ਮੁਖ ਝੂਠ ਬਪੁੱਖਣ ਸਾਰੰ ਤੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕਿਲ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਭ

0: ਸਿੰਘਾ ਆਪਣਾ ਆਪੇ ਹੀ ਕੀਤਾ ਭਾਉਣਾ, ਹੁਕਮ ਕੀਏ ਮਨ ਭਾਉਂਦੇ ਰਾਏ ਭੀੜੇ ਅੱਗੇ ਜਾਉਣਾ, ਸਿੰਘਾ ਦੁਦਕ ਚਾਲਿਆ ਚਾਂਦੀ ਸੈਕਰਾ ਡਰਾਉਣਾ, ਕਰਿਓ ਗੁਣ ਪਛੋ ਤਾਵਣਾ, ਕਰਿਓ ਗੁਣ ਪਛੋ ਤਾਵਣਾ,
1: ਤੂੰ ਹਰ ਤੇਰਾ ਸਭ

0: ਸੰਤੋਖ ਸੂਤ ਜਤ ਗੰਢੀ ਸਤਵਟ ਏਹੋ ਜਨੇਊ ਜੀ ਕਾ ਖੀਤਾ ਪਾਂਡੇ ਘੱਤ ਨਾ ਉਹ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੈ ਨਾ ਜਾ ਧਨ ਸੁ ਮਨ ਸੇ ਨਾਨਕਾ ਜੋਗਣ ਚੱਲੇ ਪਾਏ ਚੌਕੜ ਮੁਲਣਾ ਬਹਿ ਚੌਕਿਆ ਪਾਇਆ ਸਿੱਖਾਂ ਕਨ ਚੜਾਈਆ ਗੁਰ ਬ੍ਰਾਹਮਣ ਥੀਆ ਓਮ ਵਾ ਝੜ ਪਿਆ ਵੇਤਗਾ ਗਿਆ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਚੋਰੀਆਂ ਲੱਖ ਜਾ

ਆਪੇ ਦੇ ਵੜਿਆਈ ਆਪ ਹੀ ਕਰਮ ਕਰਾਇੰਦਾ ਉੜੋੜਾ ਉੜ ਮੇਦਨੀ ਸਰੇ ਸਿਰ ਧੰਦੇ ਲਾਇੰਦਾ ਨਦਰ

0: ਪੀਣਾ ਪਿੱਤਰ ਹੈ ਦਿੱਤੋਂ ਨਿਰਿਜਕ ਸੰਭਾਏ, ਨਾਨਕ ਜਿਨੀ ਗੁਰਮੁਖ ਬੁੱਝਿਆ
1: ਤਿੰਨਾ ਸੂਤ ਕਿੰਨਾ ਹੈ ਪੌੜੀ ਸਤਿਗੁਰ ਵੱਡਾ ਕਰ ਸਕ

ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋ, ਫਿੱਕਾ ਦਰਗਹਿ ਸੱਟੀਏ ਮੂੰਹ ਥੁੱਕਾ ਫਿੱਕੇ ਪਾ।

ਗਿਆਨ ਕਸ ਕੇ ਕਾਢੀ ਹੈ ਸਦ ਹੀ ਰਹੇ ਸਮਾ ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋ

ਤਾਂ ਕਿਛ ਪਾਏ ਮਾਨ। ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ। ਮਹਲਾ ਦੂਜਾ।

ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆ।

ਲੁਧਿਆਣਾ ਜੀ, ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰਗੋਬਿੰਦ ਨੌ ਸਿਮਰੋਂ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਦਿਆ ਵੇ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ

ਵਿਸਾਦਾਨ ਪਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਸ਼੍ਰੀ ਸਹਿਜ ਪਾਠ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੂੰ ਸਮੱਤ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਭਨਾ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ

आवो संत जनो गुण गावे गोविंद केरे राम।

ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਅਹਿਨਿਸ ਜਪੀ ਸਦਾ ਸਲਾਹੀ, ਸਾਚ ਸ਼ਬਦ ਲਿਵ ਲਾਈ।

ਇਹ ਜੱਗੋ ਦੁਤਾਰ ਮਨ ਮੁਖ ਭਾਰ ਨ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਝੋਟਾਂ ਖਾਵੈ ਅੰਤ ਗਿਆ ਪਛੁਤਾਇਆ

ਹਾਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਐ ਰਾਮ। ਸਤਿਗੁਰ ਭਾਏ ਚੱਲੋ ਜੀਵਤਿਆਂ ਏਵ ਮਰੀਐ ਰਾਮ। ਜੀਵਤਿਆਂ ਮਰੀਐ ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ। ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵਲਾਵੈ। ਮਤ ਪ੍ਰਗਾਸ਼ ਭਈ ਮਨ ਮਾਨਿਆ ਰਾਮ ਨਾਮ ਵਡਿਆਈ।

सतनाम। वाहिगुरु साहिब जीओ।

ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ।

नानक की अरदास रहम तेरी।

ਬੇਹੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ, ਜ਼ਾਰਾ ਜ਼ਹੂਰ, ਸ਼ਬਦ ਗੁਰੂ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਮਿਰਾਮਤ ਕੀਤੀ ਹੈ ਆਪ ਸਭ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਨਾਲ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰਕੇ ਸਾਂਝ ਬਣਾਏ ਰਹੇ ਸੀ, ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੋਈ ਹੈ ਤੇ ਅੱਜ ਦਾ ਜੋ ਮੁੱਖ ਵਾਕ ਹੈ, ਹੁਕਮਨਾਮਾ ਹੈ, ਉਹ ਆਪ ਸੰਗਤ ਨੇ ਸਰਵਣ ਕੀਤਾ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਪਾਵਨ ਮੁੱਖ ਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਪ੍ਰਾਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਸ਼ਬਦ ਰਾਗ ਸੂਹੀ ਸ਼ੰਤ ਮਹਿਲਾ ਚੌਥਾ ਘਰ ਤੀਜਾ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 775 ਅਤੇ 76 ਦੇ ਉੱਤੇ ਸੁਭਾਇਮਾਨ ਹੈ। ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਸੇ ਦੀ ਕਾਰ ਹੈ, ਇੱਕ ਰਸ ਆਪਣੀ ਕੁਦਰਤ ਦੇ ਵਿੱਚ ਵਿਆਪ ਰਿਹਾ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਦੇ ਨਾਲ ਮਨੁੱਖ ਦੀ ਸਾਂਝ ਪੈਂਦੀ ਹੈ। ਉਹਦਾ ਅਨੁਭਵ, ਉਹ ਪ੍ਰਤੀਤ ਆਪਣੇ ਅੰਦਰ ਵੱਸਦਾ ਹੋਇਆ ਹੁੰਦਾ ਹੈ। ਤੋ ਮਹਾਰਾਜ ਨੇ, ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਉਹ ਸੰਤ ਜਨੋ, ਸੰਤ ਜਨ ਕਿਹਾ ਹੈ ਸਤਸੰਗੀ ਜਨਾਂ ਨੂੰ। ਗੁਣ ਗਾਵੇ ਗੋਬਿੰਦ ਕੇਰੇ ਰਾਮ, ਆਖਿਆ ਉਹ ਆਪਾਂ ਗੁਣ ਗਾਈਏ। ਗੁਣ ਗਾਉਂਦੇ ਗਾਉਣੇ ਕਿਹਦੇ ਨੇ? ਮਹਾਰਾਜ ਕਹਿੰਦੇ ਨੇ ਗੋਬਿੰਦ ਦੇ, ਉਸ ਪਰਮੇਸ਼ਰ ਦੇ, ਹਰੀ ਅਕਾਲ ਪੁਰਖ ਦੇ, ਜਿਹਨੇ ਇਸ ਧਰਤੀ ਨੂੰ ਸਿਰਜਿਆ ਹੈ, ਜਿਹੜਾ ਸਾਰੇ ਸੰਸਾਰ ਦਾ ਕਰਤਾ ਹੈ। ਕਿਉਂਕਿ ਗੁਣ ਗਾਇਆ ਹੁੰਦਾ ਕੀ ਹੈ? ਆਪਾਂ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਇਹ ਵਾਕ ਪੜ੍ਹਦੇ ਹਾਂ ਵੀ ਗੁਣ ਗਾਵਤ ਤੇਰੀ ਉਸਤਰ ਸਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਗੁਣ ਗਾ ਕੇ ਅੰਦਰ ਦੀ ਮੈਲ ਮੁੱਕਦੀ ਹੈ, ਅੰਦਰ ਦੇ ਔਗਣਾਂ ਦਾ ਨਾਸ਼ ਹੁੰਦਾ ਹੈ ਤੇ ਉਸ ਵਾਹਿਗੁਰੂ ਦੇ ਨਾਲ ਸਾਂਝ ਜਿਹੜੀ ਹੈ ਉਹਦੇ ਗੁਣਾਂ ਨੂੰ ਗਾ ਕੇ ਹੀ ਪੈ ਸਕਦੀ ਹੈ, ਤਾਂ ਹੀ ਬੰਦਾ ਉਹਦੇ ਨਾਲ ਇੱਕਮਿਕ ਹੋ ਸਕਦਾ ਹੈ, ਕਿਉਂਕਿ ਉਹ ਗੁਣੀ ਸਰੂਪ ਹੈ, ਗੁਣੀ ਨਿਧਾਨ ਹੈ। ਮਹਾਰਾਜ ਦੀ ਬਾਣੀ ਨੇ ਇਹ ਗੱਲ ਬੜੀ ਕੀਮਤੀ ਆਖੀ ਹੈ, ਤੁਸੀਂ ਜਿਹਦੇ ਵਰਗਾ ਬਣਨਾ ਚਾਹੁੰਦੇ ਹੋ ਉਹਦੇ ਗੁਣ ਗਾਉਣੇ ਸ਼ੁਰੂ ਕਰ ਲਓ। ਸੌਖਾ ਤਰੀਕਾ ਇਹੋ ਹੈ।
ਉਹੋ ਜਿਹਾ ਤੁਹਾਡਾ ਸੁਭਾਅ ਬਣ ਜਾਵੇਗਾ, ਉਹੋ ਜਿਹੀਆਂ ਤੁਹਾਡੀਆਂ ਆਦਤਾਂ ਬਣ ਜਾਣਗੀਆਂ ਜਿੱਦਾਂ ਦੇ ਤੁਸੀਂ ਬਣਨਾ ਚਾਹੁੰਦੇ ਹੋ। ਮਹਾਰਾਜ ਨੇ ਆਖਿਆ ਜੈਸਾ ਸੇਵੇ ਤੈਸੋ ਹੋਏ, ਜਿਹੋ ਜਿਹੇ ਦੀ ਸੇਵਾ ਕਰੋਗੇ ਉਦਾਂ ਦਾ ਤੁਹਾਡਾ ਕਿਰਦਾਰ ਬਣੇਗਾ, ਉਦਾਂ ਦਾ ਤੁਹਾਡਾ ਆਚਰਨ ਬਣੇਗਾ, ਵਿਹਾਰ ਬਣੇਗਾ। ਤੋ ਮਹਾਰਾਜ ਤਾਂ ਕਹਿੰਦੇ ਨੇ ਵੀ ਉਸ ਗੁਣੀ ਨਿਧਾਨ ਪਰਮੇਸ਼ਰ ਨੂੰ ਗਾਓ, ਉਸ ਅਕਾਲ ਪੁਰਖ ਨੂੰ ਗਾਓ, ਤਾਂ ਕਿ ਤੁਸੀਂ ਵੀ ਉਹਦਾ ਰੂਪ ਹੋ ਜਾਓ, ਉਹਦੇ ਵਰਗੇ ਹੋ ਜਾਓ। ਜਿਵੇਂ ਕਬੀਰ ਸਾਹਿਬ ਨੇ ਆਖਿਆ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੇ ਜੇ ਹਰੀ ਦਾ ਸੇਵਕ ਰੱਬ ਦਾ ਸੇਵਕ ਰੱਬ ਵਰਗਾ ਹੋਣਾ ਚਾਹੀਦਾ ਹੈ ਤੇ ਫਿਰ ਗੁਣ ਵੀ ਤੇ ਉਹਦੇ ਹੀ ਗਾਉਣੇ ਨੇ ਨਾ, ਗੁਣ ਕਿਸੇ ਹੋਰ ਦੇ ਕਿਉਂ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਹੁਣ ਬੰਦਾ ਕਿਹਦਾ ਦਿੱਤਾ ਹੋਇਆ ਖਾਂਦਾ ਹੈ? ਵਾਹਿਗੁਰੂ ਦਾ, ਇੱਕੋ ਅਕਾਲ ਪੁਰਖ ਜਿਹੜਾ ਸਾਰੇ ਸੰਸਾਰ ਨੂੰ ਪਾਲਦਾ ਹੈ, ਗੁਣ ਕਿਸੇ ਹੋਰ ਦੇ ਨਹੀਂ ਗਾਉਣੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਗੁਣ ਗਾਉਣੇ ਨੇ ਉਹਦੇ ਜਿਹਦੇ ਬਾਰੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਵਾਰ ਵਾਰ ਆਖਿਆ ਵੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ। ਤੇ ਸਾਰਿਆਂ ਲਈ ਉਪਦੇਸ਼ ਹੈ। ਹੁਣ ਬੰਦਾ ਕਈ ਵਾਰ ਵੈਸੇ ਇਸ ਭਰਮ ਵਿੱਚ ਵੀ ਰਹਿੰਦਾ ਹੈ ਵੀ ਅਸੀਂ ਕਿਸੇ ਖਾਸ ਦਾ ਦਿੱਤਾ ਹੋਇਆ ਖਾਂਦੇ ਹਾਂ, ਕਿਸੇ ਬਾਬੇ ਦਾ ਦਿੱਤਾ ਖਾਂਦੇ ਹਾਂ, ਕਿਸੇ ਬੰਦੇ ਦਾ ਦਿੱਤਾ ਖਾਂਦੇ ਹਾਂ, ਤੇ ਫਿਰ ਬੰਦਾ ਬੰਦਿਆਂ ਦੇ ਗੁਣ ਗਾਉਣ ਲੱਗ ਪੈਂਦਾ। ਭਾਈ ਗੁਰਦਾਸ ਸਾਹਿਬ ਨੇ ਇਹਨੂੰ ਆਖਿਆ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਹੁਣ ਇਸ ਭਰਮ ਦੇ ਵਿੱਚ ਬਹੁਤ ਸਾਰਾ ਸਮਾਜ ਸੰਸਾਰ ਜੀ ਰਿਹਾ ਹੈ ਵੀ ਅਸੀਂ ਬੰਦੇ ਦਾ ਦਿੱਤਾ ਖਾਂਦੇ ਹਾਂ। ਨਹੀਂ, ਬਲਕਿ ਜਿਹੜੇ ਬੰਦੇ ਨੂੰ ਤੁਸੀਂ ਸਰਮੌਰ ਮੰਨ ਰਹੇ ਹੋ ਉਹ ਵੀ ਵਾਹਿਗੁਰੂ ਦਾ ਦਿੱਤਾ ਹੋਇਆ ਹੀ ਖਾਂਦਾ ਹੈ। ਹੁਣ ਜਿਹੜੇ ਜਿਹੜੇ ਲੋਕ ਇੱਦਾਂ ਸਮਝ ਲੈਂਦੇ ਨੇ ਵੀ ਅਸੀਂ ਬੰਦੇ ਦਾ ਦਿੱਤਾ ਖਾਂਦੇ ਹਾਂ, ਫਿਰ ਉਹ ਉਸੇ ਬੰਦੇ ਵਰਗੇ ਗੁਣ ਉਹਨਾਂ ਦੇ ਅੰਦਰ ਵੀ ਆ ਜਾਂਦੇ ਨੇ, ਉਸੇ ਦਾ ਸੁਭਾਅ ਉਹਨਾਂ ਦੇ ਅੰਦਰ ਵੀ ਪਨਪਣ ਲੱਗ ਪੈਂਦਾ, ਉਹਦੇ ਐਬ ਵੀ ਅੰਦਰ ਆ ਜਾਂਦੇ ਨੇ। ਕਿਉਂਕਿ ਬੰਦਾ ਭਗਤੀ ਸ਼ੁਰੂ ਹੁੰਦੀ ਹੈ ਨਾ, ਜਿਹਨੂੰ ਆਪਾਂ ਅੰਧ ਭਗਤੀ ਕਹਿੰਦੇ ਹਾਂ। ਪਰ ਜੇ ਸਾਨੂੰ ਇਸ ਗੱਲ ਦੀ ਸਮਝ ਲੱਗੇਗੀ ਵੀ ਇਹ ਸਮੁੱਚੀ ਜਿਹੜੀ ਸਿਰਜਣਾ ਹੈ ਨਾ ਵਾਹਿਗੁਰੂ ਦੀ, ਇਸ ਖਲਕਤ ਦਾ ਮਾਲਕ ਕੋਈ ਕੋਈ ਹੈ, ਉਹ ਤੇ ਸਾਰਿਆਂ ਨੂੰ ਦੇ ਰਿਹਾ। ਹੁਣ ਤੁਹਾਡਾ ਜਿਹਨੂੰ ਤੁਸੀਂ ਬੰਦਾ ਸਮਝਦੇ ਹੋ, ਜਿਹਦੇ ਤੁਸੀਂ ਗੁਣ ਗਾਉਂਦੇ ਹੋ ਵੀ ਅਸੀਂ ਫਲਾਣੇ ਦਾ ਦਿੱਤਾ ਖਾਂਦੇ ਹਾਂ, ਗੁਰਬਾਣੀ ਕਹਿੰਦੀ ਹੈ ਮੈਂ ਤੁਹਾਡਾ ਧਿਆਨ ਉਹਦੇ ਵੱਲ ਲੈ ਕੇ ਜਾਣਾ ਹੈ ਜਿਹੜਾ ਹਰ ਇੱਕ ਨੂੰ ਦੇ ਰਿਹਾ ਹੈ, ਸਾਰੀਆਂ ਜੂਨਾਂ ਨੂੰ ਦੇ ਰਿਹਾ ਹੈ, ਜਿਹੜਾ ਕੀੜਿਆਂ ਨੂੰ ਵੀ ਦੇ ਰਿਹਾ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ। ਜਿਹੜਾ ਪੱਥਰ ਦੇ ਕੀੜੇ ਨੂੰ ਵੀ ਦਿੰਦਾ ਹੈ ਨਾ ਖੁਰਾਕ, ਮੈਂ ਤੇ ਉਹਨੂੰ ਜਪਦਾ। ਇਹ ਬੜੀ ਇੱਕ ਕੀਮਤੀ ਪੁਆਇੰਟ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ। ਉਹਨਾਂ ਨੇ ਆਖਿਆ ਜਿਹੜਾ ਕੂੰਜਾਂ ਦੇ ਬੱਚਿਆਂ ਨੂੰ ਵੀ ਪਾਲ ਰਿਹਾ ਨਾ, ਉਡੇ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਜਿਹੜਾ ਕੱਛੂ ਕੁੰਮੀਆਂ ਦੇ ਬੱਚਿਆਂ ਨੂੰ ਵੀ ਪਾਲਦਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੇ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ। ਪੱਥਰ ਦੇ ਵਿੱਚ ਕੀੜਾ ਹੈ, ਕੋਈ ਮਾਰਗ ਨਹੀਂ ਹੈਗਾ, ਰਸਤਾ ਨਹੀਂ ਹੈਗਾ। ਤੋ ਇੱਕ ਗੱਲ ਖਾਸ ਕਰਕੇ ਆਪਾਂ ਜਿੰਨੇ ਬੈਠੇ ਹਾਂ ਜਾਂ ਜਿਹੜੇ ਸਿੱਖ ਬਾਣੀ ਨੂੰ ਪੜ੍ਹਦੇ ਨੇ ਉਹ ਆਪਣੀ ਸੁਰਤ ਵਿੱਚ ਬਿਠਾ ਲੈਣ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਆਖਿਆ ਵੀ ਰਿਜ਼ਕ ਦਾ ਦਾਤਾ ਉਹ ਹੈ ਜਿਹੜਾ ਕੀੜਿਆਂ ਕੱਛੂ ਕੁੰਮੀਆਂ ਦੇ ਬੱਚਿਆਂ ਨੂੰ ਪਾਲਣ ਵਾਲਾ ਹੈ, ਜਿਹੜਾ ਕੂੰਜਾਂ ਨੂੰ ਪਾਲਣ ਵਾਲਾ ਹੈ। ਕੁੱਲ ਖਲਕਤ ਦਾ ਨਿੱਕੇ ਤੋਂ ਨਿੱਕਾ ਜੀਵ ਇਨਸੈਕਟ ਜਿਹੜਾ ਹੈ ਉੱਥੋਂ ਲੈ ਕੇ ਜਿਹੜਾ ਵੱਡ ਆਕਾਰ ਦੇ ਹਾਥੀ ਸ਼ੇਰ ਸਾਰਿਆਂ ਦੀ ਖੁਰਾਕ ਦਾ ਪ੍ਰਬੰਧ ਕਰਦਾ ਹੈ ਨਾ, ਮੈਂ ਉਸ ਰੱਬ ਨੂੰ ਜਪਦਾ, ਉਸ ਵਾਹਿਗੁਰੂ ਨੂੰ ਜਪਦਾ। ਮੇਰਾ ਰੱਬ ਕੋਈ ਮਨੁੱਖ ਨਹੀਂ ਹੈ ਵੀ ਮੈਂ ਆਖਾਂ ਵੀ ਆਹ ਮਨੁੱਖ ਮੈਨੂੰ ਕੁਝ ਦੇ ਰਿਹਾ ਹੈ ਤੇ ਮੈਂ ਇਹਨੂੰ ਜਪਣਾ ਹੈ। ਮੇਰਾ ਉਹ ਰੱਬ ਕੌਣ ਹੈ ਵੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ। ਇਸ ਕਰਕੇ ਜੇ ਕਿਤੇ ਅਸੀਂ ਇਸ ਗੱਲ ਨੂੰ ਸਮਝ ਜਾਈਏ ਨਾ
ਤੇ ਜਦੋਂ ਅਸੀਂ ਬੰਦਾ ਭਗਤੀ ਦੇ ਵਿੱਚ ਪੈ ਰਹੇ ਹਾਂ, ਚੰਮਾਂ ਨੂੰ ਪੂਜ ਰਹੇ ਹਾਂ, ਸਰੀਰਾਂ ਨੂੰ ਪੂਜ ਰਹੇ ਹਾਂ, ਕਿਸੇ ਬੰਦੇ ਨੂੰ ਰਿਜ਼ਕ ਦਾ ਦਾਤਾ ਮੰਨ ਰਹੇ ਹਾਂ, ਤੇ ਉਹਨਾਂ ਸਾਰੇ ਝਮੇਲਿਆਂ ਵਿੱਚੋਂ ਆਪਾਂ ਬਾਹਰ ਆ ਸਕਦੇ ਹਾਂ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਆਓ ਆਪਾਂ ਗੁਣ ਉਹਦੇ ਗਾਉਣੇ ਨੇ ਜਿਹੜਾ ਗੁਣੀ ਨਿਧਾਨਾ ਹੈ, ਜਿਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੇ ਬਾਰੇ ਆਪਾਂ ਬਾਣੀ ਚੋਂ ਪੜ੍ਹਿਆ ਵੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਵੋ ਸੰਤ ਜਨੋ, ਹੇ ਸਤ ਸੰਗੀ ਜਨੋ, ਸੇਵਕੋ ਗੁਰੂ ਕੇ ਸਿੱਖੋ, ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਇਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਇੱਦਾਂ ਆਖਿਆ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ। ਸੱਚੀ ਬਾਣੀ ਗੱਲ ਇੱਕੋ ਹੀ ਹੈ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਜਿਹੜੀ ਸਭ ਤੋਂ ਸਿਰਮੌਰਲੀ ਸਿਖਰਲੀ ਬਾਣੀ ਹੈ। ਆਵੋ ਸੰਤ ਜਨੋ, ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਮਹਾਰਾਜ ਕਹਿੰਦੇ ਗੁਰਮੁਖ ਮਿਲ ਰਹੀ ਹੈ, ਗੁਰੂ ਦੇ ਸਨਮੁਖ ਹੋ ਕੇ ਰੱਬ ਦੇ ਚਰਨਾਂ ਦੇ ਨਾਲ ਮਿਲ ਜਾਈਦਾ ਹੈ, ਜੁੜ ਜਾਈਦਾ ਹੈ। ਗੁਰਪ੍ਰਸਾਦ ਦਾ ਅਰਥ ਇਹ ਹੋਈ ਹੈ ਵੀ ਗੁਰੂ ਦੀ ਕਿਰਪਾ ਦੁਆਰਾ ਗੁਰਮੁਖ ਮਿਲ ਰਹੀ ਹੈ, ਗੁਰੂ ਵੱਲ ਮੁਖ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਘਰ ਵਾਜੈ ਸ਼ਬਦ ਕਨੇਰੇ ਰਾਮ, ਘਰ ਘਰ ਦਾ ਮਨ ਹੈ ਹਿਰਦਾ ਅੰਦਰ ਸਾਡਾ। ਵਾਜੇ ਦਾ ਅਰਥ ਹੈ ਜੀ ਵੱਜ ਜਾਂਦੇ ਨੇ, ਜਿਵੇਂ ਵਾਜਾ ਵੱਜਦਾ ਹੈ। ਤੋ ਮਹਾਰਾਜ ਨੇ ਆਖਿਆ ਸ਼ਬਦ ਕਨੇਰੇ ਰਾਮ, ਰੱਬ ਦੀ ਸਿਫਤ ਸਲਾਹ ਦਾ ਸ਼ਬਦ ਅੰਦਰ ਵੱਜ ਜਾਂਦਾ ਹੈ। ਘਰ ਵਾਜੈ ਸ਼ਬਦ ਕਨੇਰੇ ਰਾਮ, ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਜਿਹਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਵੱਜਣ ਲੱਗ ਪਿਆ, ਉਹਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ ਵੀ ਉਹ ਇੱਕੋ ਇੱਕ ਕਰਤਾ ਹੈ ਜਿਹੜਾ ਸਾਰਿਆਂ ਥਾਵਾਂ ਦੇ ਵਿੱਚ ਵਸਿਆ ਹੈ। ਅਹਿਨਸ ਜਪੀ ਸਦਾ ਸਲਾਹੀ, ਮਹਾਰਾਜ ਕਹਿੰਦੇ ਨੇ ਭਾਈ ਉਹਨੂੰ ਹੀ ਦਿਨ ਰਾਤ ਜਪੀ, ਉਹਦੀ ਸਿਫਤ ਸਲਾਹ ਕਰੀ। ਅਹਿਨਸ ਜਪੀ ਸਦਾ ਸਲਾਹੀ, ਸਾਚ ਸ਼ਬਦ ਲਿਵ ਲਾਈ। ਆਖਿਆ ਸੱਚੇ ਸ਼ਬਦ ਵਿੱਚ ਆਪਣੀ ਲਿਵ ਨੂੰ ਸੁਰਤ ਨੂੰ ਜੋੜ ਕੇ ਦਿਨ ਰਾਤ ਉਸੇ ਇੱਕੋ ਇੱਕ ਵਾਹਿਦ ਪਰਮੇਸ਼ਰ ਨੂੰ ਜਪਿਆ ਕਰ। ਅਨ ਦਿਨ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿਤ ਪੂਜਾ। ਦਿਨ ਰਾਤ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਫਿਰ ਬੰਦਾ ਸਹਿਜ ਵਿੱਚ ਆ ਜਾਂਦਾ ਹੈ, ਉਹਦੇ ਰੰਗ ਵਿੱਚ ਰਤਿਆ ਜਾਂਦਾ ਹੈ। ਸਹਿਜ ਦਾ ਅਰਥ ਹੁੰਦਾ ਟਿਕਾ, ਟਿਕਾ ਵਿੱਚ ਆ ਜਾਂਦਾ। ਅਨ ਦਿਨ ਸਹਿਜ ਰਹੇ, ਅਨ ਦਿਨ ਦਾ ਅਰਥ ਹੈ ਦਿਨ ਤੇ ਰਾਤ, ਐਵਰੀ ਟਾਈਮ, ਹਰ ਵੇਲੇ, ਹਰ ਵਕਤ। ਸਹਿਜ ਰਹੇ ਰੰਗ ਰਾਤਾ, ਰੰਗ ਦੇ ਵਿੱਚ ਰਤਿਆ ਹੋਇਆ। ਰਾਮ ਨਾਮ ਰਿੱਧ ਪੂਜਾ, ਉਹਦੇ ਅੰਦਰ ਹੀ ਪੂਜਾ ਆਉਣ ਲੱਗ ਪਈ, ਉਹਦੇ ਹਿਰਦੇ ਦੇ ਵਿੱਚ ਹੀ ਪੂਜਾ ਆਉਣ ਲੱਗ ਪਈ। ਇੱਕ ਤੇ ਪੂਜਾ ਹੈ ਜਿਹੜੀ ਬਾਹਰ ਕੋਈ ਮੂਰਤੀਆਂ ਨੂੰ ਥਾਪ ਕੇ ਕਰ ਰਿਹਾ, ਕੋਈ ਕਿਸੇ ਤਰੀਕੇ ਨਾਲ ਕਰ ਰਿਹਾ, ਇੱਕ ਪੂਜਾ ਹੈ ਜਿਹੜੀ ਅੰਦਰ ਆਉਣ ਲੱਗ ਪੈਂਦੀ ਹੈ। ਤੇ ਉਹਦਾ ਤਰੀਕਾ ਕੀ ਹੈ? ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ, ਮਹਾਰਾਜ ਉੱਥੇ ਕਹਿੰਦੇ ਨੇ, ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ, ਘੱਟ ਅੰਤਰ ਪੂਜਾ ਹੋਏ। ਲੋਕ ਰੱਬ ਦੀ ਪੂਜਾ ਕਰਨ ਦੇ ਲਈ ਕਿਸੇ ਬਾਹਰ ਮੂਰਤੀ ਨੂੰ ਸਥਾਪਨ ਕਰਕੇ, ਤੇ ਕੋਈ ਕੇਸਰ, ਕੋਈ ਕੁੰਗੂ, ਇਦਾਂ ਦੀਆਂ ਜਿਹੜੀਆਂ ਮਹਿੰਗੀਆਂ ਲੱਕੜਾਂ ਸਨ, ਕਿਸੇ ਚੀਜ਼ ਦੀ ਮਾਲਾ ਬਣਾ ਕੇ, ਕੋਈ ਲੱਕੜ ਰੱਖ ਕੇ, ਚੰਦਨ ਵਰਗੀਆਂ ਲੱਕੜਾਂ ਰੱਖ ਕੇ, ਚੰਦਨ ਦੇ ਟਿੱਕੇ ਲਾ ਕੇ ਕਹਿੰਦੇ ਸੀ ਵੀ ਅਸੀਂ ਖੁਦਾ ਦੀ, ਰੱਬ ਦੀ ਪੂਜਾ ਕਰ ਰਹੇ ਹਾਂ। ਤਾਂ ਮਹਾਰਾਜ ਨੇ ਆਖਿਆ ਤੇਰਾ ਨਾਮ ਕਰੀ ਚਨਨਾਠੀਆ, ਤੇਰਾ ਨਾਮ ਹੀ ਮੇਰੇ ਲਈ ਚੰਦਨ ਹੈ। ਜਿਹੜਾ ਇੱਕ ਬਚਨ ਉਹਦਾ, ਨਾਮ ਤੇਰੋ ਆਰਤੀ ਮੱਝਣ ਮੁਰਾਰੇ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਹੁਣ ਉੱਥੇ ਆਖਿਆ ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਵੀ ਤੇਰਾ ਨਾਮ ਹੀ ਮੇਰੇ ਲਈ ਦੀਵਾ ਬਣ ਗਿਆ, ਤੇਰਾ ਨਾਮ ਹੀ ਮੇਰੇ ਲਈ ਬੱਤੀ ਬਣ ਗਿਆ, ਸਾਰਾ ਕੁਝ। ਨਾਮ ਤੇਰੋ ਕੇਸਰੋ ਲੈ ਛਟਕਾਰੇ, ਤੇਰਾ ਨਾਮ ਹੀ ਮੇਰੇ ਲਈ ਕੀ ਕੇਸਰ ਬਣ ਗਿਆ, ਵੀ ਮੈਂ ਹੁਣ ਕੇਸਰ ਦੇ ਛੱਟੇ ਨਹੀਂ ਇੱਦਾਂ ਮਾਰਦਾ। ਤੋ ਮਹਾਰਾਜ ਨੇ ਆਖਿਆ ਪੂਜਾ ਦਾ ਢੰਗ ਤਰੀਕਾ ਕੀ ਹੈ? ਵੀ ਤੇਰਾ ਨਾਮ ਕਰੀ ਚਨਨਾਠੀਆ, ਵਾਹਿਗੁਰੂ ਜੀ ਤੇਰਾ ਨਾਮ ਹੀ ਮੇਰੇ ਲਈ ਚੰਦਨ ਦੀ ਲੱਕੜ ਹੈ। ਚੰਦਨ ਕੀਮਤੀ ਚੀਜ਼ ਹੁੰਦਾ ਹੈ, ਕਿਸੇ ਦੀ ਪਹੁੰਚ ਨਹੀਂ ਹੁੰਦੀ ਚੰਦਨ ਤੱਕ, ਬੜੀ ਮਹਿੰਗੀ ਲੱਕੜ ਹੈ ਚੰਦਨ ਦੀ।
ਤੇ ਲੋਕ ਇਹਨੂੰ ਜਿਹੜਾ ਸੀ ਉਹ ਧਾਰਮਿਕ ਸਥਾਨਾਂ ਤੇ ਪੂਜਾ ਸਮੱਗਰੀ ਦੇ ਰੂਪ ਦੇ ਵਿੱਚ ਵਰਤਦੇ ਸਨ। ਰੱਬ ਦੇ ਨਾਮ ਤੋਂ ਮਹਿੰਗਾ ਕੀ ਹੋ ਸਕਦਾ? ਕੁਝ ਵੀ ਨਹੀਂ। ਦੁਨੀਆਂ ਦਾ ਕੋਈ ਚੰਦਨ ਉਹਦੇ ਨਾਮ ਦੇ ਤੁਲ ਥੋੜਾ ਹੈਗਾ। ਤੋ ਮੈਂ ਕੀ ਕੀਤਾ ਹੈ, ਕਿਉਂਕਿ ਵੇਖੋ ਜਿਹੜੀ ਧਾਰਮਿਕ ਪੂਜਾ ਪਾਠ ਹੈ ਨਾ ਜੀ, ਉਹ ਵੀ ਕਈ ਵਾਰ ਬੜੇ ਮਹਿੰਗੇ ਕਰ ਦਿੱਤੇ ਜਾਂਦੇ ਨੇ, ਆਮ ਬੰਦੇ ਦੀ ਤਾਂ ਪਹੁੰਚ ਨਹੀਂ ਹੁੰਦੀ ਉੱਥੋਂ ਤਾਈ। ਹੁਣ ਜੇ ਮੰਨ ਲਓ ਕੋਈ ਕਵੇ ਵੀ ਰੱਬ ਦੀ ਪੂਜਾ ਲਈ ਤੁਸੀਂ ਚੰਦਨ ਲੈ ਕੇ ਆਉਣਾ ਹੈ, ਜਿਹਦੇ ਘਰ ਦੇ ਵਿੱਚ ਚਾਰ ਪੈਸੇ ਹੋਣਗੇ ਉਹ ਤੇ ਚੰਦਨ ਲੈ ਆਵੇਗਾ, ਤੇ ਜੇ ਰੱਬ ਦੀ ਪੂਜਾ ਚੰਦਨ ਤੋਂ ਬਿਨਾਂ ਪੂਰੀ ਨਹੀਂ ਹੁੰਦੀ, ਤੇ ਜਿਹੜਾ ਆਮ ਬੰਦਾ ਹੈ ਜਿਹਦੇ ਤੇ ਆਪਣੇ ਘਰ ਦੀਆਂ ਲੱਤਾਂ, ਉਹ ਖਿਮਾ ਕਰਿਓ ਲੈਂਟਰ ਡਿੱਗਣ ਵਾਲਾ ਹੋਇਆ, ਛੱਤਾਂ ਜਿਹੜੀਆਂ ਨੇ ਉਹ ਚੰਗੀਆਂ ਨਹੀਂ, ਉਹ ਵਿਚਾਰਾ ਚੰਦਨ ਦੀ ਲੱਕੜ ਕਿੱਥੋਂ ਲਏਗਾ? ਬੜੀ ਰੱਬ ਦੀ ਪੂਜਾ ਮਹਿੰਗੀ ਹੋ ਗਈ। ਇਹ ਸਾਡੇ ਵਿੱਚ ਵੀ ਇੱਦਾਂ ਦਾ ਹੁਣ ਰੁਝਾਨ ਹੈ, ਸਾਨੂੰ ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਇੰਨਾ ਮਹਿੰਗਾ ਵੀ ਨਾ ਕਰੀਏ ਕਿਸੇ ਚੀਜ਼ ਨੂੰ। ਅਸੀਂ ਸ਼ਰਧਾ ਦੇ ਨਾਂ ਤੇ ਕਈ ਵਾਰ ਬਹੁਤ ਚੀਜ਼ਾਂ ਨੂੰ ਮਹਿੰਗੀਆਂ ਕਰ ਦਿੰਦੇ, ਵੀ ਆਮ ਬੰਦਾ ਕਹਿੰਦਾ ਵੀ ਨਹੀਂ, ਵੀ ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਸੋ ਚੰਦਨ ਦੀ ਲੱਕੜ ਜਿਹੜੀ ਸੀ ਉਹ ਇੱਕ ਤੇ ਉਹਨੂੰ ਸੀਤਲ ਮੰਨਿਆ ਜਾਂਦਾ, ਠੰਡੀ ਮੰਨੀ ਜਾਂਦੀ ਹੈ, ਠੰਡੀ ਹੁੰਦੀ ਹੈ ਉਹ। ਦੂਜੀ ਗੱਲ ਹੈ ਵੀ ਚੰਦਨ ਦਾ ਟਿੱਕਾ ਲਾਇਆ ਜਾਂਦਾ ਸੀ, ਕੇਸਰ ਦੇ ਛੱਟੇ ਮਾਰੇ ਜਾਂਦੇ ਸੀ, ਤੇ ਹੁਣ ਇਹ ਚੀਜ਼ਾਂ ਨੇ ਮਹਿੰਗੀਆਂ। ਮਹਾਰਾਜ ਕਹਿੰਦੇ ਨੇ ਰੱਬ ਜੀ ਮੈਂ ਫਿਰ ਚੰਦਨ ਦੀ ਲੱਕੜ ਤੇਰੇ ਨਾਮ ਨੂੰ ਹੀ ਸਮਝਦਾ, ਕਿਉਂਕਿ ਉਹ ਤੋਂ ਮਹਿੰਗੀ ਤੇ ਦੁਨੀਆਂ ਦੀ ਕੋਈ ਚੀਜ਼ ਨਹੀਂ ਨਾ, ਤੇਰਾ ਨਾਮ ਕਰੀ ਚੰਨ ਨਾਠੀ। ਜੇ ਮਨ ਉਰਸਾ ਹੋਏ, ਉਰਸਾ ਜਿਹਦੇ ਉੱਤੇ ਚੰਦਨ ਨੂੰ ਰਗੜਿਆ ਜਾਣਾ, ਜਿਹਦੇ ਉੱਤੇ ਚੰਦਨ ਦੀ ਕਸਾਈ ਹੋਣੀ ਹੈ, ਆਖਿਆ ਤੇਰਾ ਨਾਮ ਚੰਦਨ ਹੋ ਗਿਆ ਤੇ ਮੇਰਾ ਮਨ ਉਰਸਾ ਹੋ ਗਿਆ, ਤੇਰੇ ਨਾਮ ਨੂੰ ਮੈਂ ਆਪਣੇ ਮਨ ਦੇ ਉੱਤੇ ਕਸਾਉਣਾ ਹੈ। ਕਰਨੀ ਕੁੰਗੂ ਜੇ ਰਲੈ, ਕੁੰਗੂ ਇਹ ਵੀ ਕੀਮਤੀ, ਆਖਿਆ ਜਿਹੜਾ ਕਰੈਕਟਰ ਹੈ ਨਾ, ਜਿਹੜਾ ਕਰਨੀ ਹੈ ਮੇਰੀ, ਕਰਦਾਰ ਉੱਚਾ ਕਰ ਲਿਆ, ਸੁੱਚਾ ਕਰ ਲਿਆ, ਇਹ ਹੈ ਹੋ ਗਈ ਮੇਰੀ ਕੁੰਗੂ। ਕਰਨੀ ਕੁੰਗੂ ਜੇ ਰਲੈ, ਘੱਟ ਅੰਤਰ ਪੂਜਾ ਹੋਏ ਤੇ ਪੂਜਾ ਕਿੱਥੇ ਹੋਣ ਲੱਗ ਪਈ? ਅੰਦਰ ਹੀ ਹੋਣ ਲੱਗ ਪਈ, ਬਾਹਰ ਦੇ ਮੰਦਿਰ ਦੀ ਲੋੜ ਹੀ ਕੋਈ ਨਾ ਰਹੀ, ਅੰਦਰ ਹੀ ਪੂਜਾ ਹੋਣ ਲੱਗ ਪਈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਵੀ ਭਾਈ ਆਨੰਦਿਨ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿੱਧ ਪੂਜਾ, ਰੱਬੀ ਨਾਮ ਜਿਹੜਾ ਹੈ ਜਦੋਂ ਹਿਰਦੇ ਵਿੱਚ ਵਸ ਗਿਆ ਤੇ ਫਿਰ ਅੰਦਰ ਹੀ ਪੂਜਾ ਹੋਣ ਲੱਗ ਪਈ, ਅੰਦਰ ਹੀ ਪੂਜਾ। ਬਾਹਰ ਦੀ ਪੂਜਾ ਲਈ ਪੁਜਾਰੀ ਵੱਖਰੇ ਨੇ, ਅੰਦਰ ਦੀ ਪੂਜਾ ਤੁਹਾਨੂੰ ਆਪ ਹੀ ਕਰਨੀ ਪੈਣੀ। ਬਾਹਰ ਦੀ ਸਫਾਈ ਲਈ ਤੁਸੀਂ ਕਿਸੇ ਨੂੰ ਹਾਇਰ ਕਰ ਲਵੋਗੇ, ਕਿਸੇ ਨੂੰ ਰੱਖ ਲਓਗੇ, ਜਿਹੜੀ ਅੰਦਰ ਦੀ ਪੂਜਾ ਹੈ ਉਹ ਤੁਹਾਨੂੰ ਆਪ ਕਰਨੀ ਪੈਣੀ। ਰਾਮ ਨਾਮ ਰਿੱਧ ਪੂਜਾ, ਹਿਰਦੇ ਵਿੱਚ ਪੂਜਾ ਹੋਣ ਲੱਗ ਪਈ। ਨਾਨਕ ਗੁਰਮੁਖ ਏਕ ਪਛਾਣੈ, ਤੋ ਮਹਾਰਾਜ ਨੇ ਆਖਿਆ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੇ ਨਾਨਕ, ਜਿਹਨੇ ਇੱਕ ਦੀ ਪਛਾਣ ਕਰ ਲਈ, ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ, ਉਹ ਫਿਰ ਕਿਸੇ ਹੋਰ ਦੂਜੇ ਨੂੰ ਨਹੀਂ ਜਾਣਦਾ। ਜਿਹਨੂੰ ਇੱਕ ਦੀ ਪਛਾਣ ਆ ਗਈ ਨਾ, ਉਹਨੇ ਕਿਸੇ ਦੂਜੇ ਨੂੰ ਜਾਣਿਆ ਨਹੀਂ। ਅਸੀਂ ਇੱਕ ਨੂੰ ਜਾਣਦੇ ਨਹੀਂ ਹੁੰਦੇ, ਮੈਂ ਆਪਣੇ ਸਮੇਤ ਗੱਲ ਕਰ ਰਿਹਾ, ਪਰ ਦੂਜਿਆਂ ਬਾਰੇ ਸਾਨੂੰ ਸਾਰਾ ਹੀ ਪਤਾ ਹੁੰਦਾ ਹੈ। ਆਪਣੇ ਬਾਰੇ ਵੀ ਨਹੀਂ ਪਤਾ ਹੁੰਦਾ, ਦੂਜਿਆਂ ਬਾਰੇ ਪਤਾ ਹੁੰਦਾ। ਤੇ ਆਪਾਂ ਇੱਕ ਬਚਨ ਪੜ੍ਹਦੇ ਹਾਂ ਹਰ ਰੋਜ਼ ਹੀ, ਜਦੋਂ ਸੋਦਰ ਦੇ ਪਾਠ ਹੁੰਦੇ ਨੇ ਵੀ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ, ਜਦੋਂ ਦੇ ਤੇਰੇ ਪੈਰ ਫੜ ਲਏ ਹੋਣ ਫਿਰ ਦੂਜਿਆਂ ਨੂੰ ਕਿਸੇ ਦੇ ਅੱਖ ਦੇ ਥੱਲੇ ਵੀ ਨਹੀਂ ਲਿਆਂਦਾ, ਨਿਗਾਹ ਚ ਵੀ ਨਹੀਂ ਰੱਖਿਆ। ਆਮ ਹੁੰਦਾ ਨਾ ਜਿਹੜੇ ਬੰਦੇ ਨਾਲ ਸਾਡੀ ਬਣਦੀ ਨਾ ਹੋਵੇ, ਵਿਗੜੀ ਹੋਵੇ, ਬੰਦਾ ਕਹਿੰਦਾ ਹੁਣ ਤੇ ਉਹਨੂੰ ਮੈਂ ਆਪਣੀ ਅੱਖ ਦੇ ਸਾਹਮਣੇ ਵੀ ਨਹੀਂ ਲਿਆਉਂਦਾ, ਮੈਨੂੰ ਨਹੀਂ ਪਤਾ ਕੌਣ, ਇੰਨਾ ਇਗਨੋਰ ਕਰ ਦਿੱਤਾ, ਇੰਨਾ ਪਾਸੇ ਕਰ ਦਿੱਤਾ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੂ ਆਖ ਤੇਰੇ ਨਹੀਂ ਆਨੇ, ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨੇ, ਮੈਂ ਨਹੀਂ ਮੰਨਦਾ। ਸਿਮਰਤ ਸ਼ਾਸਤਰ ਵੇਦ ਸਭੈ ਬੋ ਭੇਦ ਕਹਿ ਹਮ ਏਕ ਨਾ, ਮੈਂ ਜਾਣਦਾ ਹੀ ਨਹੀਂ। ਸ਼੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ, ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਸਾਰੇ ਦੁਆਰੇ ਛੱਡ ਦਿੱਤੇ, ਇੱਕੋ ਦਾ ਇੱਕੋ ਦਾ ਆਸਰਾ ਲਿਆ। ਤੋ ਮਹਾਰਾਜ ਨੇ ਵੀ ਇੱਥੇ ਬਖਸ਼ਿਸ਼ ਕੀਤੀ, ਨਾਨਕ ਗੁਰਮੁਖ ਏਕ ਪਛਾਣੇ, ਮੈਂ ਜਾਣਦਾ ਹੀ ਇੱਕ ਨੂੰ, ਮੈਨੂੰ ਪਤਾ ਹੀ ਨਹੀਂ ਕਿਸੇ ਦੂਜੇ ਦੇ ਬਾਰੇ। ਅਵਰ ਨਾ ਜਾਣਾ ਦੂਆ ਤੀਆ, ਦੂਜੇ ਤੀਜੇ ਬਾਰੇ ਮੈਨੂੰ ਪਤਾ ਹੀ ਨਹੀਂ, ਇੱਕ ਬਾਰੇ ਹੀ ਹੈ।
ਨਾਨਕ ਗੁਰਮੁਖ ਏਕ ਪਛਾਣ ਹੈ, ਅਵਰ ਨਾ ਜਾਣੇ ਦੂਜਾ। ਜਿਹੜਾ ਗੁਰਮੁਖ ਹੈ ਉਹਨੂੰ ਕਿਸੇ ਦੂਜੇ ਬਾਰੇ ਨਹੀਂ ਪਤਾ। ਤੇ ਚੇਤਾ ਰੱਖੋ, ਅਸੀਂ ਜੇ ਆਪਣੇ ਆਪ ਵੱਲ ਝਾਤੀ ਮਾਰਨੀ ਹੋਵੇ ਨਾ, ਜਦੋਂ ਸਾਡੀ ਜ਼ਬਾਨ ਤੋਂ ਇਹ ਸ਼ਬਦ ਨਿਕਲਦਾ ਨਾ, ਕਿਉਂਕਿ ਅਮੂਮਨ ਇਹ ਸਾਡੀ ਇੱਕ ਸਾਰਿਆਂ ਦੀ ਸੋਚ ਇੱਦਾਂ ਦੀ ਹੈ, ਕਿਸੇ ਨੂੰ ਵੀ ਤੁਸੀਂ ਮਿਲ ਲਓ, ਲੰਮਾ ਸਮਾਂ ਹੋ ਗਿਆ, ਆਪਾਂ ਕਿਸੇ ਬੰਦੇ ਦੇ ਬਾਰੇ ਇਹ ਗੱਲ ਕਹਿ ਦਿੰਦੇ, ਬੜੀ ਕਿਰਪਾ ਹੈ ਜੀ ਬਾਬਾ ਜੀ ਦੀ। ਇਹਦਾ ਮਤਲਬ ਹੈ ਤੁਸੀਂ ਦੂਜੇ ਨੂੰ ਜਾਣਦੇ ਹੋ। ਬਾਣੀ ਨੇ ਆਖਿਆ ਨਹੀਂ ਦੂਜੇ ਨੂੰ ਜਾਣਦੇ ਨਹੀਂ, ਇਹ ਕਹਿ ਵੀ ਬੜੀ ਕਿਰਪਾ ਹੈ ਅਕਾਲ ਪੁਰਖ ਦੀ, ਰੱਬ ਦੀ। ਦੂਜੇ ਨੂੰ ਤੇ ਜਾਣਨਾ ਹੀ ਨਹੀਂ ਨਾ, ਦੂਈ ਵਿੱਚ ਤੇ ਪੈਣਾ ਹੀ ਨਹੀਂ, ਇੱਕੋ ਹੀ ਹੈ। ਤੋ ਮਹਾਰਾਜ ਨੇ ਆਖਿਆ ਨਾਨਕ ਗੁਰਮੁਖ ਏਕ ਪਛਾਣੇ ਅਵਰ ਨਾ ਜਾਣੇ ਦੂਜਾ। ਅਗਲਾ ਬੋਲ ਹੈ ਸਤਿਗੁਰ ਨੇ ਆਖਿਆ ਸਭ ਮੈਂ ਰਵ ਰਹੇ ਆ ਸੋ ਪ੍ਰਭ ਅੰਤਰ ਜਾਮੀ ਰਾਮ। ਹੁਣ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਉਹ ਜਿਹੜਾ ਪਰਮੇਸ਼ਰ ਹੈ ਉਹ ਸਾਰਿਆਂ ਦੇ ਵਿੱਚ ਹੈ। ਵੀ ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਵਿੱਚ ਕੋਈ ਦੂਜਾ ਹੋਰ ਵੱਸਦਾ, ਫਲਾਨੇ 'ਚ ਕੋਈ ਹੋਰ ਵੱਸਦਾ, ਨਹੀਂ, ਸਾਰਿਆਂ 'ਚ ਇੱਕੋ ਹੀ ਸਤਾ ਹੈ, ਇੱਕੋ ਹੀ ਰੱਬ ਵੱਸ ਰਿਹਾ। ਮਤਲਬ ਮੈਂ ਇਹ ਨਹੀਂ ਕਹਿੰਦਾ ਇਹ ਹਿੰਦੂ ਹੈ ਅਤੇ ਇਹਦੇ ਵਿੱਚ ਕੋਈ ਹੋਰ ਵੱਸਦਾ, ਆਹ ਸਿੱਖ ਹੈ ਅਤੇ ਇਹਦੇ ਵਿੱਚ ਕੋਈ ਹੋਰ ਵੱਸਦਾ, ਇਹ ਮੁਸਲਮਾਨ ਹੈ ਅਤੇ ਇਹਦੇ ਵਿੱਚ ਕੋਈ ਹੋਰ ਵੱਸਦਾ। ਇਹ ਤਾਂ ਆਪੋ ਆਪਣੇ ਬਣਾ ਲਈਆਂ ਲੋਕਾਂ ਨੇ ਚੀਜ਼ਾਂ। ਪਰ ਮੈਨੂੰ ਇਸ ਗੱਲ ਦਾ ਆਭਾਸ ਹੈ ਆਪਣੀ ਬਾਣੀ ਦੇ ਦੁਆਰਾ ਵੀ ਦੂਜਾ ਕੋਈ ਹੈ ਹੀ ਨਹੀਂ, ਦੂਜਾ ਹੈ ਹੀ ਕੋਈ ਨਹੀਂ, ਮੈਨੂੰ ਦੂਜੇ ਬਾਰੇ ਪਤਾ ਹੀ ਨਹੀਂ। ਹਾਂ, ਸੋਚ ਹੋ ਸਕਦੀ ਹੈ, ਕਿਸੇ ਦੀ ਵੱਖਰੀ ਹੋ ਸਕਦੀ ਹੈ, ਕੋਈ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਸਕਦਾ ਹੈ, ਪਰ ਆਲ ਓਵਰ ਸਾਰਿਆਂ ਵਿੱਚ ਵੱਸਦਾ ਇੱਕੋ ਹੀ ਹੈ। ਜਿਵੇਂ ਨਾ ਬਿਜਲੀ, ਆ ਸਾਰੇ ਪਾਸੇ ਬਿਜਲੀ ਇੱਕੋ ਹੀ ਹੈ, ਪੱਖਿਆਂ 'ਚ ਬਿਜਲੀ ਹੋਰ ਨਹੀਂ, ਲਾਈਟ ਦੇ ਵਿੱਚ ਬਿਜਲੀ ਹੋਰ ਨਹੀਂ, ਮਸ਼ੀਨਾਂ 'ਚ ਬਿਜਲੀ ਹੋਰ ਨਹੀਂ, ਬਿਜਲੀ ਤਾਂ ਇੱਕੋ ਹੀ ਹੈ। ਹਾਂ, ਕੋਈ ਪੱਖਾ ਕਹਿੰਦਾ ਇਹਨੂੰ, ਕਿਸੇ ਨੇ ਜਗਦੀ ਹੋਈ ਨੂੰ ਲਾਈਟ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ। ਜਿਹੜੀ ਅੰਦਰ ਰੌਂ ਚੱਲ ਰਹੀ ਹੈ ਨਾ, ਉਹ ਬਿਜਲੀ ਇੱਕੋ ਹੀ ਹੈ। ਬਿਜਲੀ ਬੰਦ ਕਰ ਦਿਓ, ਆ ਜਿੰਨੇ ਆਕਾਰ ਤੁਹਾਨੂੰ ਦਿਖ ਰਹੇ ਨੇ ਇਹਨਾਂ ਦੀ ਜ਼ੀਰੋ ਵੈਲਿਊ ਹੋ ਜਾਣੀ। ਮੇਨ ਚੀਜ਼ ਕੀ ਹੈ? ਲਾਈਟ ਹੀ ਹੈ ਨਾ। ਹੁਣ ਅਸੀਂ ਇਹ ਨਹੀਂ ਵੇਖਣਾ ਵੀ ਇਹ ਪੱਖਾ ਹੈ ਉਹ ਫਲਾਨੀ ਚੀਜ਼, ਅਸੀਂ ਇਹ ਵੇਖਣਾ ਬਿਜਲੀ ਹੈ। ਗੱਲ ਇਹ ਹੈ ਵੀ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ। ਹਾਂ ਠੀਕ ਹੈ, ਅੱਗੋਂ ਕਿਸੇ ਨੇ ਕਲੇਮ ਕਰ ਦਿੱਤਾ ਜੀ ਮੈਂ ਤੇ ਮੁਸਲਮਾਨ ਹਾਂ, ਮੈਂ ਤੇ ਹਿੰਦੂ ਹਾਂ, ਅੱਗੋਂ ਕਿਸੇ ਨੇ ਕਲੇਮ ਕਰ ਦਿੱਤਾ ਮੈਂ ਤੇ ਜੀ ਪੱਖਾ ਵਾਂ, ਇੱਕ ਨੇ ਆਖਿਆ ਮੈਂ ਵੱਡਾ ਪੱਖਾ, ਦੂਜੇ ਨੇ ਆਖਿਆ ਮੈਂ ਛੋਟਾ ਪੱਖਾ, ਇੱਕ ਨੇ ਆਖਿਆ ਮੈਂ ਵੱਡੀ ਲਾਈਟ, ਦੂਜੀ ਉਹ ਆਪਸ ਝਗੜੀ ਜਾ ਰਹੇ ਨੇ ਇਹਨਾਂ ਚੀਜ਼ਾਂ ਨੂੰ। ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਸੱਤਾ ਇੱਕੋ ਹੀ ਹੈ ਸਾਰਿਆਂ ਵਿੱਚ। ਝਗੜੇ ਬਿਜਲੀ ਦੇ ਥੋੜ੍ਹਾ ਨੇ, ਬਿਜਲੀ ਨੇ ਤੇ ਆਪਣਾ ਕੰਮ ਕਰਨਾ, ਝਗੜੇ ਤੇ ਇਸ ਗੱਲ ਦੇ ਨੇ ਵੀ ਪੱਖਾ ਕਹਿੰਦਾ ਵੀ ਜੇ ਮੈਂ ਨਾ ਹੋਵਾਂ ਤੇ ਦੁਨੀਆਂ ਤੇ ਗਰਮੀ ਦੇ ਵਿੱਚ ਮਰ ਜਾਵੇ, ਤੇ ਲਾਈਟ ਕਹਿੰਦੀ ਹੈ ਜੇ ਮੈਂ ਨਾ ਹੋਵਾਂ ਤੇ ਦੁਨੀਆਂ ਨਹੀਂ ਹੋ ਕੇ ਮਰ ਜਾਵੇ, ਜਿਹੜੀ ਜਿਹੜੀ ਆ ਬੱਤੀ ਜਗ ਰਹੀ ਹੈ। ਹਾਲਾਂਕਿ ਕਿਸੇ ਦਾ ਵੀ ਵਜੂਦ ਬੱਤੀ ਤੋਂ ਬਿਨਾਂ, ਉਸ ਪਾਵਰ, ਉਸ ਐਨਰਜੀ ਤੋਂ ਬਿਨਾਂ ਨਹੀਂ ਹੈਗਾ। ਇਹਨਾਂ ਸਾਰਿਆਂ ਨੇ ਡੈਡ ਹੋ ਜਾਣਾ, ਸਾਰਿਆਂ ਨੇ ਜ਼ੀਰੋ, ਜੇ ਉਹ ਐਨਰਜੀ ਨਾ ਹੋਵੇ। ਤੇ ਜੇ ਇਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਸਾਡੇ ਸਾਰਿਆਂ ਵਿੱਚ ਐਨਰਜੀ ਤੇ ਕੋਈ ਕੰਮ ਕਰ ਰਹੀ ਹੈ। ਹੁਣ ਇੱਦਾਂ ਨਹੀਂ ਹੁੰਦਾ ਵੀ ਜਿਹੜਾ ਮੁਸਲਮਾਨ ਹੈ ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਕੰਮ ਕਰ ਰਹੇ ਨੇ, ਸਿੱਖਾਂ ਵਿੱਚ ਬਾਬਾ ਨਾਨਕ ਕੰਮ ਕਰ ਰਿਹਾ, ਤੇ ਜਿਹੜਾ ਹਿੰਦੂ ਹੈ ਉਹਦੇ ਵਿੱਚ ਕੋਈ ਦੇਵੀ ਦੇਵਤੇ ਕੰਮ ਕਰ ਰਹੇ ਨੇ। ਨਹੀਂ, ਉਹ ਜਿਹੜੀ ਸੁਪਰੀਮ ਪਾਵਰ ਹੈ ਉਹ ਸਾਰਿਆਂ ਦੀ ਇੱਕੋ ਹੀ ਹੈ, ਉੱਥੇ ਕੋਈ ਫਰਕ ਨਹੀਂ ਹੈ। ਹਾਂ, ਵਿਚਾਰਧਾਰਕ ਤੌਰ ਉੱਤੇ ਤੁਹਾਨੂੰ ਕਿੱਥੋਂ ਕਿਹੜੀ ਗੱਲ ਸਮਝ ਲੱਗੀ ਇਹ ਗੱਲ ਵੱਖਰੀ ਹੈ। ਤੋ ਮਹਾਰਾਜ ਨੇ ਆਖਿਆ ਵੀ ਸਭ ਮੈਂ ਰੱਬ ਰਹਿਆ ਸੋ ਪ੍ਰਭ ਅੰਤਰ ਜਾਮੀ। ਹੁਣ ਡਿਸਕ੍ਰਿਮੀਨੇਸ਼ਨ ਕੋਈ ਨਹੀਂ ਹੈ, ਹੁਣ ਵਿਤਕਰਾ ਕੋਈ ਨਹੀਂ। ਮੈਨੂੰ ਇਸ ਗੱਲ ਦੀ ਤੇ ਸਮਝ ਲੱਗ ਗਈ ਵੀ ਭਾਈ ਉਹ ਮੇਰਾ ਜਿਹੜਾ ਖੁਦਾ ਹੈ, ਉਹ ਮੇਰਾ ਜਿਹੜਾ ਰੱਬ ਹੈ, ਉਹ ਜਿਹੜਾ ਰਾਮ ਹੈ, ਉਹ ਸਾਰਿਆਂ ਦੇ ਵਿੱਚ ਹੀ ਵਸਿਆ ਹੋਇਆ ਹੈ, ਸਾਰਿਆਂ ਦੇ ਵਿੱਚ ਹੀ ਹੈ। ਹੁਣ ਬਿਜਲੀ ਨੂੰ ਕੋਈ ਨੇ ਲਾਈਟ ਕਹਿ ਦਿੱਤਾ, ਕੋਈ ਹੋਰ ਕਹਿ ਦੇਵੇ, ਕੁਝ ਹੋਰ ਨਾਂ ਦੇ ਦੇਵੇ, ਕੀ ਫਰਕ ਪੈਂਦਾ? ਪਾਣੀ ਨੂੰ ਕੋਈ ਜਲ ਕਹਿ ਦੇਵੇ ਤੇ ਕੀ ਫਰਕ ਪਵੇਗਾ? ਉਹਨੇ ਆਪਣੀ ਡਿਊਟੀ ਨਿਭਾਉਣੀ। ਉਹਨੂੰ ਕੋਈ ਵਾਟਰ ਕਹਿ ਦੇਵੇ, ਕੋਈ ਆਬ ਕਹਿ ਦੇਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸਾਰਿਆਂ ਦਾ ਕੰਮ ਬਰਾਬਰ ਹੀ ਹੈ। ਹੁਣ ਆਬ ਫਾਰਸੀ ਦਾ ਸ਼ਬਦ ਹੈ, ਉਹਦਾ ਮਤਲਬ ਵੀ ਪਾਣੀ ਹੈ, ਜਲ। ਇਸੇ ਤਰੀਕੇ ਨਾਲ ਕੋਈ ਉਹਨੂੰ ਖੀਰ ਵੀ ਕਹਿ ਦਿੰਦਾ, ਖੀਰ ਵੀ ਪਾਣੀ ਨੂੰ ਕਹਿੰਦੇ ਨੇ। ਨੀਰ, ਖਿਮਾ ਕਰਿਓ, ਖੀਰ ਨਹੀਂ, ਨੀਰ। ਨੀਰ ਵੀ ਕੀ ਕਹਿੰਦੇ ਨੇ? ਪਾਣੀ ਨੂੰ ਕਹਿੰਦੇ ਨੇ। ਖੀਰ ਦੁੱਧ ਨੂੰ ਕਹਿੰਦੇ ਨੇ। ਹੁਣ ਕੀ ਫਰਕ ਪੈਂਦਾ, ਨਾ ਕੀ ਹੈ?
ਪਾਣੀ ਦਾ ਕੰਮ ਇੱਕੋ ਜਿਹਾ ਹੀ ਹੈ, ਭਾਵੇਂ ਤੁਸੀਂ ਆਪ ਪੀ ਲਓ, ਭਾਵੇਂ ਜਲ ਪੀ ਲਓ, ਭਾਵੇਂ ਨੀਰ ਪੀ ਲਓ, ਭਾਵੇਂ ਵਾਟਰ ਪੀ ਲਓ, ਉਹਦਾ ਕੰਮ ਹੈ ਵੀ ਉਹਨੇ ਪਿਆਸ ਬੁਝਾਉਣੀ ਹੈ। ਹੁਣ ਉਹ ਜਿਹੜੀ ਸੱਤਾ ਸਾਡੇ ਸਾਰਿਆਂ 'ਚ ਕੰਮ ਕਰ ਰਹੀ ਹੈ, ਉਹ ਸੁਪਰੀਮ ਪਾਵਰ ਅਕਾਲ ਪੁਰਖ ਇੱਕੋ ਹੀ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਆਪਣੇ ਆਕਾਰ ਬਣਾ ਲਏ, ਅੱਗੇ ਤੁਸੀਂ ਪੱਖੇ ਬਣ ਗਏ ਛੋਟੇ ਵੱਡੇ, ਉਹ ਗੱਲ ਵੱਖਰੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਤੇ ਸਮੁੱਚੀ ਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਮੈਂ ਕਿਸੇ ਅਨਮਤ ਦੀ ਗੱਲ ਨਹੀਂ ਕਰ ਰਿਹਾ ਕਿ ਹਜ਼ਰਤ ਮੁਹੰਮਦ ਨੇ ਕੀ ਆਖਿਆ ਜਾਂ ਹਿੰਦੂਇਜ਼ਮ ਦੀ ਫਿਲਾਸਫੀ ਕੀ ਹੈ, ਪਰ ਇਹ ਸ਼ੋਰ ਹੈ, 100% ਇਹ ਸ਼ੋਰ ਹੈ ਵੀ ਗੁਰੂ ਸਾਹਿਬ ਨੇ ਗੱਲ ਹੀ ਇੱਕ ਰੱਬ ਦੀ ਕੀਤੀ ਹੈ, ਉਹਨਾਂ ਨੇ ਕਿਸੇ ਹੋਰ ਦੀ ਗੱਲ ਹੀ ਨਹੀਂ ਕੀਤੀ, ਆਪਣੀ ਵੀ ਨਹੀਂ ਕੀਤੀ ਉਹਨਾਂ ਨੇ। ਤੋ ਮਹਾਰਾਜ ਨੇ ਆਖਿਆ ਸਭ ਮੈਂ ਰੱਬ ਰਹਿਆ, ਸਭ ਮੈਂ ਰੱਬ ਰਹਿਆ ਦਾ ਮਤਲਬ ਹੈ ਸਾਰਿਆਂ ਵਿੱਚ ਵਸਿਆ ਹੋਇਆ ਉਹ ਕੌਣ, ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੈ ਰੱਬ ਰਹਿਆ, ਸੋ ਪ੍ਰਭ ਮੇਰਾ ਸਵਾਮੀ ਰਾਮ। ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਜੇ ਉਸ ਮਾਲਕ ਨਾਲ ਕਿਸੇ ਨੇ ਸਾਂਝ ਬਣਾਉਣੀ ਹੈ ਤੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਬਣੇਗੀ। ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘੱਟ ਘੱਟ ਰਵਿਆ ਸੋਈ, ਹਰ ਘੱਟ ਵਿੱਚ, ਘੱਟ ਮਤਲਬ ਹਿਰਦੇ ਵਿੱਚ ਕਿਵੇਂ ਵਸਿਆ ਉਹ। ਸਤਿਗੁਰੂ ਦੀ ਬਾਣੀ ਵਿੱਚ ਇੱਕ ਵਾਕ ਉੱਥੇ ਮਹਾਰਾਜ ਨੇ ਸਪਸ਼ਟ ਕੀਤੀ ਇਹ ਗੱਲ, ਹੈਗਾ ਇੱਕੋ ਹੀ ਹੈ, ਅੱਡ ਅੱਡ ਕਿਵੇਂ ਵਸਿਆ ਹੈ, ਅੱਡ ਨਹੀਂ ਵਸਿਆ ਮਤਲਬ ਇੰਨੇ ਸਰੀਰਾਂ ਵਿੱਚ ਕਿਵੇਂ ਵਸਿਆ ਹੋਇਆ ਉਹ। ਤੇ ਗੁਰਦੇਵ ਨੇ ਉਦਾਹਰਨ ਦੇ ਕੇ ਗੱਲ ਸਮਝਾਈ ਵੀ ਜਿਵੇਂ ਅਸਮਾਨ ਦੇ ਵਿੱਚ ਚੰਦਰਮਾ ਇੱਕੋ ਹੀ ਹੁੰਦਾ ਹੈ ਤੇ ਉਹਦੇ ਥੱਲੇ ਤੁਸੀਂ ਹਜ਼ਾਰਾਂ ਘੜਾ ਪਾਣੀ ਦਾ ਭਰ ਕੇ ਰੱਖ ਦਿਓ ਤੇ ਹਰ ਘੜੇ ਦੇ ਵਿੱਚ ਤੁਹਾਨੂੰ ਇੱਕ ਚੰਦਰਮਾ ਨਜ਼ਰ ਆਊਗਾ। ਚੰਦਰਮਾ 50 ਨਹੀਂ ਹੈ, 1000 ਨਹੀਂ ਹੈ, ਚੰਦਰਮਾ ਇੱਕੋ ਹੀ ਹੈ। ਤੇ ਜੇ ਹਜ਼ਾਰਾਂ ਘੜੇ ਪਾਣੀ ਦੇ ਭਰੇ ਹੋਣ ਤੇ ਇਕੱਲੇ ਇਕੱਲੇ ਘੜੇ ਦੇ ਵਿੱਚੋਂ ਕੀ ਦਿਖਦਾ ਹੈ, ਚੰਦਰਮਾ। ਆਖਿਰ ਰੱਬ ਦੀ ਜੋਤ ਵੀ ਇੱਦਾਂ ਹੀ ਹੈ, ਹੱਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ। ਵੀ ਜਿਵੇਂ ਜਲ ਦੇ ਘੜਿਆਂ ਵਿੱਚ ਚੰਦਰਮਾ ਹੈ ਨਾ, ਉਹ ਪਰਮੇਸ਼ਰ ਇੱਕੋ ਹੀ ਹੈ, ਵਸਿਆ ਇੱਦਾਂ ਹੈ ਵੀ ਜਿਵੇਂ ਇੱਕ ਚੰਦਰਮਾ ਤੇ ਸਾਰੇ ਘੜਿਆਂ ਦੇ ਵਿੱਚ ਇੱਦਾਂ ਹੀ ਹੈ, ਇੱਕੋ ਹੀ ਹੈ ਤੇ ਵਸਿਆ ਸਾਰਿਆਂ ਦੇ ਵਿੱਚ ਹੀ ਹੈ। ਹੱਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ, ਸਭ ਮੈਂ ਜੋਤ, ਜੋਤ ਹੈ ਸੋਏ। ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘੱਟ ਘੱਟ ਰਵਿਆ ਸੋਈ, ਗੁਰਮਤਿ ਸੱਚ ਪਾਈਐ। ਮਹਾਰਾਜ ਨੇ ਆਖਿਆ ਗੁਰੂ ਦੀ ਮਤ ਲੈ ਕੇ ਉਹ ਸੱਚੇ ਨੂੰ ਪਾ ਲਈਦਾ ਹੈ, ਸਹਿਜ ਸਮਾਈਐ, ਫਿਰ ਬੰਦਾ ਸਹਿਜ ਵਿੱਚ ਵੀ ਆਉਂਦਾ ਹੈ, ਟਿਕਾ ਵਿੱਚ ਵੀ ਆਉਂਦਾ ਹੈ, ਤਿਸ ਬਿਨਾਂ ਵਰਨਾ ਕੋਈ। ਜਦੋਂ ਬੰਦੇ ਨੂੰ ਇਹ ਸਮਝ ਲੱਗਦੀ ਹੈ ਵੀ ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਤਿਸ ਬਿਨਾਂ ਵਰਨਾ ਕੋਈ, ਸਹਿਜੇ ਗੁਣ ਗਾਵਾਂ ਜੋ ਪ੍ਰਭ ਭਾਵਾਂ ਆਪੇ ਲਏ ਮਿਲਾਏ। ਮਹਾਰਾਜ ਕਹਿੰਦੇ ਮੈਂ ਸਹਿਜ ਵਿੱਚ ਟੇਕ ਕੇ ਉਹਦੇ ਗੁਣ ਗਾਉਣਾ ਤੇ ਉਹ ਵਾਹਿਗੁਰੂ ਮੈਨੂੰ ਆਪਣੇ ਨਾਲ ਮੇਲ ਲੈਂਦਾ ਹੈ, ਮੇਰਾ ਮਿਲਾਪ ਕਰਾਉਂਦਾ ਹੈ। ਨਾਨਕ ਸੋ ਪ੍ਰਭ ਸ਼ਬਦੇ ਜਾਪੇ, ਐਨਸ ਨਾਮ ਤੇ ਆਏ। ਉਹ ਵਾਹਿਗੁਰੂ ਜਿਹੜਾ ਹੈ ਗੁਰੂ ਦੇ ਸ਼ਬਦ ਤੋਂ ਉਹਦੀ ਸਮਝ ਲੱਗਦੀ ਹੈ। ਅਗਲਾ ਬੋਲ ਹੈ ਇਹ ਜੱਗੋ ਦੁਤਰ, ਜੱਗੋ ਦਾ ਮਤਲਬ ਹੈ ਵੀ ਜਗਤ, ਇਹ ਜੱਗੋ ਦੁਤਰ ਮਨਮੁਖ ਪਾਰ ਨਾ ਪਾਈ ਰਾਮ। ਮਹਾਰਾਜ ਨੇ ਆਖਿਆ ਵੀ ਮਨਮੁਖ ਜਿਹੜਾ ਮਨ ਪਿੱਛੇ ਚੱਲਣ ਵਾਲਾ ਹੈ ਉਹ ਪਾਰ ਨਹੀਂ ਲੰਘ ਸਕਦਾ। ਇਹ ਜਗਤ ਜਿਹੜਾ ਹੈ ਇਹ ਦੁਤਰ ਹੈ, ਇਹਨੂੰ ਤਰਿਆ ਨਹੀਂ ਜਾ ਸਕਦਾ, ਬੜੀਆਂ ਪ੍ਰੋਬਲਮਸ ਨੇ। ਹਮ ਦੇਖਾ ਤਾਂ ਡੋਬੀ ਵਾਲੇ, ਪੰਕਜ ਮੋਹ ਪੱਗ ਨਹੀਂ ਚੱਲੇ, ਹਮ ਦੇਖਾ ਤਾਂ ਡੋਬੀ ਵਾਲੇ। ਸੰਸਾਰ ਵਿੱਚ ਲੋਕ ਡੁੱਬਦੇ ਜਾ ਰਹੇ ਨੇ, ਗਰਕ ਹੁੰਦੇ ਜਾ ਰਹੇ ਨੇ। ਇਹ ਜੱਗੋ ਦੁਤਰ ਮਨਮੁਖ ਪਾਰ ਨਾ ਪਾਈ ਰਾਮ। ਮਹਾਰਾਜ ਕਿਉਂ ਨਹੀਂ ਪਾਉਂਦੇ ਪਾਰ, ਆਖਿਆ ਅੰਤਰੇ ਹਉਮੈ, ਉਹ ਨਹੀਂ ਪਾਰ ਲੰਘ ਸਕਦਾ, ਉਹਦੇ ਲਈ ਸੰਸਾਰ ਤਰਨਾ ਬੜਾ ਔਖਾ ਹੈ ਜਿਹਦੇ ਅੰਦਰ ਹਉਮੈ ਹੈ। ਅੰਤਰੇ ਹਉਮੈ ਮਮਤਾ, ਕਾਮ ਕ੍ਰੋਧ ਚਤੁਰਾਈ ਰਾਮ। ਮਮਤਾ ਦਾ ਅਰਥ ਹੁੰਦਾ ਆਪਣੱਤ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕਿਸੇ ਚੀਜ਼ ਦੇ ਪ੍ਰਤੀ ਬੜੀ ਆਪਣੱਤ ਹੋਵੇ ਬੰਦੇ ਦੀ, ਜਿਵੇਂ ਮਲਕੀਅਤ ਹੈ, ਧਨ ਦੌਲਤ ਹੈ ਤੇ ਪੂਰੀ ਆਪਣੱਤ ਹੈ ਵੀ ਮੇਰੀ ਹੈ ਮੇਰੀ ਹੈ। ਤੋ ਮਹਾਰਾਜ ਨੇ ਆਖਿਆ ਅੰਤਰੇ ਹਉਮੈ, ਮਨਮੁਖ ਦੇ ਅੰਦਰ ਹਉਮੈ ਹੈ, ਮਮਤਾ ਹੈ, ਕਾਮ ਹੈ, ਕ੍ਰੋਧ ਹੈ, ਚਤੁਰਾਈ ਹੈ, ਤੇ ਤਾਂ ਕਰਕੇ ਉਹਦੇ ਲਈ ਸੰਸਾਰ ਸਾਗਰ ਲੰਘਣਾ ਔਖਾ ਹੋ ਜਾਂਦਾ। ਅੰਤਰ ਚਤੁਰਾਈ ਥਾਂ ਨਾ ਪਾਈ, ਜਿਹੜੀ ਅੰਦਰ ਦੀ ਚਤੁਰਾਈ ਹੈ ਇਹ ਕਦੀ ਵੀ ਥਾਂ ਨਹੀਂ ਪੈਂਦੀ, ਪ੍ਰਵਾਨ ਨਹੀਂ ਹੁੰਦੀ। ਅੰਤਰ ਚਤੁਰਾਈ ਥਾਂ ਨਾ ਪਾਈ, ਬਿਰਥਾ ਜਨਮ ਗਵਾਇਆ।
महाराज ने आख्या जन्म उन्हें व्यर्थ गवा लिया, व्यर्थ गवा लिया। जम मग दुख पावे चोटा खावे, जमा दे मार्ग उत्ते चलन लग पिया, दुख पाउंदा है चोटा खांदा है, अंत गया पछताई महारा पछताया। महाराज कहिंदे ने ओ पछतावा ही उहदे अखीर पल्ले पैंदा है। बिन नामे को बेली नाही, रब्बी नाम तो बिना तेरा कोई भी बेली नहीं है। पुत कुटंब सुत भाई, महाराज कहिंदे भावे तेरा पुत्र ही क्यों ना होवे, भावे तेरा टब्बर ही क्यों ना होवे, भावे तेरा पुत्र ते भरा क्यों ना होवे, कोई भी तेरा बेली नहीं है। नानक माया मोह पसारा, आग्या साथ ना जाई। आख्या यह जिहड़ा माया दे मोह दा पसारा है, ये तेरा सहाई नहीं बनेगा, तेरा साथी नहीं बनेगा। अखीरला चौथा बंद है। धन गुरु रामदास महाराज सच्चे पातशाह बख्शिश करते ने, हों पूछो अपना सतगुरु दाता। आख्या मैं अपने सतगुरु दाते नूं पूछदा। वेखो दाता रब परमेश्वर भी है ते दाता सतगुरु भी है। सतगुरु भी दाता दे रहा है ना, ज्ञान समझ सोझी गुरु भी दात दिंदा है सानूं। हों पूछो अपना सतगुर दाता, किन बिद दुतर तरी है राम। आखे वह बिद केड़ी है, वह जुगत केड़ी है जिदे नाल मैं ये ना तरिया जाण वाला संसार सागर तर लवां। हों पूछो अपना सतगुर दाता, किन बिद दुतर तरी है राम। महाराज ने उन जवाब दिता, क्या सतगुर पाए चलो, सतगुर की भै भावनी में चलिया करो, जो गुर कहे सोई पल मानो। सतगुर भै पाए चलो, जीव त्या इम मरी गया राम, ज्यूद्या जी मर जाओ। केड़े बने हो? बुराई वाले बने हो। शब्द मरो फिर जीवो साध ही। सतगुर पाए चलो, जीव त्या इम मरी गया राम, जीव त्या मरी गए भौजल तरी गए, ज्यूद्या जी मर जाओगे ते संसार रूपी भाव सागर तर जाओगे। जीव त्या मरी गए भौजल तरी गए, गुरमुख नाम समावै पूरा पुरख पाया वडभागी, सच नाम लिवलावै फिर वह वडभागा वड्या भागा नाल पूरे पुरख की प्राप्ति होंदी है, अकाल पुरख की। मत प्रकाश भई मन मानिया, मत विच चानण आ गया, मन मन गया जदों गुरु दे शब्द नाल। मत प्रकाश भई मन मानिया, राम नाम वडभागी, नानक प्रभ पाया शब्द मिलाया, ज्योति जोत मिलाई। महाराज ने आख्या फिर बंदा जिहड़ा है उस अकाल पुरख वाहिगुरु दे नाल एक मेक हो जाता। तो जिन्हों आप आम पढ़ते हाँ भी बंदा संपूर्ण हो गया, पूरा हो गया, जदों मेरी जोत रब की जोत दे विच मिल गई ज्यौदिया जी। तो महाराज कृपा करे, ये अज के पावन मुखवाक की विचार, भुला चुका की खिमा, सभना का धन्यवाद शुकराना अकाल पुरख वाहिगुरु का। आओ अगले समय लिए भाई जसविंदर सिंह होना के जिथे पासों रब्बी बाणी के कीर्तन सरवण करो। वाहिगुरु जी का खालसा, वाहिगुरु जी की।

ਸਤਿਗੁਰੂ ਜੀ ਕਿਰਪਾ ਕਰਨ। ਉਹ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਦਰ ਘਰ ਦੀ ਕੀਤੀ ਹੋਈ ਸੇਵਾ ਸਾਡੇ ਤਮਾਮ ਦੁੱਖਾਂ ਨੂੰ ਨਾਸ਼ ਕਰਨ ਦੀ ਤਾਕਤ ਸਮਰੱਥਾ ਰੱਖਦੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਿਹਰ ਕਰੇ ਤਰਸ ਕਰਕੇ ਕਿਨਕਾ ਮਾਤਰ ਨਾਮ ਸਾਡੇ ਹਿਰਦੇ ਵਿੱਚ ਵੱਸ ਜਾਵੇ, ਸਾਡੀ ਗੁਰੂ ਪ੍ਰਤੀ ਪ੍ਰੀਤ ਪਿਆਰ ਪੈਦਾ ਹੋ ਜਾਵੇ, ਐਸੀ ਸਤਿਗੁਰੂ ਜੀ ਮਿਹਰ ਕਰਨ। ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਭਾਈ ਗੁਰਸ਼ਰਨ ਸਿੰਘ ਤਿੰਨਾਂ ਪਾਸੋਂ ਸ਼ਰਨ ਕਰੀਏ। ਹੋਈਆਂ ਭੁੱਲਾਂ ਦੀ ਖੀਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुम्हारी शरण, तुम्हारी आसा।

जुगो जुग टल चवर शतर तख्त दे मालक हाजरा हजूर सारा जहूर शब्द गुरु बाणी के बोहिथ अमृत के दाते दसां पातशाहियां दी जोत साहब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सजे दीवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब गुरदेव दी हजूरी विच जुड़ बैठ के मेरे तों पहला गुरु घर के रागी जथे पासों सतगुरु दी अमृतमयी बाणी दे कीर्तन सरवण कर रहे सी। आओ समा है लड़ीवार चल रही गुरु ग्रंथ साहिब दी पावन बाणी दी कथा विचार दा। विचारां नूं आरंभण तों पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो फतेह दी सांझ पाईए जी। वाहिगुरु जी का खालसा वाहिगुरु जी की फतेह। लड़ीवार विचार धन गुरु ग्रंथ साहिब जी दे अंक 330 दे उत्ते राग गौड़ी भगतां की बाणी दे सिरलेख हेठ भगत कबीर साहिब दा शब्द। इस शब्द दा सिरलेख है गौड़ी भी सोरठ भी। वैसे सोरठ गुरु ग्रंथ साहिब दी बाणी विच आपां वखरा राग पढ़दे हां पर इत्थे महाराज ने लिखे गौड़ी भी सोरठ भी। सो इत्थे जिहड़ा प्रधान राग है वह गौड़ी राग है ते नाल जिहड़ा सोरठ है वह रागनी दे तौर ते दर्ज है। कबीर साहब ने इस पावन शब्द विच जो रहाओ वाली पंक्ति विच विचार अंकित कीते ने वह कहिंदे ने रे जी नलज लाज तुहे नाहीं। नलज दा अर्थ हुंदा है जिहनूं लज्जिया नहीं हुंदी जिहदे अंदरों शर्म एहसास इन्हां चीजां दा खात्मा हो जांदा है उहदे लई आपां शब्द वरतदे हां भी ये बंदा नलज है ढीठ है कि किसी भी किस्म की शर्म हया इस बंदे दे अंदर रही नहीं है। वैसे जदों आपां सतगुरु की बाणी नूं पढ़दे हां तो ये वाक बहुत बार तुसी सुनिया होवेगा जिथे महाराज कहिंदे ने शर्म धर्म का डेरा दूर नानक कूड़ रहा भरपूर। शर्म का अर्थ भी लज्जिया है जीवन विच्चों लज्जिया का खत्म हो जाना। जिथे कूड़ निशांग हो के वरतदा है कूड़ जिहड़ा है वह शर्म ला के कह लो भी अगे अगे तुरदा है। समाजिक तौर उत्ते ना तुसी वेखो बहुत सारियां चीजां दी बंदा लज्जिया करदा है शर्म करदा है पर गुरदेव महाराज ने बख्शिश भरे वाक रखे भी जदों बंदे दे अंदरों शर्म दा जिहड़ा एक पर्दा है वह चुकिया जांदा है जदों जीवन विच कूड़ दी भरमार हुंदी है फिर बंदा संग ते शर्म नूं दूर कर दिंदा उन्हों किसी तरह की कोई शर्म महसूस नहीं होंगी क्योंकि कूड़ वरत रहा है ना झूठ वरत रहा है जीवन में। तां गुरुदेव महाराज कहते हैं शर्म धर्म का डेरा दूर नानक कूड़ रहा भरपूर। हुण इत्थे कबीर साहब ने शब्द वरत है नलज लज लज्जिया तो है नलज है जिन्हों कोई लज्जिया जिन्हों कोई शर्म जिहदे अंदरों वह एहसास मुक चुका है ते ये शब्द कबीर साहब किनू वरत रहे ने उन्होंने अपने मन में मुखातब होके गल आखी है। वैसे गल कबीर साहब की तो नहीं है क्योंकि जेडे महापुरख हुंदे ने अपने उत्ते गल टुका के सेध दुनिया नूं दिंदे ने प्रथाए साखी महापुरख बोलदे सांझी सगल जहाने। महापुरखां दी जिहड़ी सिक्ख्या हुंदी है ना वो सारे जहान दे लई सारी दुनिया दे लई सांझी हुंदी है। इस करके महाराज अपने ते गल टकाउंदे ने
ਜਿਵੇਂ ਕਬੀਰ ਸਾਹਿਬ ਨੇ ਤੇ ਖਾਸ ਕਰਕੇ ਇਹੋ ਜਿਹੇ ਸ਼ਬਦ ਬਹੁਤ ਵਰਤੇ ਨੇ, ਜਿਵੇਂ ਉਹ ਕਹਿੰਦੇ ਨੇ ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਭਗਤ ਜੀ ਨੇ ਇਹ ਬੋਲ ਵਰਤਿਆ, ਆਖਿਆ ਮੈਂ ਤੇਰੇ ਘਰ ਦਾ ਸੰਧਕ ਹਾਂ। ਸੰਧਕ ਕਹਿੰਦੇ ਨੇ ਜਿਹੜਾ ਸੰਨ ਲਾਉਣ ਵਾਲਾ ਹੁੰਦਾ, ਚੋਰ ਜਿਹੜਾ ਹੁੰਦਾ। ਸ਼ੇਖ ਫਰੀਦ ਸਾਹਿਬ ਆਪਣੀ ਬਾਣੀ ਵਿੱਚ ਆਪਣੇ ਬਾਰੇ ਹੀ ਇੱਦਾਂ ਵਿਚਾਰ ਦਿੰਦੇ ਨੇ ਤੇ ਕਹਿੰਦੇ ਨੇ ਵੀ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼, ਗੁਨਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਬਾਣੀ ਨੂੰ ਆਪਾਂ ਰੱਬੀ ਬਾਣੀ ਕਹਿੰਦੇ ਹਾਂ ਤੇ ਉਹ ਆਪਣੇ ਬਾਰੇ ਇਹ ਗੱਲ ਕਹਿੰਦੇ ਨੇ, ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ। ਇੱਕ ਵਾਰ ਸ਼ਬਦ ਉਹਨਾਂ ਨੇ ਆਪਣੇ ਲਈ ਨੀਚ ਵੀ ਵਰਤਿਆ। ਤੋ ਇਹ ਗੱਲ ਗੁਰੂ ਸਾਹਿਬ ਦੀ ਨਹੀਂ ਹੈ, ਇਹ ਸਾਡੀ ਹੈ। ਹੁਣ ਕਬੀਰ ਸਾਹਿਬ ਨੂੰ ਇਹ ਗੱਲ ਕਹਿਣ ਦੀ ਲੋੜ ਕਿਉਂ ਪਈ? ਸਮਝਣ ਵਾਲੀ ਗੱਲ ਇਹ ਹੈ ਵੀ ਬੰਦੇ ਦੇ ਅੰਦਰੋਂ ਲੱਜਿਆ ਖਤਮ ਹੋ ਗਈ ਹੈ, ਕਿਉਂਕਿ ਜਿਹਨੇ ਇਹਨੂੰ ਸਾਰਾ ਕੁਝ ਦਿੱਤਾ ਹੈ ਉਹਦਾ ਕ੍ਰੈਡਿਟ ਇਹ ਹੋਰ ਕਿਸੇ ਨੂੰ ਦੇਈ ਜਾ ਰਿਹਾ। ਸੁਖਮਣੀ ਸਾਹਿਬ ਦੀ ਬਾਣੀ ਪੜ੍ਹੋ ਤੇ ਮਹਾਰਾਜ ਨੇ ਆਖਿਆ ਵੀ ਇੱਕੋ ਹੀ ਰੱਬ ਹੈ, ਇੱਕੋ ਹੀ ਪਰਮੇਸ਼ਰ ਹੈ, ਉਹੋ ਹੀ ਕਿਰਪਾ ਕਰਦਾ ਹੈ, ਸਾਰਾ ਕੁਝ ਉਹੋ ਹੀ ਹੈ, ਹੋਰ ਕੋਈ ਹੈ ਹੀ ਨਹੀਂ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਕਿੰਨੇ ਬਚਨ ਨੇ, ਜੇ ਪ੍ਰਸਾਦ ਪੀਵੇਂ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇੱਕ ਰੱਬ ਦੀ ਗੱਲ ਜਦੋਂ ਮਹਾਰਾਜ ਨੇ ਕੀਤੀ ਹੈ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਸ ਸਵਾਰ ਸ਼ਿੰਗਾਰਿਆ, ਗਰਭ ਗਨਮੈ ਜਿਨੇ ਉਭਾਰਿਆ, ਬਾਲ ਵਿਵਸਥਾ ਤੁਝੇ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ, ਸੂਦ ਬਿਰਧ ਪਿਆਓ ਉਪਰ ਸਾਕ ਸੈਨ ਮੁਖ ਪਿਆਓ, ਬੈਠ ਕੋ ਦੇਣ। ਵੀ ਲੱਜਿਆ ਤੇਰੇ ਅੰਦਰੋਂ ਤਾਂ ਖਤਮ ਹੋ ਗਈ ਹੈ ਵੀ ਜਿਹਨੇ ਤੈਨੂੰ ਸਹੀ ਮਾਨਿਆ ਵਿੱਚ ਜਿਹੜਾ ਉਹ ਨਿਰੰਕਾਰ ਹੈ ਨਾ, ਜਿਹੜਾ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ, ਤੂੰ ਉਹਨੂੰ ਛੱਡ ਕੇ ਉਹ ਜਿਹੜਾ ਕ੍ਰੈਡਿਟ ਹੈ ਉਹ ਕਿਸੇ ਹੋਰ ਨੂੰ ਦੇ ਰਿਹਾ, ਤੇਰੀ ਮੁਸ਼ਕਲ ਇਹ ਹੈ। ਹੁਣ ਇੱਦਾਂ ਸਮਝੋ ਵੀ ਕੋਈ ਬੰਦਾ ਖਾਵੇ ਤੇ ਤੁਹਾਡੇ ਘਰ ਦਾ ਤੇ ਕ੍ਰੈਡਿਟ ਗੁਆਂਢੀਆਂ ਨੂੰ ਦੇ ਜਾਵੇ ਤੇ ਬੰਦਾ ਆਖੇਗਾ ਨਾ ਵੀ ਯਾਰ ਤੈਨੂੰ ਸ਼ਰਮ ਹੀ ਕੋਈ ਨਹੀਂ, ਤੈਨੂੰ ਹਿਆ ਹੀ ਕੋਈ ਨਹੀਂ। ਤੁਸੀਂ ਕਿਸੇ ਦਾ ਭਲਾ ਕੀਤਾ ਹੋਵੇ ਤੇ ਸ਼ੁਕਰਾਨਾ ਉਹ ਹੋਰ ਹੀ ਕਿਸੇ ਦਾ ਕਰ ਜਾਵੇ, ਧੰਨਵਾਦ ਕਿਸੇ ਹੋਰ ਦਾ ਕਰ ਜਾਵੇ ਤੇ ਬੰਦਾ ਸੁਭਾਵਕ ਜੀ ਇਹ ਗੱਲ ਆਖੇਗਾ ਵੀ ਭਾਈ ਤੇਰਾ ਭਲਾ ਕਰਦਾ ਤੇ ਮੇਰੇ ਮਤਲਬ ਗੋਡੇ ਘਸ ਗਏ, ਧੰਨਵਾਦ ਤੇ ਤੈਨੂੰ ਮੇਰਾ ਕਰਨਾ ਚਾਹੀਦਾ ਸੀ ਪਰ ਤੂੰ ਕਰ ਹੋਰ ਹੀ ਕਿਸੇ ਦਾ ਗਿਆ, ਇਹਨਾਂ ਨਾ ਸ਼ੁਕਰਾਂ ਨਾ ਬਣ। ਤੂੰ ਮਹਾਰਾਜ ਕਹਿੰਦੇ ਨੇ ਵੀ ਹੇ ਮੇਰੀ ਜਿੰਦੇ ਤੈਨੂੰ ਕੋਈ ਲੱਜਿਆ ਨਹੀਂ, ਤੈਨੂੰ ਸ਼ਰਮ ਨਹੀਂ, ਤੈਨੂੰ ਇਹ ਨਹੀਂ ਪਤਾ ਵੀ ਜਿਹੜੇ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਸਾਜਿਆ, ਸਾਰੀ ਕਾਇਨਾਤ ਦਾ ਜਿਹੜਾ ਕਾਦਰ ਹੈ, ਜਿਹੜਾ ਜਿਹਨੇ ਸਭ ਕੁਝ ਬਣਾਇਆ ਹੈ, ਤੂੰ ਉਹਨੂੰ ਛੱਡ ਕੇ ਕ੍ਰੈਡਿਟ ਕਿਸੇ ਹੋਰ ਨੂੰ ਦੇਈ ਜਾਂਦਾ, ਤੂੰ ਕਹਿੰਦਾ ਵੀ ਫਲਾਨਾ ਹੁੰਦਾ ਹੈ, ਉਹ ਹੁੰਦਾ ਹੈ, ਉਹ ਹੁੰਦਾ ਹੈ, ਇਹ ਕਿਵੇਂ ਹੋ ਸਕਦਾ? ਵੇਖੋ ਬਾਣੀ ਵਿੱਚੋਂ ਆਪਾਂ ਪੜ੍ਹਦੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਾਂ ਆਪਾਂ ਪੜ੍ਹਿਆ ਵੀ ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਵਾ ਬੋਲੈ ਕੰਨੀ ਸੁਰਤ ਸਮਾਏ। ਵੀ ਜੇ ਇਸ ਵਾਹਿਗੁਰੂ ਨੇ ਜਿੰਦ ਪਾ ਕੇ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾ

ਵਿੱਚ ਸਮਾਉਣਾ ਹੈ। ਤੇ ਮਹਾਰਾਜ ਨੇ ਆਖਿਆ ਸਿਚੁਏਸ਼ਨ ਏਦਾਂ ਦੀ ਹੈ ਵੀ ਜਿਨ ਰਚ ਰਚਿਆ ਤਿਸੇ ਨਾ ਜਾਣਾ ਤਿਸੇ ਨਾ ਜਾਣੇ ਅੰਧਾ। ਜਿਨੇ ਇਹ ਰਚਨਾ ਰਚੀ ਹੈ ਨਾ, ਇਹ ਤੋਂ ਰਚਨ ਰਚਿਆ ਕਰਤਾਰ, ਜਿਨੇ ਇਹ ਰਚਨਾ ਰਚੀ ਹੈ, ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ, ਅੰਧ ਕਮਾਏ। ਉਸ ਵਾਹਿਗੁਰੂ ਨੂੰ, ਉਸ ਸਿਰਜਣਹਾਰ ਪਰਮੇਸ਼ਰ ਨੂੰ ਇਹਨੇ ਜਾਣਿਆ ਨਹੀਂ ਤੇ ਅੰਨਿਆਂ ਵਾਂਗੂ ਕੰਮ ਕਰ ਰਿਹਾ ਹੈ ਤੇ ਹੋਰ ਹੀ ਕਿਸੇ ਦੇ ਦੁਆਰੇ ਤੇ ਤੁਰਿਆ ਫਿਰਦਾ, ਹੋਰ ਹੀ ਕਿਸੇ ਦੇ ਦਰ ਉੱਤੇ ਇਹ ਮੱਥੇ ਟੇਕਦਾ ਫਿਰਦਾ, ਸਿਰ ਝੁਕਾਈ ਫਿਰਦਾ। ਸਤਿਗੁਰ ਨੇ ਬੜੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਭਾਈ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਪ, ਏਕੋ ਜਪ ਏਕੋ ਸਲਾਹ, ਸੁਖਮਣੀ ਸਾਹਿਬ ਦੀ ਬਾਣੀ, ਕਿੰਨਿਆਂ ਨੂੰ ਜਪਣਾ, ਦੋ ਨੂੰ, ਤਿੰਨਾਂ ਨੂੰ, ਚੌਂ ਨੂੰ, ਨਹੀਂ, ਏਕੋ ਜਪ, ਇੱਕੋ ਨੂੰ ਹੀ ਜਪਣਾ ਹੈ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨਿਆ ਹੈ। ਆਖਿਆ ਇੱਕ ਨੂੰ ਸਿਮਰ, ਇੱਕ ਨੂੰ ਚੇਤਾ ਕਰ, ਇੱਕ ਨੂੰ ਹੀ ਆਪਣੇ ਮਨ ਵਿੱਚ ਟਿਕਾ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ। ਅਨੰਤ, ਜਿਹੜਾ ਅਨੰਤ ਹੈ, ਜਿਹਦਾ ਅੰਤ ਕੋਈ ਨਹੀਂ, ਉਸ ਇੱਕ ਦੇ ਗੁਣਾਂ ਨੂੰ ਗਾਇਆ ਕਰ। ਮਨ ਤਨ ਜਾਪ ਏਕ ਭਗਵੰਤ, ਮਨ ਤੇ ਤਨ ਦੇ ਵਿੱਚ ਇੱਕੋ ਭਗਵੰਤ ਨੂੰ, ਇੱਕੋ ਵਾਹਿਗੁਰੂ ਨੂੰ ਜਪ, ਇੱਕੋ ਨੂੰ ਚੇਤੇ ਕਰ। ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾਪ। ਹੁਣ ਇੱਥੇ ਕਿਤੇ ਦੂਜੇ ਦੀ ਗੱਲ ਨਹੀਂ ਹੈ। ਮੈਂ ਸਵੇਰੇ ਵੀ ਇਹ ਬੇਨਤੀ ਕੀਤੀ ਸੀ ਜਦੋਂ ਹੁਕਮਨਾਮੇ ਸਾਹਿਬ ਦੀ ਵਿਚਾਰ ਕਰ ਰਹੇ ਸੀ। ਅਸੀਂ ਉਸ ਨਿਰੰਕਾਰ ਨੂੰ ਸਿਮਰਨਾ ਹੈ ਜਿਹੜਾ ਕੂੰਜਾਂ ਦੇ ਬੱਚਿਆਂ ਨੂੰ ਵੀ ਪਾਲਦਾ ਹੈ। ਅਸੀਂ ਉਸ ਰੱਬ ਨੂੰ ਸਿਮਰਨਾ ਹੈ ਜਿਹੜਾ ਪੱਥਰ ਦੇ ਵਿੱਚ ਗੁਪਤ ਹੋਏ ਕੀੜੇ ਨੂੰ ਵੀ ਪਾਲਦਾ ਹੈ, ਜਿਹੜਾ ਪੱਥਰਾਂ ਦੇ ਕੀੜਿਆਂ ਨੂੰ ਵੀ ਖੁਰਾਕ ਪਹੁੰਚਾਉਣ ਦਾ ਪ੍ਰਬੰਧ ਕਰਦਾ ਨਾ। ਅਸੀਂ ਉਸ ਰੱਬ ਨੂੰ ਚੇਤੇ ਕਰਨਾ ਜਿਹਨੇ ਇਹ ਸਾਰਾ ਕੁਝ ਸਿਰਜਿਆ, ਜਿਹਨੇ ਇਹ ਸੰਸਾਰ ਨੂੰ ਸਿਰਜਿਆ, ਜਿਹਦੇ ਹੱਥ ਵਿੱਚ ਕਮਾਂਡ ਸਾਰੇ ਸੰਸਾਰ ਦੀ ਹੈ। ਆਪ ਨਾਥ ਨਾਥੀ ਸਭ ਜਾਕੀ। ਜਦੋਂ ਵੀ ਕਿਸੇ ਨੂੰ ਸਿਮਰਨ ਦੀ, ਕਿਸੇ ਨੂੰ ਯਾਦ ਕਰਨ ਦੀ ਗੱਲ ਆਉਂਦੀ ਨਾ ਵੀ ਇੱਕ ਨੂੰ ਸਿਮਰਨਾ ਹੈ, ਇੱਕ ਨੂੰ ਚੇਤੇ ਕਰਨਾ, ਤੇ ਮੈਂ ਕਹਿ ਰਿਹਾ ਕਿ ਸਮਝਦਾ ਵੀ ਮੈਂ ਫਲਾਨੇ ਦੇਹ ਧਾਰੀ ਕਿਸੇ ਬਾਬੇ ਨੂੰ ਚੇਤੇ ਕਰਨਾ, ਕਿਸੇ ਦੇਵੀ ਦੇਵਤੇ ਨੂੰ ਚੇਤੇ ਕਰਨਾ, ਨਹੀਂ। ਹਮੇਸ਼ਾ ਆਪਣੀ ਸੁਰਤ ਵਿੱਚ ਇਹ ਗੱਲ ਰੱਖਿਓ ਕਿ ਮੈਂ ਕਿਸੇ ਲੱਖਾਂ ਦੇ ਦਾਤੇ ਨੂੰ, ਕਿਸੇ ਹੋਰ ਨੂੰ ਚੇਤੇ ਨਹੀਂ ਕਰਨਾ। ਮੈਂ ਉਹਨੂੰ ਚੇਤੇ ਕਰਨਾ ਜਿਹੜਾ ਕੁੱਲ ਖਲਕਤ ਨੂੰ ਰਿਜ਼ਕ ਦੇਣ ਵਾਲਾ ਹੈ, ਜਿਹੜਾ ਬੰਦਿਆਂ ਨੂੰ ਨਹੀਂ ਦੇ ਰਿਹਾ ਬਲਕਿ ਬੰਦਿਆਂ ਤੋਂ ਬਿਨਾਂ ਜਿੰਨੀ ਕੁੱਲ ਖਲਕਤ ਦੇ ਜੀਵ ਨੇ, ਨਿੱਕੇ ਨਿੱਕੇ ਇਨਸੈਕਟ, ਨਿੱਕੇ ਨਿੱਕੇ ਜੀਵ ਜਿਹੜੇ ਕਿਰਮ ਸਾਨੂੰ ਦਿਸਦੇ ਵੀ ਨਹੀਂ, ਜਿਹਨੇ ਉਹਨਾਂ ਨੂੰ ਵੀ ਰਿਜ਼ਕ ਦਿੱਤਾ ਹੈ ਨਾ, ਮੈਂ ਉਸ ਰੱਬ ਨੂੰ ਚੇਤੇ ਕਰਨਾ। ਮਹਾਰਾਜ ਦੀ ਬਾਣੀ ਵਿੱਚੋਂ ਕਿੰਨੀਆਂ ਉਦਾਹਰਨਾਂ ਅਸੀਂ ਹਰ ਰੋਜ਼ ਪੜ੍ਹਦੇ ਹਾਂ ਵੀ ਊਡੇ ਊੜ ਆਵੈ ਸੈ ਕੋਸਾਂ ਤੇ ਸਪਾਛੈ ਬਚਰੇ ਛਰਿਆ। ਤੁਸੀਂ ਕਹਿੰਦੇ ਹੋ ਫਲਾਨਾ ਬੰਦਾ ਰਿਜ਼ਕ ਦੇਣ ਵਾਲਾ ਹੈ, ਚੇਤਾ ਰੱਖੋ ਸੋਦਰ ਦਾ ਪਾਠ ਕਰਨ ਵਾਲੇ ਹੋ। ਫਿਰ ਬਾਬੇ ਨੇ ਇਹ ਕਿਹਦੇ ਬਾਰੇ ਲਿਖਿਆ ਵੀ ਊੜੇ ਊੜ ਆਵੈ ਸੈ ਕੋਸਾਂ ਤੇ ਸਪਾਛੈ ਬਚਰੇ ਛਰਿਆ, ਤਿੰਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਕਿਹਦੇ ਬਾਰੇ ਕਿਹਾ ਵੀ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਿਹਦੀ ਤਲੀ ਉੱਤੇ ਸਾਰੇ ਖਜ਼ਾਨੇ ਨੇ। ਕੌਣ ਹੈ ਉਹ? ਉਹ ਰੱਬ ਹੈ, ਉਹ ਅਕਾਲ ਪੁਰਖ ਹੈ। ਭਗਤ ਧੰਨੇ ਨੇ ਕਿਹਦੇ ਬਾਰੇ ਲਿਖ ਦਿੱਤਾ ਵੀ ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ। ਪੱਥਰ ਦੇ ਵਿੱਚ ਕੀੜਾ ਗੁਪਤ ਹੋਇਆ ਬੈਠਾ, ਕੋਈ ਰਸਤਾ ਨਹੀਂ ਹੈਗਾ। ਜਿਹੜਾ ਉਸ ਪੱਥਰ ਦੇ ਕੀੜੇ ਨੂੰ ਵੀ ਰਿਜ਼ਕ ਦੇਣ ਵਾਲਾ ਹੈ ਨਾ, ਮੈਂ ਤੇ ਉਸ ਰੱਬ ਨੂੰ ਚੇਤੇ ਕਰਦਾ, ਉਸ ਵਾਹਿਗੁਰੂ ਨੂੰ ਯਾਦ ਕਰਦਾ। ਅਸੀਂ ਜਦੋਂ ਵੀ ਰਿਜ਼ਕ ਦਾ ਦਾਤਾ ਕਈ ਵਾਰ ਸਮਝਦੇ ਹਾਂ ਤੇ ਅਸੀਂ ਕਹਿੰਦੇ ਬੰਦੇ ਨੂੰ ਕੋਈ ਰਿਜ਼ਕ ਦੇਣ ਵਾਲਾ, ਹਰ ਬੰਦੇ 100, 50, 500, 5 ਲੱਖ ਬੰਦਾ ਇਕੱਠਾ ਹੋ ਕੇ ਕਹਿੰਦਾ ਸਾਨੂੰ ਤੇ ਰਿਜ਼ਕ ਦੇਣ ਵਾਲਾ ਆਹ ਫਲਾਨਾ ਹੈ। ਬਾਬੇ ਨੇ ਆਖਿਆ ਨਹੀਂ, ਮੈਂ ਉਹਨੂੰ ਸਿਮਰਦਾ ਹਾਂ ਜਿਹੜਾ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ, ਜਿਹੜਾ ਜਲ ਵਿੱਚ ਹੈ, ਥਲ ਵਿੱਚ ਹੈ, ਜਿਹਦੇ ਬਾਰੇ ਆਸਾ ਕਿ ਵਾਰ ਵਿੱਚ ਆਪਾਂ ਕਹਿੰਦੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨਾ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰਾਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈਂ ਕਰੈਂ ਪਸਾਓ, ਤੂੰ ਜਾਣੋ ਈ ਸਭ ਸੇ ਦੇ ਲੈਸੈਂ ਜਿੰਦ ਕਵਾਓ। ਜਿਹਦੇ ਇੱਕ ਹੁਕਮ ਦੇ ਨਾਲ ਜਿੰਦ ਮਿਲਦੀ ਵੀ ਹੈ ਤੇ ਜਿੰਦ ਨਿਕਲ ਵੀ ਜਾਂਦੀ ਹੈ ਨਾ, ਮੈਂ ਉਸ ਇੱਕ ਰੱਬ ਨੂੰ ਤਿਉਣਾ, ਉਸ ਇੱਕ ਰੱਬ ਨੂੰ। ਮੈਂ ਕਿਸੇ ਮਨੁੱਖ ਦਾ ਪੁਜਾਰੀ ਨਹੀਂ, ਕਿਸੇ ਮਨੁੱਖ ਦੀ ਪੂਜਾ ਨਹੀਂ ਕਰਦਾ। ਜਿਹਦੇ ਇੱਕ ਕੀਤਾ ਪਸਾਓ, ਇੱਕੋ ਕਵਾਓ, ਤਿਸਤੇ ਹੋਏ

ਜਿਹਦੇ ਇੱਕ ਹੁਕਮ ਦੇ ਨਾਲ ਸਾਰਾ ਪਸਾਰਾ ਹੋਇਆ ਤੇ ਜ਼ਿੰਦਗੀਆਂ ਦੇ ਲੱਖਾਂ ਦਰਿਆ ਵਹਿ ਤੁਰੇ। ਕੀਤਾ ਪਸਾਓ, ਪਸਾਓ ਦਾ ਅਰਥ ਪਸਾਰਾ, ਇੱਕੋ ਕਵਾਓ ਜਿਹਦੇ ਇੱਕ ਹੁਕਮ ਦੇ ਨਾਲ ਸਾਰਾ ਪਸਾਰਾ ਪਸਰਿਆ। ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਦਰਿਆ ਜ਼ਿੰਦਗੀਆਂ ਦੇ ਵਹਿ ਤੁਰੇ, ਜਿਹੜਾ ਕਿਸੇ ਇੱਕ ਦੇ ਟੱਬਰ ਵਿੱਚ ਪੁੱਤ ਦੇਣ ਵਾਲਾ ਨਹੀਂ, ਜਿਹੜਾ ਸਾਰੀ ਖਲਕਤ ਨੂੰ ਜਨਮ ਦੇਣ ਵਾਲਾ ਏ, ਮੈਂ ਉਸ ਰੱਬ ਨੂੰ ਚੇਤੇ ਕਰਦਾ। ਤਿਸਤੇ ਹੋਏ ਲੱਖ ਦਰਿਆਓ, ਤੂੰ ਮਹਾਰਾਜ ਨੇ ਬਖਸ਼ਿਸ਼ ਕੀਤੀ। ਆਖਿਆ ਤੂੰ ਹੇ ਮੇਰੀ ਜਿੰਦੇ, ਤੂੰ ਐਸਾ ਨਲੱਜ ਕਿਉਂ ਬਣ ਗਿਆ? ਤੂੰ ਉਸ ਰੱਬ ਨੂੰ ਛੱਡ ਕੇ ਜਦੋਂ ਕਿਸੇ ਹੋਰ ਦੇ ਦਰ ਉੱਤੇ ਜਾਂਦਾ ਏ ਤੇ ਤੈਨੂੰ ਲੱਜਿਆ ਕਿਉਂ ਨਹੀਂ ਆਉਂਦੀ? ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ? ਉਸ ਰੱਬ ਨੂੰ ਛੱਡ ਕੇ ਜਦੋਂ ਤੂੰ ਕਿਸੇ ਹੋਰ ਦਰ ਦੀ ਸ਼ਿਵ ਤੋਂ ਸਲਾਹ ਕਰਦਾ ਏ, ਤੈਨੂੰ ਲੱਜਿਆ ਕਿਉਂ ਨਹੀਂ ਆਉਂਦੀ? ਆਖਿਆ ਰੇ ਜੀ ਨਲੱਜ, ਲਾਜ ਤੋਂ ਇਹ ਨਾਹੀਂ। ਹੇ ਮੇਰੇ ਜੀ, ਤੂੰ ਐਸਾ ਬੇਸ਼ਰਮ ਹੋ ਗਿਆ, ਤੇਰੇ ਅੰਦਰੋਂ ਲੱਜਿਆ ਦਾ ਕਣ ਉੱਡ ਗਿਆ, ਲਾਜ ਤੋਂ ਨਾਹੀਂ। ਹਰ ਤਜ, ਹਰ ਤਜ ਨੂੰ ਆਪਾਂ ਪੜ੍ਹਾਂਗੇ ਵੀ ਇਹ ਹਰੀ ਨੂੰ ਤਜ ਕੇ ਛੱਡ ਕੇ, ਹਰ ਤਜ ਦਾ ਅਰਥ ਹੁੰਦਾ ਛੱਡਣਾ। ਹਰ ਤਜ ਕਤ ਕਾਹੂ ਕੇ ਜਾਈ, ਐਵੇਂ ਕਿਉਂ ਠੋਕਰਾਂ ਖਾ ਰਿਹਾ, ਕਿਉਂ ਤੁਰਿਆ ਫਿਰਦਾ ਐਵੇਂ, ਕਦੀ ਕਿਸੇ ਦੇ ਅੱਗੇ ਬੈਠਾ, ਕਦੀ ਕਿਸੇ ਦੇ ਅੱਗੇ ਬੈਠਾ, ਰੱਬ ਨੂੰ ਕਾਹਤੋਂ ਛੱਡਣਾ? ਹਰ ਤਜ ਕਤ ਕਾਹੂ, ਕਤ ਦਾ ਮਤਲਬ ਕਿਉਂ, ਕਿਉਂ ਭੜਕ ਰਿਹਾ? ਇੱਕ ਭਗਤ ਰਾਮਾਨੰਦ ਦਾ ਬੋਲ ਹੈ, ਉਹ ਕਹਿੰਦੇ ਨੇ ਮੈਨੂੰ ਤੇ ਹੁਣ ਗੱਲ ਸਮਝ ਲੱਗ ਗਈ ਹੈ, ਮੈਂ ਤੇ ਹੁਣ ਕਿਤੇ ਨਹੀਂ ਜਾਂਦਾ। ਕੱਤ ਜਾਈਏ ਰੇ ਘਰ ਲਾਗੋ ਰੰਗ, ਆਖਿਆ ਘਰੇ ਹੀ ਰੰਗ ਲੱਗ ਗਿਆ, ਇੱਥੇ ਹੀ ਰੰਗ ਲੱਗ ਗਿਆ, ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਆਨੰਦ ਬੱਜੇ ਪਏ ਨੇ, ਰੰਗ ਲੱਗੇ ਪਏ ਨੇ, ਅੰਦਰ ਹੀ ਭਾਗ ਲੱਗੇ ਪਏ ਨੇ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੇ ਮਨ ਪਇਓ ਪੰਗ। ਆਖਿਆ ਹੁਣ ਚਿੱਤ ਜਿਹੜਾ ਨਾ ਚੱਲਦਾ ਨਹੀਂ ਕਿਸੇ ਹੋਰ ਬੰਨੇ, ਹੁਣ ਨਹੀਂ ਮੇਰਾ ਜੀ ਕਰਦਾ, ਮਨ ਤੇ ਸਮਝ ਲਓ ਪਿੰਗਲਾ ਹੋ ਕੇ ਬਹਿ ਗਿਆ। ਅੱਗੇ ਜਿਹੜਾ ਮਨ ਭੱਜਾ ਫਿਰਦਾ ਸੀ ਨਾ, ਉਹ ਮਨ ਹੁਣ ਪਿੰਗਲਾ ਹੋ ਗਿਆ। ਕੱਤ ਜਾਈਏ ਰੇ ਘਰ ਲਾਗੂ ਰੰਗ, ਮੇਰਾ ਚੇਤਨਾ ਚੱਲੇ ਮਨ ਪਇਓ ਪੰਗ। ਏਕ ਦਿਵਸ ਮਨ ਪਈ ਉਮੰਗ, ਹਾਂ ਇੱਕ ਦਿਨ ਮੇਰੇ ਮਨ ਵਿੱਚ ਵੀ ਚਾਅ ਪੈਦਾ ਹੋ ਗਿਆ, ਕਿਉਂਕਿ ਅਸੀਂ ਵੀ ਲੋਕਾਂ ਵੱਲ ਵੇਖ ਕੇ ਬਹੁਤ ਕੁਝ ਕਰਦੇ ਹਾਂ ਵੀ ਫਲਾਨਾ ਜਿਹੜਾ ਉਹ ਇੱਦਾਂ ਕਰਦਾ, ਮੈਂ ਵੀ ਨਾ ਇੱਦਾਂ ਕਰਕੇ ਵੇਖਾਂ। ਬਹੁਤੀ ਵਾਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਭਟਕਦੇ ਵੀ ਫਿਰਦੇ ਹਾਂ ਨਾ, ਤੇ ਸਾਨੂੰ ਕੋਈ ਇੱਦਾਂ ਦਾ ਟੱਕਰ ਜਾਂਦਾ ਹੈ ਜਿਹਦੇ ਵੱਲ ਵੇਖ ਕੇ ਆਪਾਂ ਕਹਿੰਦੇ ਇਹ ਤੇ ਫਲਾਨੇ ਬਾਬਿਆਂ ਕੋਲ ਬੜਾ ਜਾਂਦੇ ਨੇ, ਆਪਾਂ ਵੀ ਚੱਲ ਕੇ ਨਾ ਵੇਖੀ ਉੱਥੇ, ਫਿਰ ਆਪਾਂ ਵੀ ਉੱਧਰ ਨੂੰ ਤੁਰ ਪਏ। ਤਾਂ ਮਹਾਰਾਜ ਨੇ ਆਖਿਆ ਇੱਕ ਦਿਵਸ ਮਨ ਪਈ ਉਮੰਗ, ਇੱਕ ਦਿਨ ਮੇਰੇ ਵੀ ਮਨ ਵਿੱਚ ਇੱਕ ਉਮੰਗ, ਇੱਕ ਚਾਓ ਪੈਦਾ ਹੋਇਆ ਵੀ ਮੈਂ ਵੀ ਜਾ ਕੇ ਨਾ ਵੇਖਾਂ ਫਲਾਨੀ ਥਾਂ ਉੱਤੇ। ਪਰ ਹੋਇਆ ਕਿ ਸਾਰੀ ਤਿਆਰੀ ਕਰ ਲਈ, ਘਸ ਚੰਦਨ ਚੂਹਾ ਬਹੁਤ ਸੁਗੰਧ, ਬੜੀਆਂ ਸੁਗੰਧੀਆਂ ਲੈ ਲਈਆਂ, ਚੰਦਨ ਲੈ ਲਿਆ, ਘਸ ਚੰਦਨ ਚੂਹਾ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਤੇ ਮੈਂ ਵੀ ਤੁਰ ਪਈ ਵੀ ਰੱਬ ਨੂੰ ਪੂਜ ਕੇ ਆਉਣੀ। ਪਰ ਇਹਦੇ ਚੰਗਾ ਹੋਇਆ ਵੀ ਮੇਰਾ ਗੁਰੂ ਮਿਲ ਪਿਆ, ਉਹ ਕਹਿੰਦਾ ਕਿੱਧਰ ਤੁਰਿਆ ਜਾਂਦਾ, ਜਿਹਨੂੰ ਪੂਜਣ ਚੱਲਿਆ ਉਹ ਤੇ ਤੇਰੇ ਅੰਦਰ ਬੈਠਾ, ਫਿਰ ਨਹੀਂ ਗਿਆ ਮੈਂ। ਪੂਜਨ ਚਾਲੀ ਬ੍ਰਹਮ ਠਾਏ, ਕਿਸੇ ਨੇ ਕਹਿ ਦਿੱਤਾ ਸੀ ਵੀ ਉਹ ਰੱਬ ਦਾ ਘਰ ਹੀ ਪਾਈ, ਉੱਥੇ ਜਾਈ, ਉੱਥੇ ਤੇ ਸਾਕਸ਼ਾਤ ਰੱਬ ਮਿਲ ਜਾਂਦਾ। ਹੁਣ ਇਹ ਸਭ ਫਰਜ਼ੀਵਾੜਾ ਹੈ, ਜਿੱਥੇ ਇੱਦਾਂ ਦੀ ਗੱਲ ਹੁੰਦੀ ਨਾ, ਉੱਥੇ ਤੇ ਸਾਕਸ਼ਾਤ ਜੀ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ, ਝੂਠ ਹੈ। ਪਰਮੇਸ਼ਰ ਦੇ ਦਰਸ਼ਨ ਜਿਹਨੂੰ ਵੀ ਹੋਏ ਨੇ ਆਪਣੇ ਅੰਦਰੋਂ ਹੋਏ ਨੇ, ਕਿਸੇ ਜਗ੍ਹਾ ਤੋਂ ਨਹੀਂ ਹੋਏ ਉਹਨਾਂ ਨੂੰ। ਜਿੰਨੇ ਵੀ ਰੱਬ ਦੀ ਪਛਾਣ ਕਰਨੀ ਹੈ, ਰੱਬ ਉਹਨੂੰ ਉਹਦੇ ਅੰਦਰੋਂ ਮਿਲਣਾ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਮਹਾਰਾਜ ਨੇ ਆਖਿਆ ਉਹ ਜਿਹੜਾ ਰੱਬ ਹੈ ਉਹ ਮੈਨੂੰ ਕਿੱਥੇ ਮਿਲ ਪਿਆ? ਮੇਰੇ ਮਨ ਦੇ ਵਿੱਚ ਹੀ, ਅੰਦਰ ਹੀ ਮਿਲ ਪਿਆ ਨਾ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਜਾਂ ਜਾਈਏ ਤਾਂ ਜਲ ਪਖਾਨ, ਤੂੰ ਪੂਰ ਰਹੇ ਹੋ ਸਭ ਸਮਾਨ। ਬਾਬੇ ਨੇ ਆਖਿਆ ਇਹ ਵਾਹਿਗੁਰੂ, ਜਿੱਥੇ ਮੈਂ ਜਾਵਾਂ ਕੋਈ ਕਹਿੰਦਾ ਇਸ ਜਲ ਵਿੱਚ ਇਸ਼ਨਾਨ ਕਰ ਲਓ, ਤੇ ਕੋਈ ਕਹਿੰਦਾ ਇਸ ਪਖਾਨ ਪੱਥਰ ਨੂੰ ਪੂਜ ਲਓ, ਮੇਰੇ ਪਰਮੇਸ਼ਰ ਜੀ ਤੂੰ ਤੇ ਸਾਰਿਆਂ 'ਚ ਹੀ ਹੈ, ਤੂੰ ਮੇਰੇ ਅੰਦਰ ਵੀ ਹੈ। ਇਸ ਕਰਕੇ ਜੇ ਤੂੰ ਮੇਰੇ ਅੰਦਰ ਬੈਠਾ ਹੈ ਤੇ ਮੈਨੂੰ ਕਿਸੇ ਹੋਰ ਨੂੰ ਪੂਜਣ ਦੀ ਲੋੜ ਹੈ ਕੋਈ ਨਹੀਂ, ਅੰਦਰੋਂ ਲੱਭ ਗਿਆ ਤੂੰ। ਤੂੰ ਗੁਰਦੇਵ ਨੇ ਇੱਥੇ ਬਖਸ਼ਿਸ਼ ਕੀਤੀ, ਰੇ ਜੀ ਨਲੱਜ, ਲਾਜ ਤੋਂ ਹੀ ਨਾਹੀਂ, ਤੈਨੂੰ ਲਾਜ ਨਹੀਂ, ਤੈਨੂੰ ਸ਼ਰਮ ਨਹੀਂ। ਹਰ ਤਜ, ਹਰੀ ਰੱਬ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ, ਕਤ ਕਾਹੂ ਕੇ ਜਾਈ, ਕਾਹਤੋਂ ਜਾਣਾ, ਕਾਹਤੋਂ ਭੜਕਦੇ ਫਿਰਨਾ। ਫਰੀਦਾ ਜੰਗਲ ਜੰਗਲ ਕਿਆ ਭਵੇਂ ਕੰਡਾ ਮੋੜੇ, ਵੱਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ।
ਰੱਬ ਤੇਰੇ ਅੰਦਰ ਵੱਸਦਾ, ਐਵੇਂ ਜੰਗਲ ਚ ਲੱਭਦਾ ਫਿਰਦਾ। ਅਗਲਾ ਬਚਨ ਹੈ ਆਖਿਆ ਜਾਂ ਕੋ ਠਾਕੁਰ ਉੱਚਾ ਹੋਈ, ਜਿਹਦਾ ਰੱਬ ਵੱਡਾ ਹੋਵੇ, ਜਿਹਦਾ ਮਾਲਕ ਵੱਡਾ ਹੋਵੇ ਉੱਚਾ ਹੋਵੇ, ਸੋ ਜਨ ਪਰ ਘਰ ਜਾਤ ਨਾ ਸੋਈ, ਉਹ ਦੂਜਿਆਂ ਦੇ ਘਰਾਂ ਵਿੱਚ ਜਾਂਦਾ ਸੋਹਣਾ ਥੋੜਾ ਲੱਗਦਾ। ਹੁਣ ਜੇ ਸਾਡਾ ਆਪਣਾ ਬਾਪ ਇੰਨਾ ਅਮੀਰ ਹੈ ਤੇ ਤੁਸੀਂ ਕਿਸੇ ਦੇ ਘਰੇ ਕਟੋਰਾ ਚੁੱਕ ਕੇ ਤੁਰੇ ਫਿਰਦੇ ਵਾਹ ਲੱਗਦੇ ਹੋ, ਤੁਹਾਡੇ ਘਰ ਚ ਆਪਣੇ ਘਰ ਚ ਲਵੇਰਾ ਬਥੇਰਾ ਹੈ ਤੇ ਤੁਸੀਂ ਕਿਉਂ ਐਵੇਂ ਗੁਆਂਢੀਆਂ ਦੇ ਘਰੋਂ ਦੁੱਧ ਮੰਗਣ ਜਾਂਦੇ ਹੋ, ਲੱਸੀ ਮੰਗਣ ਜਾਂਦੇ ਹੋ, ਮੱਖਣ ਮੰਗਣ ਜਾਂਦੇ ਹੋ? ਹਾਂ ਠੀਕ ਹੈ, ਕਈਆਂ ਦੀ ਨੀਤ ਚ ਹੀ ਫਰਕ ਹੁੰਦਾ, ਕਈਆਂ ਨੂੰ ਵਾਹਿਗੁਰੂ ਰਿਜ਼ਕ ਬਥੇਰਾ ਦੇ ਦਿੰਦਾ ਪਰ ਮੰਗਣ ਦੀ ਆਦਤ ਉਹਨਾਂ ਦੀ ਜਾਂਦੀ ਨਹੀਂ ਆ। ਉੱਥੇ ਹੁਣ ਉਹਦਾ ਤੇ ਹੱਲ ਕੋਈ ਨਹੀਂ ਨਾ ਹੈਗਾ। ਹੁਣ ਸਾਨੂੰ ਦਿੱਤਾ ਤੇ ਮਹਾਰਾਜ ਨੇ ਏਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦਾ, ਪਰ ਸਾਡੀ ਹੁਣ ਹਾਲਤ ਉਸ ਬੰਦੇ ਵਰਗੀ ਹੈ ਵੀ ਮੰਗਤਾ ਪੁਣਾ ਜਿਹੜਾ ਹੈ ਉਹ ਸੁਭਾਅ ਚੋਂ ਜਾਣਾ ਕਦੀ ਨਹੀਂ, ਭਾਵੇਂ ਸਭ ਕੁਝ ਮਿਲ ਗਿਆ ਸਾਰਾ ਕੁਝ। ਤੇ ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਵੀ ਕਈਆਂ ਦੇ ਘਰਾਂ ਚ ਚਲੋ ਮਹਾਰਾਜ ਨੇ ਚੰਗੇ ਭਾਗ ਲਾਏ ਨੇ, ਸੋਹਣਾ ਹੈ ਸਭ ਕੁਝ, ਗੁਜ਼ਰਾਨ ਵਧੀਆ ਚੱਲਦਾ ਹੈ ਬੰਦਾ, ਪਰ ਫਿਰ ਵੀ ਜਿਹੜੀ ਬਿਰਤੀ ਹੈ ਨਾ ਉਹ ਸ਼ੁੱਧ ਨਹੀਂ ਹੈਗੀ। ਉੱਥੇ ਮੰਗਾਊ ਪੁਣਾ ਜਿਹੜਾ ਮੰਗਤ ਪੁਣਾ ਹੈ ਉਹ ਕਦੀ ਵੀ ਜਾਂਦਾ ਨਹੀਂ ਹੈ। ਸਾਡੇ ਘਰ ਦੇ ਵਿੱਚ ਮਹਾਰਾਜ ਨੇ ਭਾਗ ਲਾਏ ਨੇ, ਤੁਹਾਡੀ ਝੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਪਾ ਦਿੱਤਾ, ਸਾਨੂੰ ਕਿਤਿਓਂ ਜਾ ਕੇ ਕਿਸੇ ਸਾਈਂ ਦੇ ਦਰ ਤੇ ਜਾ ਕੇ ਆਪਾਂ ਨੂੰ ਭਟਕਣ ਦੀ ਲੋੜ ਕੀ ਹੈ ਕੋਈ ਲੋੜ? ਇਹ ਜਾਂ ਇੱਕ ਕਾਰਨ ਇਹਦਾ ਹੋਰ ਹੋ ਸਕਦਾ ਵੀ ਸਾਨੂੰ ਇਹਦੀ ਸਾਰੀ ਕੋਈ ਨਹੀਂ, ਆਪਣੇ ਬਾਪੂ ਦੀ ਸਾਰੀ ਕੋਈ ਨਹੀਂ, ਦਾਦਿਆਂ ਪੜਦਾਦਿਆਂ ਨੇ ਜਾਇਦਾਦ ਬਣਾਈ ਹੈ ਖੁੱਲੀ, ਤੇ ਪੋਤਾ ਕਟੋਰਾ ਫੜ ਕੇ ਤੇ ਗੁਆਂਢੀਆਂ ਦੇ ਘਰ ਜਾ ਕੇ ਕਹਿੰਦਾ ਕੋਈ ਦਿਓ ਮੈਨੂੰ ਕੁਝ, ਇਹ ਤੇ ਸ਼ਰਮ ਵਾਲੀ ਗੱਲ ਹੈ ਨਾ। ਤੇ ਗੁਆਂਢੀ ਹੱਸਦੇ ਨੇ, ਉਹ ਕਹਿੰਦੇ ਨੇ ਵੇਖੋ ਇਹਦਾ ਬਾਪ ਦਾਦਾ ਇੰਨਾ ਅਮੀਰ ਹੈ, ਜਾਂ ਤੇ ਕਹਿੰਦੇ ਹੋਣਗੇ ਵੀ ਦਾਦੇ ਦੇ ਹੈ ਨੀ ਕੁਝ ਪੱਲੇ, ਪਾਪੇ ਦੇ ਹੈ ਨੀ ਕੁਝ ਪੱਲੇ, ਦਿੰਦੇ ਕੋਈ ਨੀ ਇਹਨੂੰ। ਉਹ ਹੱਸਦੇ ਹੋਣਗੇ, ਉਹ ਕਹਿਣਗੇ ਵੇਖੋ ਦੇ ਵੀ ਦਿੰਦੇ ਨੇ ਕਈ ਵਾਰ ਤੇ ਹੱਸਦੇ ਵੀ ਨੇ। ਇਹੋ ਖੇਡ ਹੈ ਵੀ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਦੇ ਪੈਰਾਂ ਵਿੱਚ ਜਾ ਕੇ ਸਿਰ ਝੁਕਾਉਂਦਾ, ਅਗਲੇ ਕਹਿੰਦੇ ਨੇ ਵਾਹ ਪੱਗ ਬੜੀ ਸੋਹਣੀ ਬੱਧੀ ਇਹਨੇ ਸਿਰ ਦੇ ਉੱਤੇ ਤੇ ਵੇਖ ਬੈਠਾ ਕਿੱਥੇ ਹੈ, ਪੱਗ ਬੱਧੀ ਇਹਨੇ ਗੁਰੂ ਗੋਬਿੰਦ ਸਿੰਘ ਦੀ ਸਿਰ ਦੇ ਉੱਤੇ ਤੇ ਬੈਠਾ ਕਿੱਥੇ ਹੈ। ਅਗਲੇ ਹੱਸਦੇ ਨੇ, ਮਜ਼ਾਕ ਉਡਾਉਂਦੇ ਨੇ। ਕਿੰਨੇ ਹੁੰਦੇ ਨੇ ਜਿਹੜੇ ਚੌਂਕੀਆਂ ਭਰ ਰਹੇ ਨੇ, ਕੋਈ ਕਿਸੇ ਪੀਰ ਦੀਆਂ ਚੌਂਕੀਆਂ ਭਰ ਰਿਹਾ, ਕੋਈ ਕਿਸੇ ਸਾਈਂ ਦੇ ਮਗਰ ਲੱਗਾ ਹੋਇਆ, ਕਿੰਨੇ ਨੇ ਤੇ ਉਹ ਸਾਈਆਂ ਵਰਗਾ ਵੀ ਹੱਸਦੇ ਨੇ। ਉਹ ਕਹਿੰਦੇ ਨੇ ਵੇਖੋ ਇਹ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਤੇ ਧੱਕੇ ਖਾਂਦੇ ਫਿਰਦੇ ਨੇ। ਤਾਂ ਕਬੀਰ ਸਾਹਿਬ ਨੇ ਆਖਿਆ ਜਾਂ ਕੋ ਠਾਕੁਰ ਉੱਚਾ ਹੋਈ, ਜਿਹਦਾ ਠਾਕੁਰ ਜਿਹਦਾ ਰੱਬ ਪਰਮੇਸ਼ਰ ਵੱਡਾ ਹੋਵੇ, ਉਹ ਦੂਜਿਆਂ ਦੇ ਘਰਾਂ ਵਿੱਚ ਜਾਂਦਾ ਸ਼ੋਭਦਾ ਨਹੀਂ। ਸੁੱਖ ਨਿਧਾਨ ਪ੍ਰਵੇਕ ਹੈ ਅਵਿਨਾਸ਼ੀ ਸੁਣਿਆ, ਸੁੱਖਾਂ ਦਾ ਖਜ਼ਾਨਾ ਉਹ ਵਾਹਿਗੁਰੂ ਅਵਿਨਾਸ਼ੀ ਜਿਹੜਾ ਨਾਸ਼ ਤੋਂ ਰਹਿਤ ਹੈ, ਇੱਕੋ ਹੀ ਹੈ, ਹੋਰ ਕੋਈ ਨਹੀਂ ਹੈਗਾ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਸੁੱਖ ਨਿਧਾਨ ਪ੍ਰਵੇਕ ਹੈ ਅਵਿਨਾਸ਼ੀ ਸੁਣਿਆ, ਜਲ ਥਲ ਮਈਲ ਪੂਰਿਆ, ਘੱਟ ਘੱਟ ਹਰ ਭਣਿਆ। ਜਿਹੜਾ ਜਲ ਵਿੱਚ ਥਲ ਵਿੱਚ ਹਰ ਇੱਕ ਥਾਂ ਉੱਤੇ, ਜਲ ਥਲ ਮਈਲ ਪੂਰਿਆ, ਮਈਲ ਦਾ ਅਰਥ ਹੁੰਦਾ ਮੈਂ ਤਲ ਧਰਤੀ ਦੇ ਵਿੱਚ, ਇਹ ਦੋ ਸ਼ਬਦਾਂ ਤੋਂ ਬਣਿਆ ਮਹੀਲ, ਆ ਜਿਹੜਾ ਤਲ ਧਰਤੀ ਤੇ ਮਹੀ ਇਹਦੇ ਵਿੱਚ। ਜਲ ਥਲ ਮਈਲ ਪੂਰਿਆ, ਸਤਿਗੁਰ ਨੇ ਆਖਿਆ ਜਿਹੜਾ ਪੂਰਾ ਹੈ ਜਲ ਵਿੱਚ ਥਲ ਵਿੱਚ ਧਰਤੀ ਵਿੱਚ, ਘੱਟ ਘੱਟ ਹਰ ਭਣਿਆ, ਊਚ ਨੀਚ ਸਭ ਇੱਕ ਸਮਾਨ, ਜਿਹੜਾ ਉੱਚਿਆਂ ਵਿੱਚ ਨੀਵਿਆਂ ਵਿੱਚ ਸਾਰਿਆਂ ਵਿੱਚ ਇੱਕ ਸਮਾਨ ਹੈ। ਕੀਟ ਹਸਤੀ ਬਣਿਆ, ਜਿਹੜਾ ਨਿੱਕੀ ਜਿਹੀ ਕੀੜੀ ਤੋਂ ਲੈ ਕੇ ਹਾਥੀ ਦੇ ਵਿੱਚ ਵੀ ਵਸਿਆ ਹੋਇਆ ਨਾ, ਉਹ ਪਰਮੇਸ਼ਰ ਹੈ, ਉਹ ਵਾਹਿਗੁਰੂ ਹੈ। ਕੀਟ ਹਸਤੀ ਬਣਿਆ, ਮੀਤ ਸਖਾ ਸੁਤ ਮੰਦ ਪੋ, ਸਭ ਤਿਸ ਦੇ ਜਣਿਆ, ਮਿੱਤਰ ਸਕੇ ਸਾਖ ਸੰਬੰਧੀ, ਧੀਆਂ ਪੁੱਤਰ ਰਿਸ਼ਤੇਦਾਰ ਸਾਖ ਸੰਬੰਧੀ, ਜਿਹਨੇ ਸਾਰਿਆਂ ਨੂੰ ਜਣਿਆ ਹੈ, ਸਾਰਿਆਂ ਨੂੰ ਜਨਮ ਦਿੱਤਾ। ਹੁਣ ਐਸੇ ਇੱਕ ਨੂੰ ਛੱਡ ਕੇ ਕਬੀਰ ਸਾਹਿਬ ਕਹਿੰਦੇ ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ, ਉਹ ਪਰਾਇਆਂ ਦੇ ਘਰਾਂ ਵਿੱਚ ਜਾਂਦਾ ਕਿੱਥੇ ਫੱਬਦਾ ਹੈ, ਕਿੱਥੇ ਸੋਹਣਾ ਲੱਗਦਾ ਹੈ, ਉਹਨੂੰ ਕੌਣ ਚੰਗਾ ਕਵੇਗਾ? ਤਾਂ ਬਾਬਾ ਜੀ ਨੇ ਅਗਲਾ ਵਾਕ ਰੱਖਿਆ ਸੋ ਸਾਹਿਬ ਰਹੇ ਆ ਭਰਪੂਰ। ਭਾਈ ਗੁਰਦਾਸ ਸਾਹਿਬ ਨੇ ਨਾ ਜੀ ਸਾਧ ਸੰਗਤ ਇੱਕ ਬੜੀ ਸੋਹਣੀ ਉਦਾਹਰਨ ਦੇ ਕੇ ਇੱਕ ਗੱਲ ਸਾਨੂੰ ਸਮਝਾਈ ਹੈ। ਉਹ ਉਦਾਹਰਨ ਸ਼ੁਰੂ ਇੱਥੋਂ ਹੁੰਦੀ ਹੈ ਵੀ ਕੌਡਾ ਪੈਸਾ ਰੁਪਈਆ ਸੁਨਈਆ ਕੋ ਬਨਜ ਕਰੈ, ਰਤਨ ਪਾਰ ਖੋਏ ਜੌਹਰੀ ਕਹਾ ਬਈ। ਕਹਿੰਦੇ ਕੋਈ ਬੰਦਾ ਪਹਿਲਾਂ ਕੌਡਿਆਂ ਦਾ ਵਪਾਰੀ ਸੀ, ਕੌਡਿਆਂ ਦਾ ਮੁੱਲ ਕੋਈ ਨਹੀਂ ਹੁੰਦਾ, ਚਲੋ ਬਖਸ਼ਿਸ਼ ਹੋਈ ਤੇ ਹੌਲੀ ਹੌਲੀ ਉਹ ਰੁਪਈਆਂ ਦੇ ਉੱਤੇ ਆ ਗਿਆ।
ਰੁਪਈਆਂ ਤੋਂ ਸੋਨੇ ਉੱਤੇ ਆ ਗਿਆ, ਸੋਨੇ ਦਾ ਵਪਾਰੀ ਬਣ ਗਿਆ, ਤੇ ਸੋਨੇ ਉੱਤੋਂ ਥੋੜਾ ਜਿਹਾ ਹੋਰ ਸਟੈਪ ਅੱਗੇ ਪੁੱਟਿਆ ਤੇ ਹੌਲੀ ਹੌਲੀ ਉਹ ਹੀਰਿਆਂ ਦਾ ਵਪਾਰੀ ਬਣ ਗਿਆ, ਚੰਗਾ ਰਤਨਾਂ ਦਾ ਪਾਰਖੂ ਬਣ ਗਿਆ। ਵੈਸੇ ਤੇ ਕੰਮ ਕੋਈ ਮਾੜਾ ਨਹੀਂ ਹੁੰਦਾ, ਜਿਹੜਾ ਵੀ ਬੰਦਾ ਕਰੇ ਕਿਰਤ ਕੋਈ ਮਾੜੀ ਨਹੀਂ, ਪਰ ਇੱਕ ਸਮਝਣ ਵਾਸਤੇ ਇਗਜ਼ਾਮਪਲ ਹੈ, ਉਦਾਹਰਨ ਹੈ। ਸੁਨਿਆਰ ਦੀਆਂ ਦੁਕਾਨਾਂ ਵਿੱਚ ਸੁਨਿਆਰ ਬਿਲਕੁਲ ਆਰਾਮ ਦੇ ਨਾਲ ਏਸੀ ਵਾਲੇ ਕਮਰਿਆਂ ਦੇ ਵਿੱਚ ਬੈਠੇ ਨੇ, ਕੋਈ ਉਹਨਾਂ ਬਾਹਰ ਗਰਮੀ ਵਿੱਚ ਕੰਮ ਨਹੀਂ ਕਰਨਾ, ਸੋਨੇ ਦਾ ਉਹਨਾਂ ਨੇ ਉੱਥੇ ਗਹਿਣੇ ਗੱਟੇ ਬਣਾਉਣੇ ਨੇ, ਇਹੋ ਹੀ ਉਹਨਾਂ ਦਾ ਕੰਮ ਹੈ। ਤੇ ਇੱਕ ਵਿਚਾਰਾ ਸਾਰੀ ਦਿਹਾੜੀ ਤਪਦੀਆਂ ਹੋਈਆਂ ਭੱਠੀਆਂ ਦੇ ਅੱਗੇ ਖਲੋਤਾ ਏ, ਤੇ ਉਹਨੇ ਸ਼ਾਮਾਂ ਨੂੰ ਕਿੰਨੀ ਕੁ ਦਿਹਾੜੀ ਖਾਣੀ, ਬੜੀ ਨੋਰਮਲ ਜੀ। ਪਰ ਸੁਨਿਆਰ ਦੀਆਂ ਦੋ ਛਾਪਾਂ ਵਿਕ ਗਈਆਂ ਤੇ ਉਹਦਾ ਘਰ ਪੂਰਾ ਹੋ ਜਾਣਾ, ਤੇ ਜੇ ਹੀਰੇ ਵਾਲੇ ਦਾ ਨਿਕਾ ਜਾ ਇੱਕ ਹੀਰਾ ਵਿਕ ਗਿਆ ਤੇ ਉਹਨੇ ਉਹਦੀ ਅਮੀਰੀ ਕਿੱਥੋਂ ਤੱਕ ਜਾਣੀ ਆ। ਤੇ ਸਾਡੇ ਸਮਾਜ ਦਾ ਇੱਕ ਵਿਹਾਰ ਇਹ ਵੀ ਹੈ ਵੀ ਅਸੀਂ ਕਿਸੇ ਨੂੰ ਇੱਜ਼ਤ ਮਾਣ ਸਨਮਾਨ ਉਹਦੀ ਜੇਬ ਵੇਖ ਕੇ ਦਿੰਦੇ ਹਾਂ, ਸਾਡੇ ਵਿੱਚ ਇਹ ਵੀ ਇੱਕ ਮੁਸ਼ਕਲ ਹੈਗੀ। ਹਾਲਾਂਕਿ ਚਾਹੀਦਾ ਨਹੀਂ ਵੀ ਸਾਡੀ ਇੱਜ਼ਤ ਜਿਹੜੀ ਹੈ ਉਹ ਕਿਸੇ ਦੀ ਜੇਬ ਵੇਖ ਕੇ ਨਹੀਂ ਹੋਣੀ ਚਾਹੀਦੀ, ਕਿਸੇ ਦੀ ਦੌਲਤ ਵੇਖ ਕੇ ਨਹੀਂ ਹੋਣੀ ਚਾਹੀਦੀ। ਹਾਂ, ਐਜ਼ ਆ ਮਨੁੱਖ ਸਾਨੂੰ ਸਾਰਿਆਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ। ਦੂਜੇ ਪਾਸੇ ਇੱਜ਼ਤ ਦਾ ਲੈਵਲ ਜਾਂ ਇੱਜ਼ਤ ਦੇਣੀ ਹੋਵੇ ਤਾਂ ਉਹਦਾ ਪੱਖ ਇਹ ਹੋ ਸਕਦਾ ਉਹਦੇ ਅੰਦਰ ਦੀ ਚੰਗਿਆਈ ਜਾਂ ਬੁਰਾਈ, ਧਨ ਦੌਲਤ ਨਹੀਂ, ਉਹਦੇ ਅੰਦਰ ਦੀ ਨੇਕੀ ਵੇਖੋ, ਉਹਦੇ ਅੰਦਰ ਦੇ ਗੁਣ ਵੇਖੋ, ਤੇ ਫਿਰ ਤੁਸੀਂ ਇੱਜ਼ਤ ਵੀ ਦੇ ਸਕਦੇ ਹੋ। ਤੇ ਬੇਇੱਜ਼ਤੀ ਕਰਨ ਨੂੰ ਮੈਂ ਕਹਿੰਦਾ ਨਹੀਂ, ਬਟ ਮਤਲਬ ਇੱਦਾਂ ਵਾ ਫਿਰ ਉਹਨੂੰ ਆਪਾਂ ਡਿਨਾਈ ਵੀ ਕਰ ਸਕਦੇ ਹਾਂ, ਕੋਈ ਗੱਲ ਨਹੀਂ। ਜੇ ਬੰਦਾ ਹੈ ਹੀ ਔਗਣ, ਹੁਣ ਸੱਪ ਤੁਰਿਆ ਹੁੰਦਾ ਹੋਵੇ ਰਸਤੇ ਦੇ ਵਿੱਚੋਂ ਤੇ ਉਹਨੂੰ ਨਾ ਇੱਜ਼ਤ ਦੇਣ ਦੀ ਲੋੜ ਆ ਤੇ ਨਾ ਉਹਦੀ ਬੇਇੱਜ਼ਤੀ ਕਰਨ ਦੀ ਲੋੜ ਆ, ਗੱਲ ਆਇਆ ਵੀ ਪਾਸੇ ਤੋਂ ਲੰਘ ਜਾਓ, ਡੰਗ ਮਾਰੇਗਾ। ਸੋ ਇੱਜ਼ਤ ਬੇਇੱਜ਼ਤੀ ਨਹੀਂ ਹੈ, ਗੱਲ ਇਹ ਹੈ ਵੀ ਗੁਣ ਵੇਖੋ, ਕੁਆਲਿਟੀ ਹੈ, ਕਿਸੇ ਦੇ ਸੁਭਾਅ ਵਿੱਚ ਨੇਕੀ ਹੈ ਉਹਦੀ ਇੱਜ਼ਤ ਕਰੋ, ਭਾਵੇਂ ਕੋਈ ਵੀ ਹੋਵੇ, ਭਾਵੇਂ ਉਹਦੀ ਜੇਬ ਵਿੱਚ ਕੁਝ ਹੋਵੇ ਤੇ ਭਾਵੇਂ ਨਾ ਹੋਵੇ। ਤੇ ਜੇ ਉਹਦੇ ਸੁਭਾਅ ਵਿੱਚ ਬੁਰਾਈ ਹੈ ਤੇ ਭਾਵੇਂ ਉਹਦੀ ਜੇਬ ਭਰੀ ਹੋਵੇ ਤੇ ਭਾਵੇਂ ਖਾਲੀ ਹੋਵੇ, ਫਿਰ ਉਹ ਇੱਕ ਵੱਖਰਾ ਚੈਪਟਰ ਹੈ। ਹੁਣ ਸਮਾਜ ਦੇ ਵਿੱਚ ਇੱਦਾਂ ਦੀ ਖੇਡ ਹੈ ਵੀ ਕੋਈ ਬੰਦਾ ਜੌਹਰੀ ਹੈ, ਰਤਨਾਂ ਦਾ ਪਾਰਖੂ ਬਣ ਗਿਆ ਸੁਸਾਇਟੀ ਦੇ ਵਿੱਚ, ਫਿਰ ਉਹਨੂੰ ਲੋਕ ਜੌਹਰੀ ਕਹਿੰਦੇ ਨੇ, ਕਹਿੰਦੇ ਬੰਦਾ ਪਾਰਖੂ ਬੜਾ ਹੈ, ਸਮਝ ਵਾਲਾ ਬੜਾ ਹੈ, ਕਿਉਂਕਿ ਇਹ ਕੰਮ ਵਿਵੇਕ ਦਾ ਹੁੰਦਾ ਨਾ। ਹੀਰਿਆਂ ਦੀ ਜਿਹੜੀ ਪਛਾਣ ਹੈ ਹਰ ਬੰਦਾ ਨਹੀਂ ਕਰ ਸਕਦਾ, ਇਹਦੇ ਲਈ ਵਿਵੇਕ ਤਿੱਖਾ ਚਾਹੀਦਾ। ਪਰ ਜੇ ਉੱਦਾਂ ਕਿਸੇ ਨੇ, ਤੁਸੀਂ ਕਾਰੋਬਾਰਾਂ ਵਾਲੇ ਹੋ, ਕੰਮਾਂ ਵਾਲੇ ਹੋ, ਦੋ ਤਰ੍ਹਾਂ ਦੇ ਕੰਮ ਹੁੰਦੇ ਨੇ, ਇੱਕ ਨੂੰ ਆਪਾਂ ਕਹਿੰਦੇ ਸਕਿੱਲ ਹੈ, ਕਿਸੇ ਦੇ ਵਿੱਚ ਸਕਿੱਲ ਦੀ ਕਦਰ ਹੁੰਦੀ ਹੈ, ਇੱਕ ਨੋਰਮਲ ਹੈ, ਕਦਰ ਉਹ ਵੀ ਉਹਦੀ ਵੀ ਹੈ, ਬਟ ਉਹ ਇੱਕ ਨੋਰਮਲ ਕੰਮ ਹੈ ਜਿਹਨੂੰ ਹਰ ਕੋਈ ਕਰ ਸਕਦਾ। ਕੁਝ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਆਪਾਂ ਕਹਿ ਸਕਦੇ ਹਰ ਕੋਈ ਕਰ ਲਊਗਾ, ਕੁਝ ਕੰਮ ਹੁੰਦੇ ਨੇ ਜਿਹੜੇ ਹਰ ਬੰਦਾ ਨਹੀਂ ਕਰ ਸਕਦਾ। ਫਿਰ ਉਹ ਜਿਹੜਾ ਕੰਮ ਹਰ ਬੰਦਾ ਨਹੀਂ ਨਾ ਕਰ ਸਕਦਾ, ਉਹਦੇ ਲਈ ਫਿਰ ਇੱਕ ਮਾਣ, ਉਹਦੀ ਇੱਜ਼ਤ ਜਿਹੜੀ ਉਹ ਵੱਖਰੀ ਹੋ ਜਾਂਦੀ। ਹੁਣ ਭਾਈ ਗੁਰਦਾਸ ਸਾਹਿਬ ਨੇ ਆਖਿਆ ਵੀ ਕੋਈ ਬੰਦਾ ਪਹਿਲਾਂ ਕੌਡੀਆਂ ਦਾ ਵਪਾਰੀ ਸੀ, ਫਿਰ ਰੁਪਈਏ 'ਤੇ ਆ ਗਿਆ, ਰੁਪਈਏ ਤੋਂ ਸੋਨੇ 'ਤੇ ਆ ਗਿਆ, ਸੋਨੇ ਤੋਂ ਉਹ ਕੌਡਾ ਪੈਸਾ ਰੁਪਈਆ ਸੁਨੱਈਆ ਕੋ ਵਣਜ ਕਰੇ, ਰਤਨ ਪਾਰਖ ਹੋਏ ਜੌਹਰੀ ਕਹਾਵੀ। ਤੇ ਫਿਰ ਹੋਇਆ ਕੀ ਵੀ ਉਹ ਰਤਨਾਂ ਦਾ ਬਣ ਗਿਆ ਪਾਰਖੂ, ਤੇ ਉਹਨੂੰ ਲੋਕ ਕਹਿਣ ਲੱਗ ਪਏ ਵੀ ਇਹ ਬੰਦਾ ਜੌਹਰੀ ਹੈ। ਹੁਣ ਸੁਸਾਇਟੀ ਵਿੱਚ ਇੱਜ਼ਤ ਮਾਣ ਉਹਦਾ ਵੱਧ ਗਿਆ, ਰਤਨ ਪਾਰਖ ਹੋਏ ਜੌਹਰੀ ਕਹਾਵੇ। ਪਰ ਹੁਣ ਜੌਹਰੀ ਕਹਾਏ, ਜੌਹਰੀ ਕਹਾਉਣ ਲੱਗ ਪਿਆ, ਪੁੰਨ ਕੌਡਾ ਕੋ ਵਣਜ ਕਰੇ, ਤੇ ਫਿਰ ਜਾ ਕੇ ਕੌਡਿਆਂ ਦਾ ਜਿਹੜਾ ਵਣਜ ਹੈ ਉਹ ਕਰਨ ਲੱਗ ਪਿਆ, ਫਿਰ ਉਹ ਕੰਮ ਕਰਨ ਲੱਗ ਪਿਆ। ਜੌਹਰੀ ਕਹਾਏ, ਪੁੰਨ ਕੌਡਾ ਕੋ ਵਣਜ ਕਰੇ, ਪੰਚ ਪ੍ਰਵਾਨ ਮੈਂ ਪ੍ਰਤਿਸ਼ਠਾ ਘਟਾਵਈ। ਹੁਣ ਲੋਕ ਉਹਦੀ ਉਹ ਇੱਜ਼ਤ ਨਹੀਂ ਕਰਦੇ ਜਿਹੜੀ ਹੀਰਿਆਂ ਦੇ ਵੇਲੇ ਕਰਦੇ ਸੀ, ਉਹਨੂੰ ਪਤਾ ਹੈ ਵੀ ਹੁਣ ਤੇ ਕੌਡੀਆਂ ਦੇ ਭਾਅ ਹੋ ਗਿਆ, ਇਹਦੇ ਕੋਲ ਹੈ ਹੀ ਕੱਖ ਨਹੀਂ। ਪੰਚ ਪ੍ਰਵਾਨ ਮੈਂ ਪ੍ਰਤਿਸ਼ਠਾ ਘਟਾਵਈ। ਤੋ ਬਾਬਾ ਜੀ ਨੇ, ਭਾਈ ਗੁਰਦਾਸ ਸਾਹਿਬ ਨੇ ਗੁਰਬਾਣੀ ਦੇ ਗੂੜ ਵਿਆਖਿਆਕਾਰ ਸਿਧਾਂਤਕ ਪ੍ਰਚਾਰਕ ਸਿੱਖੀ ਦੇ, ਉਹਨਾਂ ਨੇ ਆਖਿਆ ਆਨ ਦੇਵ ਸੇਵ। ਇੱਦਾਂ ਹੀ ਇੱਕ ਬੰਦਾ ਐਸਾ ਸੀ ਜਿਹੜਾ ਪਹਿਲਾਂ ਕਿਸੇ ਦੇਵਤੇ ਦੀ ਪੂਜਾ ਕਰਦਾ ਸੀ, ਕਦੀ ਕਿਸੇ ਦੀ ਕਰਦਾ ਸੀ, ਕਦੀ ਕਿਸੇ ਦੀ, ਕਦੀ ਕਿਸੇ ਦੀ, ਕਦੀ ਕਿਸੇ ਦੀ, ਏਦਾਂ ਰੁਲਦਾ ਫਿਰਦਾ ਸੀ। ਹੁਣ ਉਸ ਬੰਦੇ ਦੀ ਜ਼ਿੰਦਗੀ ਕੀ ਹੋਵੇਗੀ ਜਿਹੜੇ ਸੱਤੇ ਦਿਨ ਜਿਹਦੇ ਸੱਤ ਦੇਵਤੇ ਹੋਣ, ਕਿਹਨੂੰ ਖੁਸ਼ ਕਰੋਗੇ? ਘਰ ਦੇ ਚਾਰ ਜੀ ਖੁਸ਼ ਕਰਨੇ ਔਖੇ ਹੁੰਦੇ ਨੇ। ਸਾਡੀਆਂ ਭੈਣਾਂ ਨੂੰ ਦਾਲ ਬਣ ਜਾਵੇ, ਕਦੀ ਪਿਓ ਕਹਿੰਦਾ ਮੈਂ ਦਾਲ ਨਹੀਂ ਸੀ ਖਾਣੀ, ਮੁੰਡਾ ਕਹਿੰਦਾ ਮੈਂ ਦਾਲ ਖਾਣੀ, ਧੀ ਕਹਿੰਦੀ ਹੈ ਵੀ ਮੈਂ ਮਟਰ ਖਾਣੇ ਸੀ ਅੱਜ, ਪੁੱਤ ਕਹਿੰਦਾ ਜੀ ਮੇਰਾ ਸ਼ਾਹੀ ਪਨੀਰ ਖਾਣ ਨੂੰ ਜੀ ਕਰਦਾ। ਘਰ ਦੇ ਵਿੱਚ ਦੋ ਚਾਰ ਜਣੇ ਹੋਣ ਨਾ,
ਸਬਜ਼ੀ ਇੱਕ ਬਣੀ ਹੋਵੇ ਤੇ ਉਹ ਦੋ ਚਾਰ ਜਾਣੇ ਖੁਸ਼ ਕਰਨੇ ਔਖੇ ਹੋ ਜਾਂਦੇ। ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਵੇਖੋ ਬੰਦੇ ਨੇ ਸਾਰਿਆਂ ਨੂੰ ਖੁਸ਼ ਕਰਨਾ ਹੁੰਦਾ, ਸ਼ਰਾਬੀਆਂ ਨੂੰ ਵੀ, ਪਿਆਕੜਾਂ ਨੂੰ ਵੀ, ਸਾਰਿਆਂ ਨੂੰ ਖੁਸ਼ ਕਰਨਾ ਹੁੰਦਾ। ਇਸ ਕਰਕੇ ਫਿਰ ਵੀ ਖੁਸ਼ ਨਹੀਂ ਹੋ ਪਾਉਂਦੇ, ਫਿਰ ਜਲੂਸ ਨਿਕਲ ਜਾਂਦਾ। ਹੁਣ ਜਿਹਦੇ ਦੇਵਤੇ ਹੀ ਪੰਜ ਸੱਤ ਹੋਣ, ਜਿਹੜਾ ਮੰਨਦਾ ਹੀ ਪੰਜਾਂ ਸੱਤਾਂ ਦਸਾਂ ਪੰਦਰਾਂ ਬਾਰਾਂ ਨੂੰ ਹੋਵੇ, ਤੇ ਤੁਸੀਂ ਵੇਖੋ ਵੀ ਉਹਦੀ ਬੰਦੇ ਦੀ ਹਾਲਤ ਕੀ ਹੋਵੇਗੀ। ਜਿਹਨੇ ਸੋਮਵਾਰ ਕਿਸੇ ਹੋਰ ਦੀ ਪੂਜਾ ਕਰਨੀ, ਮੰਗਲਵਾਰ ਕਿਸੇ ਹੋਰ ਨੂੰ ਮੰਨਣਾ, ਬੁੱਧਵਾਰ ਕਿਸੇ ਹੋਰ ਨੂੰ ਮੰਨਣਾ, ਵੀਰਵਾਰ ਜਿਹਨੂੰ ਪੀਰਾਂ ਦਾ ਖਦਸ਼ਾ ਪਿਆ ਰਹਿੰਦਾ, ਐਤਵਾਰ ਸ਼ਹੀਦਾਂ ਦਾ ਪਿਆ ਰਹਿੰਦਾ, ਮੰਗਲਵਾਰ ਮਾਤਾ ਦਾ ਪਿਆ ਰਹਿੰਦਾ, ਸੋਮਵਾਰ ਕਿਸੇ ਹੋਰ ਦਾ ਪਿਆ ਰਹਿੰਦਾ, ਸ਼ਨੀਵਾਰ ਉਹਨੂੰ ਜਿਹੜਾ ਹੈ ਉਹ ਸ਼ਨੀ ਦੇਵਤੇ ਦਾ ਖਦਸ਼ਾ ਪਿਆ ਰਹਿੰਦਾ, ਉਹ ਬੰਦੇ ਦੀ ਲਾਈਫ ਕਿੱਦਾਂ ਦੀ ਹੋਵੇਗੀ? ਔਖਾ ਹੀ ਹੈ ਨਾ ਕੰਮ। ਮਤਲਬ ਜਿਹਨੇ ਹਰ ਦਿਨ ਲਈ, ਜਿਹਨੂੰ ਏਦਾਂ ਹੋਵੇ ਵੀ ਅੱਜ ਸੋਮਵਾਰ ਹੈ, ਅੱਜ ਘਰ ਤੋਂ ਜੇ ਕੰਮ ਸਵਾਰਨੇ ਨੇ ਤੇ ਨੀਲੀ ਛਾਪ ਪਾ ਕੇ ਬਾਹਰ ਨਿਕਲਣਾ ਪੈਣਾ, ਨੀਲਾ ਮੂੰਗਾ ਜਿਹਾ ਪਾ ਕੇ ਨਿਕਲਣਾ ਪੈਣਾ, ਅੱਜ ਮੰਗਲਵਾਰ ਹੈ, ਉਹ ਹੋ ਅੱਜ ਨੀਲਾ ਲਾ ਕੇ ਪੀਲਾ ਪਾਉਣਾ ਪੈਣਾ, ਅੱਜ ਪੀਲਾ ਲਾ ਕੇ ਲਾਲ ਪਾਉਣਾ ਪੈਣਾ, ਉਸ ਬੰਦੇ ਦੀ ਜ਼ਿੰਦਗੀ ਕੀ ਹੋਵੇਗੀ? ਕਿੰਨਾ ਭੜਕ ਰਿਹਾ ਹੋਵੇਗਾ। ਜਿਹਦੇ ਕੋਲ ਪੈਸਾ ਨਹੀਂ ਆਇਆ ਤੇ ਉਹਨੂੰ ਇਹ ਲੱਗਦਾ ਰਹਿੰਦਾ ਵੀ ਲਛਮੀ ਰੁੱਸ ਗਈ ਆ, ਜਿਹਦੇ ਕੋਲ ਕਿਸੇ ਨੂੰ ਉਹ ਇਹ ਲੱਗਦਾ ਰਹਿੰਦਾ ਵੀ ਅੱਜ ਕਬੀਰ ਦੇਵਤਾ ਰੁੱਸ ਗਿਆ, ਕਿਸੇ ਨੂੰ ਇਹ ਲੱਗਦਾ ਰਹਿੰਦਾ ਵੀ ਅੱਜ ਤਾਕਤ ਨਹੀਂ ਹੈਗੀ, ਹਨੂੰਮਾਨ ਰੁੱਸ ਗਿਆ, ਜਿਹਦੇ ਇੰਨੇ ਦੇਵਤੇ ਨੇ ਉਹ ਉਹਨੂੰ ਟਿਕਾ ਕਿੱਥੋਂ ਮਿਲੇਗਾ? ਉਹ ਤੇ ਵਿਚਾਰਾ ਰੋਜ਼ ਹੀ ਜਿਵੇਂ ਕਿਸੇ ਨਾ ਕਿਸੇ ਨੂੰ ਖੁਸ਼ ਕਰਨ ਤੇ ਰਵੇ। ਹੁਣ ਤੁਹਾਡੇ ਸਾਹਮਣੇ ਤੁਹਾਡੀ ਲਾਈਫ ਦੇ ਵਿੱਚ ਪੰਜ ਸੱਤ ਬੰਦੇ ਐਸੇ ਹੋਣ ਤੇ ਤੁਸੀਂ ਇਕੱਲੇ ਹੋਵੋ, ਤੇ ਤੁਹਾਨੂੰ ਇਕੱਲੇ ਨੂੰ ਖੁਸ਼ ਕਰਨਾ ਪਵੇ ਪੰਜਾਂ ਸੱਤਾਂ ਬੰਦਿਆਂ ਨੂੰ, ਤੇ ਕੀ ਬਣੇਗਾ? ਬੰਦੇ ਦੀ ਸਿਚੁਏਸ਼ਨ ਕੋਈ ਚੰਗੀ ਹੋਵੇਗੀ? ਤੇ ਧਾਰਮਿਕ ਦੁਨੀਆਂ ਵਿੱਚ ਅੱਜ ਇੱਦਾਂ ਹੀ ਹੁੰਦਾ ਨਾ, ਕੀ ਕਹਿੰਦੇ ਨੇ, ਕਹਿੰਦੇ ਅੱਜ ਐਤਵਾਰ ਹੈ ਜੀ ਸ਼ਹੀਦਾਂ ਦਾ ਵਾਰ ਹੈ, ਅੱਜ ਮੰਗਲਵਾਰ ਹੈ ਜੀ ਮਾਤਾ ਦਾ ਵਾਰ ਹੈ, ਅੱਜ ਵੀਰਵਾਰ ਹੈ ਜੀ ਪੀਰਾਂ ਦਾ ਵਾਰ ਹੈ, ਅੱਜ ਸ਼ੁੱਕਰਵਾਰ ਹੈ ਜੀ ਫਲਾਨੇ ਦਾ ਵਾਰ ਹੈ। ਤੇ ਜੇ ਤੁਸੀਂ ਇਹ ਸਮਝ ਲਓ ਜਪਜੀ ਸਾਹਿਬ ਦੇ ਵਿੱਚੋਂ ਵੀ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ, ਵੀ ਵਾਰਾਂ ਨਾਲ ਕੀ ਹੋ ਜਾਵੇਗਾ? ਗੱਲ ਇਹ ਹੈ ਵੀ ਧਰਤੀ ਹੈ ਤੇ ਧਰਤੀ ਉੱਤੇ ਆਪਾਂ ਧਰਮ ਕਮਾਉਣਾ ਹੈ, ਤੇ ਧਰਮ ਕੀ ਹੈ? ਨੇਕੀ, ਇਨਸਾਨੀਅਤ, ਹਿਊਮੈਨਿਟੀ ਜਿਹਨੂੰ ਆਪਾਂ ਕਹਿੰਦੇ ਹਾਂ। ਧਰਮ ਕੀ ਹੈ? ਵੀ ਇੱਕ ਰੱਬ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ, ਵੱਖਰੇ ਵੱਖਰੇ ਕਿਸੇ ਦੇਵੀ ਦੇਵਤਿਆਂ ਬਾਬਿਆਂ ਪੀਰਾਂ ਪੈਗੰਬਰਾਂ ਨੂੰ ਖੁਸ਼ ਕਰਨ ਦੀ ਲੋੜ ਨਹੀਂ ਹੈਗੀ। ਮੈਂ ਤਾਂ ਇੱਕੋ ਨੂੰ ਹੀ ਮੰਨਦਾ ਤੇ ਉਹ ਇੱਕੋ ਹੀ ਹੈ, ਸਾਰੇ ਵਾਰਾਂ ਦੇ ਵਿੱਚ ਉਹੀ ਹੈ, ਉਹਦੇ ਸਿਰਜੇ ਹੋਏ ਵਾਰ ਨੇ। ਉਸ ਬੰਦੇ ਦੀ ਆਪੀ ਜ਼ਿੰਦਗੀ ਦਾ ਭਾਰ ਹੌਲਾ ਹੋ ਗਿਆ, ਤੇ ਜਿਹਨੂੰ ਇਹ ਸਿਖਾ ਦਿੱਤਾ ਗਿਆ ਵੀ ਪੁੱਤ ਸ਼ਨੀਵਾਰ ਚੱਲੀ ਹੈ ਧੀਏ ਗੁਰਦੁਆਰੇ, ਐਂ ਕਰੀ ਕਾਲੇ ਛੋਲੇ ਜ਼ਰੂਰ ਲੈ ਕੇ ਜਾਈ, ਕਾਲੀ ਦਾਲ ਜ਼ਰੂਰ ਲੈ ਕੇ ਜਾਈ ਗੁਰਦੁਆਰੇ, ਫਿਰ ਸ਼ਨੀ ਟਲੇਗਾ। ਉਹ ਤਾਂ ਵਿਚਾਰਾ ਬਿਵਤਾ ਵਿੱਚ ਹੀ ਹੈ ਨਾ। ਜਿਹਨੂੰ ਇਹ ਸਿਖਾਇਆ ਗਿਆ ਮੰਗਲਵਾਰ ਚੱਲੀ ਇੱਦਾਂ ਕਰੀ, ਅੱਜ ਕੇਲੇ ਜ਼ਰੂਰ ਲੈ ਕੇ ਜਾਈ, ਅੱਜ ਪੀਲੀ ਦਾਲ ਜ਼ਰੂਰ ਲੈ ਕੇ ਜਾਈ, ਤੇ ਉਹਦੇ ਲਈ ਤਾਂ ਮੁਸ਼ਕਲ ਹੀ ਹੈ ਨਾ ਖੇਡ। ਸੋ ਇਹ ਗੱਲ ਨਹੀਂ ਹੈ, ਗੱਲ ਇਹ ਹੈ ਵੀ ਜਿਹਨੂੰ ਸਮਝ ਲੱਗਿਆ ਵੀ ਇੱਕੋ ਹੀ ਹੈ, ਹੋਰ ਹੈ ਹੀ ਕੋਈ ਨਹੀਂ, ਇੱਕ ਪਰਮੇਸ਼ਰ ਇੱਕ ਨੂੰ ਹੀ ਮੰਨਦਾ, ਉਹਨੂੰ ਖੁਸ਼ ਕਰਨ ਦੇ ਲਈ ਮੈਨੂੰ ਕਿਸੇ ਚੀਜ਼ ਨੂੰ ਉਹਦੇ ਅੱਗੇ ਭੇਟ ਕਰਨ ਦੀ ਲੋੜ ਨਹੀਂ ਹੈਗੀ। ਹਾਂ, ਮੈਂ ਆਪਣੇ ਆਪ ਨੂੰ ਸਵਾਰਾਂ ਤੇ ਉਹ ਰੱਬ ਖੁਸ਼ ਹੈ, ਮੈਂ ਆਪਣੇ ਆਪ ਨੂੰ ਵਿਗਾੜਾਂ ਤੇ ਰੱਬ ਨਾਰਾਜ਼ ਹੈ, ਬਸ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਭਾਈ ਖਿਆਲ ਕਰੋ ਵੀ ਤੁਹਾਨੂੰ ਗੁਰੂ ਨੇ ਕੌਡਿਆਂ ਤੋਂ ਚੁੱਕ ਕੇ ਤੇ ਹੀਰਿਆਂ ਦੇ ਵਪਾਰੀ ਬਣਾਇਆ, ਤੁਹਾਨੂੰ ਇੱਕ ਹੀਰੇ ਰੱਬ ਦੇ ਨਾਲ ਜੋੜ ਦਿੱਤਾ, ਤੁਹਾਨੂੰ ਇੰਨਾ ਕੀਮਤੀ ਬਣਾਇਆ, ਤੁਸੀਂ ਫਿਰ ਕੌਡਿਆਂ ਦੇ ਪਿੱਛੇ ਭੱਜੀ ਫਿਰਦੇ ਹੋ। ਉਦਾਂ ਦੀ ਖੇਡ ਹੈ ਵੀ ਜਿਵੇਂ ਕੋਈ ਕਹਿੰਦੇ ਬੰਦਾ ਅਮੀਰ ਹੋ ਗਿਆ ਤੇ ਉਹਦਾ ਵਿਆਹ ਸੀ ਤੇ ਕਦੀ ਪੈਸਾ ਇੰਨਾ ਵੇਖਿਆ ਨਹੀਂ ਸੀ, ਸੁਰਤ ਵਿੱਚੋਂ ਉਹ ਚੀਜ਼ ਨਿਕਲੀ ਨਹੀਂ, ਤੇ ਉਹ ਭਾਣ ਸੁੱਟਿਆ ਉੱਤੋਂ ਦੀ ਤੇ ਆਪਦੇ ਵਿਆਹ ਤੇ ਆਪਣੇ ਪੈਸੇ ਆਪ ਹੀ ਚੁਗਣ ਲੱਗ ਪਿਆ। ਉਹ ਪਿਓ ਫੜ ਕੇ ਖਿੱਚਦਾ ਉਹਨੂੰ, ਓਏ ਮੁੰਡਿਆ, ਓਏ ਤੂੰ ਉਹ ਨਹੀਂ ਰਿਹਾ ਹੁਣ, ਆ ਕੀ ਕਰਨ ਲੱਗਾ। ਹੁਣ ਸਾਨੂੰ ਗੁਰੂ ਨੇ ਇੰਨਾ ਅਮੀਰ ਬਣਾ ਦਿੱਤਾ ਵੀ ਤੁਹਾਨੂੰ ਹੀਰਿਆਂ ਦੇ ਵਪਾਰੀ ਬਣਾ ਦਿੱਤਾ, ਤੁਹਾਡੀ ਝੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਪਾ ਦਿੱਤਾ, ਤੁਹਾਨੂੰ ਭਟਕਣਾ ਤੋਂ ਬਚਾਉਣ ਲਈ ਉਹਨੇ ਆਖਿਆ ਇੱਕੋ ਰੱਬ ਨਾਲ ਜੁੜਨਾ ਹੈ, ਜਿਹੜਾ ਸਾਰੇ ਦਿਨਾਂ ਵਾਰਾਂ ਦੇ ਵਿੱਚ ਵਰਤ ਰਿਹਾ ਹੈ, ਜਿਹੜਾ ਸਭ ਤੋਂ ਵੱਡਾ ਹੈ, ਤੁਹਾਨੂੰ ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਕਿਸੇ ਨੂੰ ਹੋਰ ਨੂੰ ਖੁਸ਼ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੇ ਅੰਦਰ ਰੱਬ ਦੀ ਖੋਜ ਕਰਨੀ ਹੈ। ਸਾਨੂੰ ਗੁਰੂ ਨੇ ਇੱਥੇ ਲਿਆਣ ਕੇ ਟਿਕਾ ਦਿੱਤਾ ਤੇ ਅਸੀਂ ਫਿਰ ਕੌਡੀਆਂ ਦੇ ਵਪਾਰੀ ਬਣ ਕੇ ਸਾਡੀ ਇੱਜ਼ਤ ਕੀ ਹੋਵੇਗੀ? ਤੋ ਭਾਈ ਗੁਰਦਾਸ ਦੀ ਇਹ ਪੰਕਤੀ ਬੜੀ ਮਹੱਤਵਪੂਰਨ ਹੈ। ਉਹ ਕਹਿੰਦੇ ਕੌਡਾ ਪੈਸਾ ਰੁਪਈਆ ਸੁਨੱਈਆ ਕੋ ਬਣਜ ਕਰੈ, ਰਤਨ ਪਾਰਖ ਹੋਏ ਜੌਹਰੀ ਕਹਾਵਈ, ਜੌਹਰੀ ਕਹਾਵੇ ਫੁਨ ਕੌਡਾ ਕੋ ਬਣਜ ਕਰੈ, ਪੰਚ ਪ੍ਰਮਾਣ ਮੈਂ ਪ੍ਰਤਿਸ਼ਠਾ ਘਟਾਵਈ, ਆਨ ਦੇਵ ਸੇਵ ਗੁਰਦੇਵ ਕੋ ਸੇਵਕ ਹੋਏ। ਪਹਿਲਾਂ ਭਟਕ ਰਿਹਾ ਸੀ, ਕਦੀ ਕਿਸੇ ਦੀ ਪੂਜਾ, ਕਦੀ ਕਿਸੇ ਦੀ ਪੇਜਾ, ਹੁਣ ਇੱਕੋ ਗੁਰੂ ਲੱਭ ਗਿਆ, ਇੱਕੋ ਹੀ ਗੁਰੂ। ਉਹ ਕੌਣ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ। ਉਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਆਨ ਦੇਵ ਸੇਵ ਗੁਰਦੇਵ ਕੋ ਸੇਵਕ ਹੋਏ, ਲੋਕ ਪ੍ਰਲੋਕ ਵਿਖੇ ਉੱਚ ਪਦ ਪਾਵੇ। ਇਸੇ ਗੁਰੂ ਦੇ ਸਿਰ ਉੱਤੇ ਲੋਕ ਤੇ ਪ੍ਰਲੋਕ ਵਿੱਚ ਤੇਰੀ ਪਦਵੀ ਉੱਚੀ ਹੋਣੀ ਹੈ, ਤੇਰਾ ਮਾਨ ਸਨਮਾਨ ਹੋਣਾ ਹੈ।
ਲੋਕ ਪਰਲੋਕ ਵਿੱਚ ਵਿਖੇ ਊਚ ਪਦ ਪਾਵਈ। ਆਖਿਆ ਛਾੜ ਗੁਰਦੇਵ ਸੇਵ, ਛੱਡ ਕੇ ਗੁਰੂ ਦਾ ਰਾਹ, ਛੱਡ ਕੇ ਇੱਕ ਰੱਬ ਨੂੰ। ਬਾਬੇ ਨੇ ਆਖਿਆ ਛਾੜ ਗੁਰਦੇਵ ਸੇਵ, ਆਨ ਕੋ ਸੇਵਕ ਹੋਏ, ਆਨ ਦੇਵ ਸੇਵਕ ਹੋਏ, ਨਿਫਲ ਜਨਮ ਕਪੂਤ ਹੋਏ ਸਾਵਈ, ਲੋਕ ਤੇਰੇ ਤੇ ਹੱਸਣਗੇ, ਤੂੰ ਆਪਣੇ ਜਨਮ ਨੂੰ ਨਿਫਲ ਕਰ ਲਿਆ, ਕੋਈ ਫਲ ਤੈਨੂੰ ਇਹਦਾ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਭਾਈ ਇੱਕੋ ਰੱਬ ਦੇ ਲੜ ਲੱਗ। ਤੇ ਕਬੀਰ ਸਾਹਿਬ ਨੇ ਆਖਿਆ ਜਾਂ ਕੋ ਠਾਕੁਰ ਉੱਚਾ ਹੋਈ, ਜਿਹਦਾ ਰੱਬ ਵੱਡਾ ਹੋਵੇ, ਸੋ ਜਨ ਪਰ ਕਰ ਜਾਤ ਨਾ ਸੋਈ, ਉਹ ਦੂਜਿਆਂ ਦੇ ਘਰਾਂ ਵਿੱਚ ਮੰਗਦਾ ਸੋਹਣਾ ਨਹੀਂ ਲੱਗਦਾ। ਹੁਣ ਮਹਾਰਾਜ ਨੇ ਅੱਗੇ ਵਿਖਿਆਨ ਕੀਤਾ ਰੱਬ ਹੈ ਕਿੱਦਾਂ ਦਾ। ਆਖਿਆ ਸੋ ਸਾਹਿਬ ਰਹੇ ਆ ਭਰਪੂਰ, ਮੇਰਾ ਸਾਹਿਬ ਉਹ ਹੈ ਜਿਹੜਾ ਸਾਰਿਆਂ ਵਿੱਚ ਹੈ। ਸੋ ਸਾਹਿਬ ਰਹੇ ਆ ਭਰਪੂਰ, ਸਦਾ ਸੰਗ, ਸਦਾ ਹੀ ਉਹ ਮੇਰੇ ਨਾਲ ਹੈ। ਉਹ ਨਹੀਂ ਹੈ ਵੀ ਸਾਹਿਬ ਕਿਤੇ ਹੋਰ ਬੈਠਾ ਹੈ ਤੇ ਮੈਂ ਕਿਤੇ ਹੋਰ ਬੈਠਾ, ਨਹੀਂ, ਉਹ ਮੇਰੇ ਅੰਦਰ ਹੈ। ਕਹਿ ਰਵਿਦਾਸ ਹਾਥ ਪੈ ਨੇਰਾ, ਸਦਾ ਸੰਗ ਨਾ ਹੀ ਹਰ ਦੂਰ, ਉਹ ਦੂਰ ਨਹੀਂ ਹੈ। ਕਵਲਾ ਚਰਨ ਸ਼ਰਨ ਹੈ ਜਾ ਕੇ, ਆਖਿਆ ਜਿਹਦੇ ਕਵਲਾ, ਕਵਲਾ ਕਹਿੰਦੇ ਨੇ ਮਾਇਆ ਨੂੰ ਵੀ ਕਿਹਾ, ਆਖਿਆ ਮਾਇਆ ਜਿਹਦੇ ਚਰਨਾਂ ਵਿੱਚ ਬੈਠੀ ਹੈ। ਕਵਲਾ ਚਰਨ ਸ਼ਰਨ ਹੈ ਜਾ ਕੇ, ਕਹੋ ਜਨ ਸੇਵਕਾ, ਕਹੋ ਜਨ ਕਾ ਨਾ ਹੀ ਘਰ ਤੱਕ ਹੈ। ਆਖਿਆ ਉਹਦੇ ਘਰ ਵਿੱਚ ਕੀ ਨਹੀਂ, ਜਨ ਦਾ ਅਰਥ ਸੇਵਕ ਹੁੰਦਾ, ਕੀ ਨਹੀਂ ਉਹਦੇ ਘਰ ਦੇ ਵਿੱਚ, ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ। ਸਭ ਕੋ ਕਹਿ ਜਾਸ ਕੀ ਬਾਤਾ, ਸੋ ਸਮਰੱਥ ਨਿਜ ਪਤ ਹੈ ਦਾਤਾ। ਆਖਿਆ ਉਹ ਵਾਹਿਗੁਰੂ ਜਿਹਦੀਆਂ ਬਾਤਾਂ ਸਾਰਿਆਂ ਨੂੰ ਕਹਿਣੀਆਂ ਚਾਹੀਦੀਆਂ ਨੇ, ਕਿਉਂਕਿ ਉਹ ਸਾਰਿਆਂ ਦੀ ਬਾਤ ਰੱਖਣ ਵਾਲਾ ਹੈ। ਸਭ ਕੋ ਕਹਿ ਜਾਸ ਕੀ ਬਾਤਾ, ਸੋ ਸਮਰੱਥ, ਉਹ ਸਮਰੱਥ ਹੈ, ਨਿਜ ਪਤ ਹੈ ਦਾਤਾ। ਮਹਾਰਾਜ ਨੇ ਆਖਿਆ ਉਹ ਨਿਜ ਪਤ ਦਾਤਾ ਹੈ, ਇੱਜ਼ਤ ਦੇਣ ਵਾਲਾ। ਕਹਿ ਕਬੀਰ ਪੂਰਨ ਜਗ ਸੋਈ, ਬਾਬਾ ਕਬੀਰ ਸਾਹਿਬ ਨੇ ਆਖਿਆ ਜਿਹੜਾ ਜਗਤ ਵਿੱਚ ਪੂਰਿਆ ਹੈ, ਸੰਸਾਰ ਵਿੱਚ ਜਿਹੜਾ ਪੂਰਿਆ ਹੈ, ਪੂਰਾ ਪ੍ਰਭ ਅਰਾਧਿਆ, ਜਿਹੜਾ ਪੂਰਾ ਹੈ, ਪੂਰੇ ਕਾ ਕੀ ਆ, ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ, ਜਿਹਦਾ ਕੀਤਾ ਹੋਇਆ ਸਾਰਾ ਕੁਝ ਪੂਰਾ ਹੈ, ਕੋਈ ਚੀਜ਼ ਉਹਦੀ ਅਧੂਰੀ ਨਹੀਂ, ਕੋਈ ਕੰਮ ਉਹਦਾ ਅਧੂਰਾ ਨਹੀਂ, ਆਪ ਵੀ ਪੂਰਾ ਹੈ ਤੇ ਉਹਦਾ ਕੀਤਾ ਹੋਇਆ ਸਾਰਾ ਕੁਝ ਪੂਰਾ ਹੈ। ਤੋ ਬਾਬਾ ਜੀ ਨੇ ਆਖਿਆ ਕਹਿ ਕਬੀਰ ਪੂਰਨ ਜਗ ਸੋਈ, ਜਾਂ ਕਹਿ ਹਿਰਦੇ ਅਵਰ ਨਾ ਹੋਈ। ਆਖਿਆ ਉਹ ਵੀ ਪੂਰਾ ਹੋ ਜਾਂਦਾ ਹੈ ਜਿਹਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੁੰਦਾ, ਜਾਂ ਕਹਿ ਹਿਰਦੇ ਅਵਰ ਨਾ ਹੋਈ। ਤੋ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਇੱਕ ਬਖਸ਼ ਸਾਡੇ ਉੱਤੇ ਕੀਤੀ। ਉਹਨਾਂ ਨੇ ਕਿਹਾ ਵੀ ਭਾਈ ਇੱਕੋ ਰੱਬ ਹੈ, ਇੱਕ ਅਕਾਲ ਪੁਰਖ ਹੈ, ਉਹਨੂੰ ਛੱਡ ਕੇ ਅਸੀਂ ਕਿਤੇ ਨਹੀਂ ਜਾਣਾ, ਉਹ ਤੋਂ ਬਿਨਾਂ ਪੂਜੋ ਰਾਮ ਏਕ ਹੀ ਦੇਵਾ। ਕਿਹਨੂੰ ਪੂਜਣਾ ਹੈ? ਇੱਕੋ ਨੂੰ ਪੂਜਣਾ, ਇੱਕ ਤੋਂ ਬਿਨਾਂ ਕਿਸੇ ਦੂਜੇ ਦੀ ਮੈਂ ਪੂਜਾ ਨਹੀਂ ਕਰਨੀ, ਇੱਕ ਤੋਂ ਬਿਨਾਂ ਕਿਸੇ ਦੂਜੇ ਨੂੰ ਮੈਂ ਧਿਆਉਣਾ ਨਹੀਂ। ਤੇ ਬੋਲ ਆਪਾਂ ਪੜ੍ਹਦੇ ਹਾਂ ਰੋਜ਼ ਹੀ ਵੈਸੇ ਵੀ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇ ਸਭੈ ਬਹੁ ਭੇਦ ਕਹਿ ਮੈਂ ਏਕ ਨਾ ਜਾਣੇ ਹੋ। ਅਸੀਂ ਕਹਿੰਦੇ ਹਾਂ ਵੀ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਾਂਗ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸ ਕਰਕੇ ਇੱਕੋ ਨੂੰ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹ ਉਧਾਰ। ਉਹ ਵਾਹਿਗੁਰੂ ਜਿਹਨੇ ਸਾਨੂੰ ਸਿਰਜਿਆ, ਜਿਹਨੇ ਸਾਨੂੰ ਜਿੰਦ ਦਿੱਤੀ, ਜਿਹੜਾ ਕੁੱਲ ਮਖਲੂਕ ਕੁੱਲ ਖਲਕਤ ਦਾ ਪਾਲਣਹਾਰ ਹੈ। ਬਾਬਾ ਜੀ ਕਹਿੰਦੇ ਨੇ ਐਸੇ ਰੱਬ ਨੂੰ ਚੇਤੇ ਰੱਖੋ, ਉਹਨੂੰ ਛੱਡ ਕੇ ਜੇ ਕੋਈ ਹੋਰ ਕਿਤੇ ਜਾਂਦਾ ਹੈ, ਭਟਕਦਾ ਹੈ, ਤੇ ਬਾਬਾ ਕਬੀਰ ਸਾਹਿਬ ਨੇ ਜਿਹੜੀ ਗੱਲ ਆਪਣੇ ਆਪ ਲਈ ਕਹੀ, ਅਸਲ ਵਿੱਚ ਉਹ ਸਾਡੀ ਸਾਰਿਆਂ ਦੀ ਗੱਲ ਹੈ ਵੀ ਰੇ ਜੀ ਨਲੱਜ ਲਾਜ ਤੋਹੇ ਨਾਹੀਂ, ਤੈਨੂੰ ਲਾਜ ਕਿਉਂ ਨਹੀਂ, ਤੈਨੂੰ ਲੱਜਿਆ ਕਿਉਂ ਨਹੀਂ, ਤੈਨੂੰ ਸ਼ਰਮ ਕਿਉਂ ਨਹੀਂ ਵੀ ਤੂੰ ਗੁਰੂ ਨੂੰ ਛੱਡ ਕੇ ਹੋਰ ਭਟਕਦਾ ਫਿਰਦਾ। ਤੋ ਮਹਾਰਾਜ ਕਿਰਪਾ ਕਰੋ, ਆਓ ਅਗਲੇਰੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਜਥਾ ਤਕਰੀਬਨ 17-18 ਦਿਨ ਆਪਣੇ ਕੋਲ ਹੋਰ ਬਾਕੀ ਹੈ ਇਹਨਾਂ ਦੀ, ਜਿਹੜੀ ਹੈ ਇਸ ਜੁਲਾਈ ਮਹੀਨੇ ਦੀ ਮੇਰੇ ਖਿਆਲ 20 ਤਰੀਕ ਦੀ ਜਥੇ ਦੀ ਵਾਪਸੀ ਹੈ। ਸੋ ਪਿਛਲੇ 6 ਮਹੀਨਿਆਂ ਤੋਂ ਜਥਾ ਸੇਵਾ ਕਰ ਰਿਹਾ ਹੈ, ਆਪ ਜੀ ਵੀ ਇਹਨਾਂ ਦਾ ਮਾਨ ਸਨਮਾਨ ਜ਼ਰੂਰ ਕਰਿਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਿੱਚ ਰਹੇ ਨੇ ਔਰ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਵੈਨਕੂਰ ਦੇ ਵਿਖੇ ਆ ਚੁੱਕੇ ਨੇ ਔਰ ਉਹਨਾਂ ਦਾ ਤਕਰੀਬਨ 12 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਰੂਪ ਜਿਹੜੇ ਨੇ ਉਹ ਪਹੁੰਚ ਜਾਣੇ ਨੇ ਅਤੇ ਇਹਨਾਂ ਦੇ ਸਵਾਗਤ ਲਈ ਔਰ ਆਓ ਭਗਤ ਲਈ ਔਰ ਗੁਰੂ ਮਹਾਰਾਜ ਦੇ ਇਹਨਾਂ ਸਰੂਪਾਂ ਨੂੰ ਜੀ ਆਇਆਂ ਆਖਣ ਲਈ ਆਪ ਸਰਬੱਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਆਪਣੇ ਘਰਾਂ ਵਿੱਚ ਬੈਠ ਕੇ ਟੀਵੀ ਰਾਹੀਂ ਮੀਡੀਆ ਰਾਹੀਂ ਜੋ ਸਰਵਣ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪ 12 ਕੁ ਵਜੇ ਤੱਕ ਜ਼ਰੂਰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਮਹਾਰਾਜ ਦੇ ਆਓ ਭਗਤ ਲਈ ਆਪਾਂ ਸਾਰੀ ਸੰਗਤ ਇਕੱਠੇ ਹੋ ਕੇ ਗੁਰੂ ਮਹਾਰਾਜ ਦਾ ਸਤਿਕਾਰ ਕਰੀਏ ਅਤੇ ਗੁਰੂ ਮਹਾਰਾਜ ਦੇ ਇਹਨਾਂ ਸਰੂਪ ਜੋ ਹਨ ਉਹਨਾਂ ਵਾਸਤੇ ਬੜਾ ਸੋਹਣਾ ਇੰਤਜ਼ਾਮ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਔਰ ਉੱਥੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਸੁਸ਼ੋਭਿਤ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਪ੍ਰਬੰਧਕ ਸ਼੍ਰੇਣੀ ਨੇ ਜੋ ਇਹ ਉਪਰਾਲਾ ਕੀਤਾ ਉਹਦੇ ਮੁਤਾਬਕ ਜਿਵੇਂ ਜਿਵੇਂ ਇਹ ਸਾਰੇ ਕਾਰਜ ਹੋਣਗੇ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ ਸੋ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਿਉਂਕਿ ਪਹਿਲਾਂ ਸੂਚਨਾ ਤਾਂ ਨਹੀਂ ਦਿੱਤੀ ਗਈ ਕਿ ਸਾਨੂੰ ਪੂਰਾ ਪਤਾ ਨਹੀਂ ਸੀ ਕਿ ਕਦੋਂ ਤੱਕ ਸਰੂਪ ਸਾਡੇ ਪਾਸ ਪਹੁੰਚਣਗੇ ਔਰ ਅੱਜ ਹੀ ਸਾਨੂੰ ਇਹ ਕਨਫਰਮ ਹੋਇਆ ਕਿ ਸਰੂਪ ਜਿਹੜੇ ਆ ਉਹ 12 ਵਜੇ ਤੱਕ ਜਿਹੜੇ ਨੇ ਉਹ ਸਾਡੇ ਪਾਸ ਪਹੁੰਚ ਰਹੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ 132-81 ਦੇ ਉੱਤੇ ਔਰ ਜੋ ਮਾਈ ਭਾਈ ਸਰਵਣ ਕਰ ਰਹੇ ਨੇ ਸਭ ਨੂੰ ਬੇਨਤੀ ਹੈ ਨਿਮਰਤਾ ਸਾਹਿਬ ਕਿ ਆਪ ਆਓ ਗੁਰੂ ਮਹਾਰਾਜ ਦੇ ਸਰੂਪਾਂ ਦਾ ਅਸੀਂ ਸਵਾਗਤ ਕਰੀਏ ਉਹਨਾਂ ਨੂੰ ਜੀ ਆਇਆਂ ਆਖੀਏ ਅਤੇ ਮਾਣ ਸਤਿਕਾਰ ਦੇਣ ਵਾਲਾ ਅਸੀਂ ਸ਼ਰਧਾ ਭਾਵਨਾ ਅਤੇ ਪਿਆਰ ਦੇਣ ਵਾਲਾ ਜਿਹੜੇ ਗੁਰੂ ਮਹਾਰਾਜ ਦੇ ਸਰੂਪਾਂ ਲਈ ਜੋ ਅਸਥਾਨ ਬਣੇ ਨੇ ਉਹਨਾਂ ਵਿੱਚ ਅਸੀਂ ਬਿਰਾਜਮਾਨ ਕਰਨ ਦਾ ਜਿਹੜਾ ਅਸੀਂ ਉਦਮ ਕਰੀਏ ਕੋਸ਼ਿਸ਼ ਕਰੀਏ ਔਰ ਸਿੰਘਾਂ ਨੂੰ ਵੀ ਬੇਨਤੀ ਹੈ ਜੋ ਮਾਈ ਭਾਈ ਸਰਵਣ ਕਰ ਰਹੇ ਨੇ ਨਾਲ ਸੇਵਾ ਵਿੱਚ ਜ਼ਰੂਰ ਆਣ ਕੇ ਹੱਥ ਵਟਾਓ ਤਾਂ ਕਿ ਇਹ ਸਰੂਪ ਜਿਹੜੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਜਿੱਥੇ ਸਥਾਨ ਬਣਿਆ ਉੱਥੇ ਬਿਰਾਜਮਾਨ ਕੀਤੇ ਜਾਣ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਣ ਕਰੀਏ ਕੀਰਤਨ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਜੋ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਸੀ। ਜੱਥਾ ਤਕਰੀਬਨ ਪਿਛਲੇ 5.5 ਮਹੀਨਿਆਂ ਤੋਂ ਗੁਰੂ ਘਰ ਵਿਖੇ ਸੇਵਾ ਕਰ ਰਿਹਾ ਹੈ ਅਤੇ ਇਹਨਾਂ ਦੀ 20 ਜੁਲਾਈ ਨੂੰ ਭਾਰਤ ਨੂੰ ਵਾਪਸੀ ਹੈ। ਸਤਿਗੁਰੂ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੋਂ ਸਾਧ ਸੰਗਤ ਜੀ, ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲੱਗਦੀਆਂ ਨੇ। ਇਸੇ ਤਰੀਕੇ ਨਾਲ ਜੇ ਕਿਸੇ ਨੇ ਬੱਸ ਪਾਸ ਜਾਂ ਟੈਕਸ ਫਾਰਮ ਪੈਨਸ਼ਨ ਫਾਰਮ ਭਰਾਉਣਾ ਹੋਵੇ ਤਾਂ ਹਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਸੇਵਾਵਾਂ ਜਿਹੜੀਆਂ ਨੇ ਇਹ ਗੁਰੂ ਘਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਇਹਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 200 ਦੇ ਕਰੀਬ ਸਰੂਪ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਵਿਖੇ 12 ਵਜੇ ਪਹੁੰਚ ਰਹੇ ਨੇ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਤਿਗੁਰੂ ਨੂੰ ਜੀ ਆਇਆਂ ਆਖਣਾ ਜੀ। ਆਓ, ਸਮਾਂ ਹੈ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ, ਜੋ ਕਿ ਹਰ ਮੰਗਲਵਾਰ ਨੂੰ ਬੀਬੀਆਂ ਮਾਈਆਂ ਭੈਣਾਂ ਰਲ ਮਿਲ ਕੇ ਕਰਦੀਆਂ ਨੇ। ਵੈਸੇ ਪਾਠ ਤਕਰੀਬਨ 11:30 ਵਜੇ ਪ੍ਰਾਰੰਭ ਹੁੰਦਾ ਹੈ, ਪਰ ਅੱਜ ਥੋੜ੍ਹੇ ਢਾਡੀ ਜਥੇ ਦਾ ਜਿਹੜਾ ਜਥੇਦਾਰ ਸਿੰਘ ਹੈ ਉਹਨੂੰ ਕੋਈ ਮੁਸ਼ਕਲ ਹੋ ਗਈ ਸਿਹਤ ਨਾਲ ਸੰਬੰਧਿਤ, ਸੋ ਇਸ ਕਰਕੇ ਉਹਨਾਂ ਨੇ ਦੀਵਾਨ ਵਿੱਚ ਅੱਜ ਹਾਜ਼ਰੀ ਨਹੀਂ ਭਰੀ। ਤੋ ਆਓ ਸਰਵਣ ਕਰੋ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਦੰਡੋਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੂਬ ਪ੍ਰਭੂ, ਨਾਨਕ ਦੇ ਕਰ ਹੱਥ। ਦੀਨ ਦਰਦ ਦੁੱਖ ਪੰਜਨਾ, ਕਟ ਕਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਸੋ ਕਹੋ ਟਲ ਗੁਰ ਸੇਵੀਐ, ਐਨ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁੱਖ ਜਾਏ।

0: ਤਿੰਨ ਅੰਧ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
1: ਜਾਗ ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸੁਹਾਨੀ
0: ਪ੍ਰਭ ਕੈ ਸਿਮਰਨ ਇਹ ਚਲਿਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਸੁਖ ਪ੍ਰਭ ਸਿਮਰਨ
0: ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਪੰਥ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਾਨਾ ਸਿਮਰ ਸਿਮਰ ਹਰ ਕਾਰਨ ਕਾਰਨਾ
0: ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ।

0: ਆਪਤਾ ਗਿਆਨ ਸਾ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਤੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ
1: ਸਰੀਰ ਕਟਾਇਓ ਮੈਂ ਕਰ ਰਾਤੀ ਵਰਤ ਨੇਉ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਅਗਨ ਮਾਹੇ ਓਮਤ ਪ੍ਰਾਨ ਕਨਕ ਅਸਭ ਹੈ ਭਰਪੂਰ ਦਾਨ
1: ਅਗਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਮਤ ਸਾਧਨ
0: ਨਿਮਖ ਨਿਮ ਕਰ ਸੀ ਘਟਾਵੇ ਤੋ ਪੀ ਓਮੇ ਮੇਲ ਨਾ ਜਾਵੇ
1: ਕੇ ਨਾਮ ਸੰਸਰ ਕਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
0: ਮਨ ਕਾਮਨਾ ਧੀਰ ਦੇ ਛੁੱਟੇ ਗਰਭ ਕਮਾਨ ਨਾ ਮਨ ਤੇ ਹੁੱਟੇ
1: ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੇ
1: ਤੋਵੇ ਬਹੁ ਦੇ ਅਨੀਤ ਸੁਧ ਕਾ ਹੋਇ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
1: ਬਹੁ ਸਿਆਣ ਜਨ ਕਾ ਬਹੁ ਵਿਆਪੈ ਅਲਕ ਜਤਨ ਕਰ ਤ੍ਰਿਸ਼ਨ ਨਾ ਕਰਾਪੈ
0: ਏਕ ਅਨੇਕ ਅਗਨ ਹੀ ਬੁਝੈ ਕੋਟ ਪਾਵ ਦਰਗੇ ਨਹੀ ਸੁਝੈ
1: ਛੂਟ ਸੁਨਾਹੀ ਉਪ ਪਿਆਲ ਹੋਇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਜ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ
0: ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ
1: ਜੇ ਕੋ ਜਨ ਮਰਨ ਤੇ ਡਰੈ ਸਾਜ ਜਨਾ ਕੀ ਸਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ
1: ਮਨ ਹੋਏ ਸਗਲ ਕੀ ਰੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ

0: ਸਾਧ ਸਾਧ ਸੰਗ ਦੁਰ ਮਤ ਮਲ ਹਿਰਿਆ
1: ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸੂ ਰਸਨ ਬਖਾਨੀ।

0: ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ
1: ਠਾਕੁਰ ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ
0: ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ
1: ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੇ

0: ਜਨੀ ਆਪਣਾ ਕੰਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਆਪਣੀ ਮਾਨ

0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕੇ ਆਪ ਲੈ ਲਾਈ
1: ਮਿਥਿਆ ਤਨ ਤਨ ਕੁਟੰਬ ਸੰਭਾਇਆ ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੁਵਨ ਤਨ ਮਾਲ ਮਿਥਿਆ ਕਾਮ ਕ੍ਰੋ

0: ਆਪ ਸੁਪਰ ਕਰਤ ਗੁਮਾਨ ਮਿਥਿਆ ਸਰਬਨ ਪਰ ਨਿੰਦਾ ਸੁਨੇ ਮਿਥਿਆ ਪਰ ਦਰ ਕੋਹਿ ਰਹਿ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲਵਾਵੇ
1: ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਟ ਵਿਕਾਰਾ
0: ਬੈਨ ਬੂਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ
1: ਸਾਖਤ ਕੀ ਆਜਾ ਸਾਚ ਬਿਨਾ ਕਹਿ ਹੋਵਤ ਸੁਚਾ
0: ਵਿਰਥਾ ਨਾਮ ਬਿਨਾ ਤਾਂ ਨੀ ਅੰਦ ਮੁਖਾਵਤ ਤਾਂ ਕੇ ਦੁਰਗੰਧ
1: ਸਿਮਰਨ ਰਹਿਣ ਵਿਰਥਾ ਵਿਆਏ ਮੇਘ ਬਿਨਾ ਜਿਉ ਕੀਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ
1: ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾਂ ਕੇ ਬਲ ਬਲ ਜਾਓ
0: ਰਹਿਤੇ ਅਵਰ ਕਸ਼ਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੜ ਲਾਵਤ।

0: ਕੋਟੀ ਕੀਮਤ ਉੱਤਮ ਹੋਵੇ।
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪਰੇ ਬਿਸਰ ਪ੍ਰੀਤ,
0: ਹਰ ਕੇ ਚਰਨ ਹਿਰਦੇ ਬਸਾਵੇ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੇ।

0: ਅੰਤਰ ਧਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ
1: ਸਰਵ ਰੋਗਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ

0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਭੋਜਨੀ ਫਿਰੇ
0: ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥੱਕ ਪਾਏ
1: ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ
0: ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਪਏ ਵੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ
0: ਕਈ ਕੋਟ ਮੰਗੇ

0: ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
1: ਪਾਵੇ ਮਨੁਖਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ
0: ਪਾਵੇ ਬਿਨ ਸਾਸ ਤੇ ਰੱਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ
1: ਪ੍ਰਭਾਵੇ ਤਾਂ ਪਤੀ ਤੁਹਾਰੇ ਆਪ ਕਰੇ ਆਪਣ ਵਿਚਾਰੇ
0: ਦੋਹਾਂ ਸਿਰਿਆਂ ਕਾ ਆਪ ਸਵਾਮੀ ਖੇਲੇ ਵਿਕਸੇ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਉਹ ਮਾਨਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ
1: ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੇ

0: ਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ
1: ਕਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ
1: ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕੈ ਲਕਨ ਬਣੇ ਜਗਦੀਸ਼
0: ਜੋ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ
0: ਜਿਸ ਕਾ ਬਲ ਨਾਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਪੰਥੀਓ
0: ਕਬੂ ਉੱਚ ਨੀਚ ਮੈਂ ਬਸੇ ਕਬੂ ਸੋਖ ਹਰਖ ਰੰਗ ਹੱਸੇ
1: ਕਾਬੂ ਨਿੰਦ ਚਿੰਦ

0: ਲਗ ਧਰਮ ਰਾਏ ਦੇ ਸਜਾਏ
1: ਕਿਰਪਾ ਦੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਛੂਟੇ
0: ਸੈਸ ਘਟੇ ਲਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
1: ਅਨਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤ ਆਵੇ ਖਪ ਖਪ ਮਰੇ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜ
1: ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ

0: ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ।
1: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਿਮਿਤ।
0: ਸੰਤ ਕੇ ਦੁਖੀ ਕਿਉਂ ਡਾਨ ਲੱਗ ਗਏ, ਸੰਤ ਕੇ ਦੁਖੀ ਕਿਉਂ ਸਭ ਤਿਆਗੈ।
1: ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ।
0: ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁਖ ਨਾ ਸੁਖ ਤੇ ਟਰੈ।
1: ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ।
0: ਸੰਤ ਕਾ ਦੁਖੀ ਅੱਜ ਵੀ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਰਜ ਨਾ ਪਹੁੰਚੈ।
1: ਸੰਤ ਕਾ ਦੁਖੀ ਕੋ ਦਿਆਰ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ।
0: ਸੰਤ ਕਾ ਦੁਖੀ ਅੰਤਰ ਤੇ ਥੂਤਾ, ਜਿਉ ਸਾਸ ਮਿਨਾ ਮੈਂ ਤਾ ਕੀ ਲੋਥਾ।
1: ਸੰਤ ਕੇ ਦੁਖੀ ਕੀ ਜੜ ਕਿਸ ਨਾਹਿ, ਆਪਨ ਬੀਜ ਆਪੇ ਹੀ ਖਾਇ।
0: ਸੰਤ ਕੇ ਦੁਖੀ ਕੇ ਉਬਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਅਵਾਰ।
1: ਸੰਤ ਕਾ ਦੁਖੀ ਓ ਮਿਲ ਲਾਏ, ਜਿਉ ਜਲ ਬਿਨ ਮਛਲੀ ਤੜਪਾਏ।

0: ਸੰਤ ਕਾ ਦੁੱਖ ਸਦ ਮਿਥਿਆ ਕਹਿਤ
1: ਕੀਰਤਨ ਨਿੰਦਕਾ ਤੁਰੀ ਪਿਆ ਨਾਨਕ ਜੋ ਸਿਸ ਭਾਵੇ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਾਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਠ ਚੱਲੇ ਨਿਰਾਸਾ
1: ਸੰਤ ਕੇ ਦੁਖ ਨ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ
0: ਕਰਤਨ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਕਟ ਤਿਸਕੇ ਓ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ
0: ਉਸਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਰਾਸ
1: ਸਭ ਕਛ ਵਰਤ

0: ਨਾਨਕ ਵਿਘਨ ਲਾਗੈ ਕੋਏ।
1: ਉਸ ਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
0: ਨਿਰਮ ਰਸਨਾ ਅੰਮ੍ਰਿਤ ਪੀਓ, ਸਦਾ ਸੇਲਾ ਕਾ ਲੈ ਜੀਓ।
1: ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ।
0: ਕਰਨ ਚਲਿਓ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਵਿੰਦ।
1: ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
0: ਭਾਗੀ ਤੇ ਜਨ ਜਗ ਮਾਏ, ਸਦਾ ਸਦਾ ਹਰ ਕੇ ਗੁਣ ਗਾਏ।
1: ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ।
0: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
1: ਏਕੋ ਏਕ ਏਕ ਪਛਾਨੈ, ਇਤੁਤ ਕੀਓ ਸੋ ਜੀ ਜਾਣੈ।
0: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ।
1: ਗੁਰ ਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
0: ਸਾਧ ਸੰਗ ਹਾ ਹਾ ਜਸ

0: ਦਾ ਸਭ ਕਿਛ ਤਿਸਕਾ ਦੀਆ ਦਰਬੈ
1: ਆਸੂ ਰਾਜੇ ਕੋ ਕਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ
0: ਜੇ ਕੋ ਹੋਏ ਬਹੇ ਦਾ ਤਾਰ ਤਿਸ ਦੇਨ ਹਾਰ ਜਾਣੇਗਾ ਵਾਰ
1: ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ
0: ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਸਥਮਨ
1: ਜੋ ਪਖਾਰ ਨਾਵ ਚੜ੍ਹ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ
0: ਜੋ ਅੰਧਕਾਰ ਦੀਪਕ ਪਰਗਾ

0: ਮਨ ਮੂਰਖਾਏ ਮਹਿਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ।
1: ਸੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ।
0: ਜੋ ਕਛ ਕਰੇ ਸੋਈ ਸੁਖ ਮਾਨ, ਭੁਲਾ ਕਾਏ ਫਿਰੈ ਧਿਆਨ।
1: ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ।
0: ਰਾਮ ਨਾਮ ਜਪੈ ਦੇ ਮਾਏ, ਨਾਨਕ ਪਾਸੇ ਤੀ ਕਰ ਜਾਏ।
1: ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ।
0: ਤਾਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ।
1: ਲਾਦ ਖੇਪ ਸੰਤ

0: ਨਾ ਬਿਦਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ।
1: ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰਨਾਓ।
0: ਨਾਮ ਕੇ ਤਾਰੇ ਸਗਲੇ ਚੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ।
1: ਨਾਮ ਕੇ ਤਾਰੇ ਸਿਮਰਤ ਵੇਦ ਪ੍ਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ।
0: ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲਾ ਆਕਾਰ।
1: ਨਾਮ ਕੇ ਤਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗੁਦਰੇ ਸੰਸਰਵਨ।
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ
1: ਜਨ ਗਤ ਪਾਏ। ਰੂਪ ਸਤ ਜਾਗਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
0: ਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮੈਂ ਸਮਾਣੀ।
1: ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਪਤ।
0: ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ।
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਨਾਨਕ ਗੁਰ ਤੇ ਪਾਈ।
0: ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼।
1: ਸਤ ਨਿਤ ਬੂਝੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ।
0: ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ।
1: ਜਿਸ ਕੀ ਸਿਸੁ ਕਰਨੇ ਹਾਰ, ਔਰ ਨ ਬੂਝ ਕਰਤ ਵਿਚਾਰ।
0: ਕਰਤੇ ਕੀਮਤ ਜਾਣੇ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ।

0: ਕੌਗਰ ਸਦਾ ਦਿਆਲ
1: ਸਤਿਗੁਰ
0: ਸਹਿਕੇ ਬੰਧਨ ਕਾਟੇ ਗੁਰ ਕਾ ਸਿੱਖ ਬਿਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡ ਭਾਗੀ
0: ਸਤਿਗੁਰ ਸਿੱਖਾ ਹਾਲਤ ਪਾਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋਰੇ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਸ਼ ਨ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੇ
1: ਮਨ

0: मन प्रगट गुणतास माया के संग न लेप मन में राखे हर हर एक
1: नानक परम।

0: ਕਰਨ ਕਾਨ ਸੋ ਪ੍ਰਭ ਸਮਰੱਥ ਦਿਲ ਕਰ ਗਵੋ ਨਾਮ ਹਰ ਵਥ
1: ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਕੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ
1: ਜਿਸ ਤਨ ਕੋ ਚਾਰ ਕੁੰਠ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ
0: ਜਿਸ ਕੋ ਨਿਤ ਬਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਅਨਕ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖਦ ਲਾਏ।

0: ਸੁਖਮ ਬਿਸਰੇ ਜਨ ਸਭ ਕੁਛ ਦੀਆ, ਸੁਖਮ ਬਿਸਰੇ ਜੇ ਜੀਵਨ ਜੀਆ,
1: ਸੁਖਮ ਬਿਸਰੇ ਜੀ ਅਗਨ ਮੈਂ ਰਾਖੇ, ਗੁਰ ਪ੍ਰਸਾਦ ਕੋ ਮੇਲਾ ਲਾਖੇ,
0: ਸੁਖਮ ਬਿਸਰੇ ਜੇ ਬਿਖਤੇ ਕਾਢੇ, ਜਨਮ ਜਨਮ ਕਾ ਟੁੱਟਾ ਗੰਢ, ਸਾਧਨ ਸੰਤ ਕਰੋ ਏ ਕਾਮ, ਆਨ ਤਿਆਗ ਜਪਵਰ ਨਾਮ,
1: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਪਰਾ ਨਾਮ ਜਪਾਵੋ,
0: ਭਗਤ ਪਾਏ ਤਰੀ ਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ।

0: ਪ੍ਰਾਨ ਆਧਾਰ
1: ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਪਾਇ ਲਾਵੇ ਮਨ ਹੀਤ
0: ਹਮ ਨਿਰਗੁਣ ਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬੈ ਗੁਣ ਮੁਕਤ ਮੁਖ ਪਾਈ ਏਕ ਨਿਮ ਕਰਕੇ ਗੁਣ ਗਾਏ
0: ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਭੋਜਨ ਤਪ ਸੰਗੀਤ ਰਸਨਾ ਜਪਤੀ ਹਰ ਨੀਤ
0: ਭਲੀ ਸੋ ਕਰਨੀ ਸੋਭਾ।

0: ਕਿਛ ਹੋਏ, ਆਪਨ ਸੂਤ ਸਭ ਜਗਤ ਪਰ ਹੋਏ,
1: ਜਾਗੋ ਪ੍ਰਭ ਜੀਵਾ ਬੁਝਾਏ, ਸਚ ਨਾਮ ਸੋਈ ਜਨ ਪਾਏ,
0: ਸੋ ਸਮਦਾਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜਤ ਸਰਤਾ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ,
0: ਜਿਸ ਰਾਖੇ ਤਿਸ ਕੋਏ ਨ ਮਾਰੇ, ਸੋ ਮੋ ਆਜ ਇਸ ਮਨੋ ਵਿਸਾਰੇ,
1: ਤਿਸ ਤਜ ਅਵਰ ਕਾ ਕੋ ਜਾਏ, ਸਭ ਸ੍ਰੀ ਏਕ ਨਿਰੰਜਨ ਰਾਏ,
0: ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ,
0: ਪੂਰਨ ਪੂਰ ਰਹੇ ਦਿਆਲ, ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਓ ਬਿਆਪ,
0: ਪਾਲੇ ਜੀ ਅਨੁਭਵ ਭਾਤ, ਜੋ ਜੋ ਰਚੋ ਸੋ ਤਿਸੈ ਧਿਆਤ,
1: ਜਿਸ ਭਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ,
0: ਮਨ ਤਨ ਅੰਤਰ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
0: ਕਰਨ ਹਰ ਨਾਨਕ ਇਕ ਜਾਣਿਆ,
1: ਜਨ ਲਾਗਾ ਹਰੇ ਕਹਿ ਨਾਏ, ਤਿਸ ਕੀ ਆਸ ਨ ਬਰਤੀ ਜਾਏ, ਸੇਵਕ ਕੋ ਸੇਵਾ ਬਨਿਆਈ,
0: ਹੁਕਮ ਬੂਝ ਪਰਮ ਪਦ

0: ਹਾਰਦਿਕ ਧੰਨਵਾਦ ਬੀਬੀਆਂ ਦਾ ਜਿਨ੍ਹਾਂ ਨੇ ਸਤਸੰਗ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਕੀਤੀ। ਗੁਰੂ ਕਿਰਪਾ ਕਰੇ ਨਾ ਬੀਬੀਆਂ ਨੂੰ ਛੱਡਦੀਆਂ ਕਲਾ ਬਖਸ਼ਣ। ਇੱਕ ਮਿੰਟ ਮੈਂ ਤੁਹਾਡਾ ਸੰਗਤਾਂ ਦਾ ਲੈਣਾ। ਅੱਜ ਤਕਰੀਬਨ ਹੋਰ ਅੱਧੇ ਜਾਂ ਪੌਣੇ ਘੰਟੇ ਜਾਂ 2 ਵਜੇ ਤੱਕ ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਤਕਰੀਬਨ 200 ਤੋਂ ਵੱਧ ਪਹੁੰਚ ਰਹੇ ਨੇ ਔਰ ਸੇਵਾਦਾਰ ਲੈਣ ਗਏ ਨੇ ਔਰ ਹੋ ਸਕਦਾ 2 ਵਜੇ ਤੱਕ ਉਹ ਬੱਸ ਜਿਹੜੀ ਹੈ ਸਾਡੇ ਪਾਸ ਪਹੁੰਚ ਜਾਏਗੀ। ਸੋ ਜਿਹੜੇ ਜਿਹੜਾ ਮਾਈ ਭਾਈ ਗੁਰਮੁਖ ਪਿਆਰੇ ਬਾਹਰ ਸਰਵਨ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਗੁਰਦੁਆਰਾ ਸਾਹਿਬ ਆ ਸਕਦੇ ਜੇ ਤਾਂ ਜ਼ਰੂਰ ਸੰਗਤ ਰੂਪ ਵਿੱਚ ਆਪਾਂ ਗੁਰੂ ਮਹਾਰਾਜ ਦਾ ਸਤਿਕਾਰ ਕਰੀਏ, ਆਓ ਭਗਤ ਕਰੀਏ ਅਤੇ ਗੁਰੂ ਮਹਾਰਾਜ ਨੇ ਜਿਹੜੇ ਬਣਾਏ ਹੋਏ ਸਥਾਨ ਨੇ ਉੱਥਾਂ ਵਿੱਚ ਅਸੀਂ ਬਿਰਾਜਮਾਨ ਵੀ ਕਰਾਉਣਾ ਜਿਹਦੇ ਵਾਸਤੇ ਸਾਨੂੰ ਸਿੰਘਾਂ ਦੀ ਵੀ ਲੋੜ ਹੈ। ਤੋ ਆਪ ਬੀਬੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਤੁਸੀਂ ਜਾਣਾ ਨਹੀਂ, ਕੋਸ਼ਿਸ਼ ਕਰਿਓ ਕਿ ਆਪਾਂ ਇੱਥੇ ਰਹੀਏ ਤਾਂ ਕਿ ਮਹਾਰਾਜ ਦੇ ਸਰੂਪਾਂ ਦਾ ਮਾਣ ਅਤੇ ਸਤਿਕਾਰ ਕੀਤਾ ਜਾਵੇ। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਤਕਰੀਬਨ ਹੋ ਸਕਦਾ ਘੰਟਾ ਕੁ ਲੱਗ ਜਾਵੇ ਉਹਨੇ ਚਿਰ ਨੂੰ ਦੀਵਾਨ ਦੀ ਸਮਾਪਤੀ ਹੋ ਜਾਣੀ ਹੈ। ਉਸ ਤੋਂ ਬਾਅਦ ਆਪ ਸਾਹਿਬ ਬੀਬੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਬਾਹਰ ਜ਼ਰੂਰ ਇੱਥੇ ਰਹਿਣਾ, ਨਾਲ ਸੰਗਤ ਰੂਪ ਵਿੱਚ ਅਸੀਂ ਜਖਾਰਿਆਂ ਦੇ ਨਾਲ ਗੁਰੂ ਮਹਾਰਾਜ ਦਾ ਸਤਿਕਾਰ ਕਰਨਾ, ਆਓ ਭਗਤ ਕਰਨਾ ਹੀ ਆ ਔਰ ਆਪਾਂ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਕਿਉਂਕਿ ਬਹੁਤ ਸਮੇਂ ਤੋਂ ਚੱਲੇ ਹੋਏ ਨੇ ਔਰ ਪਹੁੰਚਣ ਵਾਲੇ ਨੇ, ਆਪਾਂ ਉਹਨਾਂ ਨੂੰ ਉਹਨਾਂ ਦੇ ਸਿੰਘਾਸਨ 'ਤੇ ਬਿਰਾਜਮਾਨ ਕਰਾਉਣਾ। ਤੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਇਸ ਸਮਾਗਮ ਵਿੱਚ ਸਹਿਯੋਗ ਬਖਸ਼ਣਾ। ਬਾਹਰ ਵੀ ਜੋ ਮਾਈ ਭਾਈ ਸੁਣ ਰਹੇ ਨੇ ਜੇ ਨੇੜੇ ਤੇੜੇ ਹੈ ਨੇ ਉਹਨਾਂ ਨੂੰ ਬੇਨਤੀ ਹੈ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸਰਵਣ ਕਰੋ ਬੀਬੀਆਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ।

0: 76.
1: 19 এর কাছে সব থেকে।

0: ऐसी लाल तो जून कौन भरे बजाओ भाई जब मैं
1: नहीं।

0: ਹੋਰ ਭੈਣ ਜੀ ਬੋਲੂ
1: ਰਾਮ ਕਲੀ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੰਸ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾ ਬਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਜਾਪ ਹੋਏ ਉਪਰੰਤ ਗੁਰਬਾਣੀ ਦੇ ਕੀਰਤਨ ਹੋਏ ਹਨ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਕੀਰਤਨ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ 'ਤੇ ਮਨਜ਼ੂਰ ਕਰਨੀਆਂ ਤਾਣ ਮਾਣ ਧੰਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਣੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਣੀ ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤੇ ਹਾਵਲ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀ ਪ੍ਰਸ਼ਾਦ ਆਪ ਜੀ ਦੀ ਸਤ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਤ ਸੰਗਤ ਨੂੰ ਬਲ ਬਖਸ਼ਣਾ ਜੀ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸੁੱਖ ਹੋਵੇ ਨਾਮ ਚੇਤੇ ਆਵੇ
ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈਆ ਕਾਲ ਕੀ ਤਬੈ ਚਲਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰ, ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ, ਰਾਜ ਕਰੇਗਾ ਖਾਲਸਾ ਆ ਕੀ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰਹੋ ਕੇਸ਼ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪ, ਪੀਤਰ ਵਗਾ ਕਾਤੀ। ਪ੍ਰਾਣਵਤ ਨਾਨਕ ਹੁਕਮ ਪਛਾਣ, ਸੁਖ ਹੋਵਾ ਦਿਨ ਰਾਤੀ। ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬੇਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬੇਦ ਨੀਕੀ ਖਟਾਨੀ।

ਡਿੱਗਾ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ, ਤਿਨਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਕ ਵਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੁਭਾ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚਾਹ ਪਾਣੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੇ ਪ੍ਰਬੰਧਕਾਂ ਸੇਵਾਦਾਰਾਂ ਵੱਲੋਂ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ, ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਜੀ ਦਾ। ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ। ਸੇਵਾ ਨਿਭਾਉਣਗੇ ਭਾਈ ਜਸਵਿੰਦਰ ਸਿੰਘ ਜੀ ਤੋਂ, ਉਸ ਤੋਂ ਪਹਿਲਾਂ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਹਨ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਤੋਂ ਉਪਰੰਤ ਹਰ ਮੰਗਲਵਾਰ ਦੀ ਤਰ੍ਹਾਂ ਸਮੂਹ ਸੇਵਾਦਾਰ ਬੀਬੀਆਂ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਸ਼ਬਦ ਕੀਰਤਨ ਸਰਵਣ ਕੀਤੇ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵੱਲੋਂ ਕੈਨੇਡਾ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਵਾਏ ਗਏ ਤਕਰੀਬਨ 200 ਤੋਂ ਵੱਧ ਸਰੂਪ ਜਿਹੜੇ ਨੇ ਤਕਰੀਬਨ 20 ਮਿੰਟਾਂ ਤੱਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਨੇ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਆਪ ਜੀ ਨੇ ਤਕਰੀਬਨ 20 ਮਿੰਟ ਵਾਸਤੇ ਚਾਹ ਪਾਣੀ ਛੱਕ ਕੇ ਆਪ ਜੀ ਨੇ ਗੁਰਦੁਆਰਾ ਸਾਹਿਬ ਵਿਖੇ ਰੁਕਣ ਦੀ ਕਿਰਪਾਲਤਾ ਕਰਨੀ ਜੀ, ਤਾਂ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ 200 ਤੋਂ ਵੱਧ ਗਿਣਤੀ ਵਿੱਚ ਬੱਸ ਆ ਰਹੀ ਹੈ, ਉਹਨਾਂ ਦੇ ਆਪ ਜੀ ਦਰਸ਼ਨ ਦੀਦਾਰੇ ਕਰ ਸਕੋ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ ਸਤਿਗੁਰਾਂ ਦੇ ਪਾਵਨ ਸਰੂਪਾਂ ਨੂੰ ਜੀਉ ਆਏ ਆਖਣ ਵਾਸਤੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਆਪ ਸੰਗਤਾਂ ਨੇ ਰੁਕਣ ਦੀ ਕਿਰਪਾਲਤਾ ਕਰਨੀ ਜੀ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਸਮਾਂ ਹੈ ਸ੍ਰੀ ਸਹਿਜ ਪਾਠ ਦਾ। ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਆਪ ਜੀ ਨੂੰ ਸਤਿਗੁਰਾਂ ਦੀ ਪਾਵਨ ਬਾਣੀ ਦੇ ਪਾਠ ਸਰਵਣ ਕਰਾਉਣਗੇ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ

ਕੋਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਆਇਆ ਦੂਰੋਂ ਚੱਲ ਕੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਿਉ ਲਾਇਆ ਪ੍ਰਿਤਮਾ ਆਪਣੇ ਤਨ ਮਨ ਹੋਏ ਨਿਆਲ ਜਾਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਉ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਉ ਰਹਾਉ ਹਾਂ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਨਾ ਪਾਇਆ ਮੁਕਤ ਵਾਰ।

ਪਿਓ ਸੁਤਿਆ ਗੁਰ ਸਲਾਹੀਐ ਉੱਠਦਿਆਂ ਵੀ ਗੁਰ ਲਾਉ ਕੋਈ ਐਸਾ ਗੁਰਮੁਖ ਜੇ ਮਿਲੈ ਹੋਂ ਤਾਕੇ ਧੂਆ ਪਾਉ ਕੋਈ ਐਸਾ ਸੱਜਣ ਲੋਲੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸੁਭਾਈ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਾਂ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਉ ਜਿਉ ਮਛਲੀ ਬਿਨ ਪਾਣੀ ਐ ਰਹੇ ਨਾ ਕਿਤੇ ਉਪਾਈ ਤਿਉ ਹਾਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਈ ਮੈਂ ਸਤਿਗੁਰ ਸੇਤੀ ਪਿਰਹੜੀ ਕਿਉਂ ਗੁਰ ਬਿਨ ਜੀਵਾ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਈ

ਰਾਗ ਸੂਈ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਰਜ ਰਿਓ ਵਿਖਿਆ ਕੇ ਸੰਗਾ ਮਨੇ ਬਿਆਪਦ ਅਨਕ ਤਰੰਗਾ ਮੇਰੇ ਮਨ ਅਗਮ ਗੋਚਰ ਕਦ ਪਾਈਏ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮੇਰੇ ਆ ਵਿਆਪੇ ਆ ਤ੍ਰਿਸ਼ਨਾ ਕਬਹੂ ਨਹੀਂ ਧਰਾਪੇ

ਬਿਨ ਮੀਨਾ ਕਛੁ ਸਿਆਣਪ ਉਗਤ ਨ ਮੂਰੀ ਏਕਾਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲਿਓ ਨਾਨਕ ਅਰਦਾਸੇ ਪਿਓ ਕਿਰਪਾਲ ਸਾਧਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ

ਭੇਟਣ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕਟੀਏ ਜਮਝਾਲਾ ਅੰਮ੍ਰਿਤ ਨਾਮ ਰਸਨਿਤ ਜਾਪੈ

ਜੀਓ ਜਿਸਨੋ ਕਰਤਾ ਵਿਸਰੈ ਤਿਸੇ ਵਿਛੂੜਾ ਸੋਖ ਜੀਓ ਆਪਣੜੈ ਪ੍ਰਭਾਇਆ ਆਪ ਨੜੈ ਪ੍ਰਭਾਣਿਆ ਦਰਗੈ ਪੈਂਦਾ ਜਾਇ ਜੀਉ ਐਥੈ ਸੁਖ ਮੁਖ ਜਲਾਇ ਕੋ ਨਾਮ ਧਿਆਇ ਜੀਉ ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵਿਆ ਸਤ ਭਾਈ ਜੀਉ ਥਾਨ ਤਨੰਤ ਰਵਰਿਆ ਸਰਬ ਜੀਆ ਪ੍ਰਤਪਾਲ ਜੀਉ ਸੱਚ ਖਜ਼ਾਨਾ ਸੰਚਿਆ ਏਕ ਨਾ ਧਨ ਮਾਲ ਜੀਓ ਮਨ ਤੇ ਕਬੂ ਨਾ ਵਿਸਰੈ ਜਾ ਆਪੇ ਹੋਏ ਦਿਆਲ ਜੀਓ

ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੈ ਲਖਵਾਰ ਜੀਉ ਸਾਜਨ ਹਿਉ ਤਿਨ ਪ੍ਰੀਤਮਾ ਤਿਨ ਮਨ ਵਟਾ ਆਪ ਜੀਉ ਗੁਣ ਸਾਜੀ ਤਿਨ ਸੰਗ ਵਸੈ ਆਠ ਪੈਰ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸ਼ਰੈ ਵਿੰਸੈ ਸਗਲ ਸੰਤਾਪ ਜੀਉ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਉ ਤੂੰ ਸਮਰਥ ਤੂੰ ਸਰਬਮੈ ਤੂੰ ਹੈ ਬੁੱਧ ਵਿਵੇਕ ਜੀਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ ਕਹ ਦਸਵਾਂ ਕਾਫੀ ਕੂੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਿਹਜੀ ਕਾਂਡੀਆ ਜਿੰਨਾ ਨਿਉਂਦ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਨਾ ਹੋਣਾ ਛੋਟੋ ਕੰਧ ਪਾਸਰਾ ਸਦਾ ਰੰਗੀਲਾ ਲਾਲ ਪਿਆਲਾ ਪਿਆਰਾ ਇਹੋ ਮਹੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਪ੍ਰਭ ਮਾਣੀਆ ਜਾ ਤੂੰ ਅੰਦਰ ਤਾਂ ਸੁਖ ਹੈ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵਿਖਾਰ ਇਹ ਆ ਪਾਈ ਮੂਹ ਦਾਤੜੀ ਨਿਤ ਹਿਰਦੇ ਰਖਾਂ ਸੰਭਾਲ ਭਾਵ ਜੁਲਾਈ ਪੰਧ ਤੋਂ ਨੈਣੀ ਦਾ ਦਿਖਾਲ ਸ੍ਰਵਣੀ ਸੁਣੀ ਕਹਾਣੀ ਆ ਜੇ ਗੁਰ ਥੀਵੇ ਕਿਰਪਾਲ ਕਿੱਥੇ ਲੱਖ ਕਰੋੜ ਪ੍ਰੀਏ ਰੋਮ ਨਾ ਪੂਜਣ ਤੇਰੇ ਆ ਤੂੰ ਸਾਹੀ ਤੂੰ ਸਾਹੋ ਹਾਂ ਕਹਿ ਨਾ ਸਕਾਂ ਗੁਣ ਤੇਰੇ ਆ ਸਹੀਆ ਤੋ ਅਸੰਗ ਮੰਜੋ ਹਾਂ ਵਧਾਣੀਆ ਹਿਕ ਭੋਰੀ ਨਦ ਨਿਹਾਲ ਦੇ ਦਰਸ ਰੰਗ ਮਾਣੀਆ ਜੇ ਡਿੱਠੈ ਮਨ ਧੀਰੀ ਹੈ ਕਿਲਵਿਖ ਵੰਜਣ ਦੂਰੇ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਿਹਾ ਭਰਪੂਰੇ ਹੋਏ ਨਿਮਾਣੇ ਟੈਬੇ ਮਿਲਿਆ ਸਹਿ ਸੁਭਾਏ ਪੁਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਈ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ

ਰਹਾਉ। ਮੋਹੇ ਬਾਦ ਅਹੰਕਾਰ ਸਰਬਰਨਿਆ, ਸੁਖ ਨਾ ਪਾਇਨ ਮੂਲ ਨਾ ਵਿਚੰਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਏ ਸਰ ਪਰ ਹਾਰਿਆ। ਆਵੈ ਜਾਇਆ ਅਨੇਕ ਮਰਮ ਜਨਮਤੇ, ਬਿਨ ਬੂਝੈ ਸਵਾਦ ਜੋਨੀ ਭਰਮਤੇ। ਜਿਨ ਕੋ ਭੇ ਦਿਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੈ ਗੋਟਾ ਸੰਗ ਬਹੁਤ ਅਨਤ ਕੇ, ਜਿਸ ਬੁਝਾਏ ਆਪ ਨੇੜਾ ਤਿਸਹੇ।

ਜੀਓ ਜੋ ਗੁਰ ਦੀ ਸਹਿ ਸਿੱਖੜਾ ਤਿਸ ਨੇ ਉਹਨੇ ਲਾਗੋ ਪਾਈ ਜੀਓ ਰਾਗ ਸੂਈ ਛੰਦ ਮਹੱਲਾ ਪਹਿਲਾ ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ

ਸਾਚੇ ਬਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਾਧੂ ਸੰਤੋਖ ਸਦਾ ਸਚ ਪਹਿਲੈ ਸਚ ਬੋਲੈ ਫਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੂਈ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਨ ਰੂਪ ਦਿਖਾਇਆ। ਸਖੀ ਮਿਲੋ ਰਸ ਮੰਗਲ ਗਾਵ ਹਮਕਰ ਸਾਜਨ ਆਇਆ। ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ।

ਯਾਰ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਚ ਖੇਲ ਤੁਮਾਰਾ ਅਗਮਾ ਪਾਰਾ ਤੁਦ ਬਿਨ ਕੌਣ ਬੁਝਾਏ ਸੇ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਨ ਕਹਾਏ ਕਾਲ ਵਿਕਾਰ ਪਏ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਈ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ

ਲਿਆ ਵਿਆਹ ਹੁਆ ਸੁਭ ਸਿਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਧੱਦੜੇ ਲਾਇਆ।

ਨੀਤਾ ਹੋਂ ਬਲਿਆਰੀ ਸਜਨ ਮੀਤਾ ਅਵਰੀਤਾ ਗੁਣਾ ਕਹੋ ਵੈ ਵਾਸਲਾ ਗੜਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਜ ਕਰੀ ਜੈ ਸਾਜ ਕਰੀ ਜੈ ਗੁਣੇ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ

ਦਿਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੈ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਈ ਮਹੱਲਾ ਪਹਿਲਾ

ਅੰਧਾ ਗੁਜੀਥੀਏ ਕਿਉਂ ਪਾਤਰ ਜਾਣੇ, ਆਪ ਮੁਸੈ ਮਤ ਹੁਛੀਏ ਕਿਉਂ ਰਾਹ ਪਛਾਣੇ।

ਵੇਖੈ ਸੋਈ, ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ, ਕੀਮਤ ਸੋ ਪਾਵੈ ਆਪ ਜਣਾਵੈ ਆਪ ਭੁੱਲ ਨਾ ਭੁੱਲੈ। ਜੈ ਜੈਕਾਰ ਕਰੈ ਤੁਧ ਭਾਵੈ ਗੁਰ ਕੈ ਸ਼ਬਦ ਅਮਲੈ, ਹੀਨੋ ਨੀਚ ਕਰੋ ਬੇਨਤੀ ਸਾਚ ਨਾ ਛੋਡੋ ਭਾਈ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ, ਰਾਗ ਸੂਈ ਛੰਤ ਮਹਲਾ ਤੀਜਾ, ਘਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਤੇ ਆਏ। ਜਿਨ ਕੋ ਧੁਰ ਲਿਖਿਆ, ਦਿਨ ਗੁਰ ਮਿਲਿਆ, ਦਿਨ ਜਨਮ ਮਰਨ ਭੋ ਪਾਗਾ। ਅੰਦਰ ਦੁਰਮਤ ਦੂਜੀ ਕੋਈ, ਸੋ ਜਨ ਹਰ ਲਿਵ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅਣਜਨ ਹਰ ਗੁਣ ਗਾਏ। ਸੁਣ ਮਨ ਪੀਨੈ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ। ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋਮੈ ਸ਼ਬਦ ਜਲਾਇਆ ਰਾਮ।

ਆ ਭਗਤ ਵਿਹੂਣਾ ਸਭ ਜਗ ਭਰਮੇ ਆ ਅੰਤ ਕੇ ਆਪ ਸਥਾਨੇ ਆ ਕੋਟ ਮਦੈ ਕਿਨੇ ਪਛਾਣਿਆ ਹਰ ਨਾਮਾ ਸੋਈ।

ਭਗਤ ਖਜ਼ਾਨਾ ਪੀ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰਮਨ ਭਾਣੇ ਹਰ ਮਨ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਕੁੱਟ ਕਦੇ ਨਾਨਕ ਟੈ ਹਰ ਦੀਆ ਸਹਿ ਸੁਭਾਇਆ ਹਰ ਜਨ ਉੱਚੇ ਸਦੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੁਭਾ ਪਾਇਆ ਸੁਈ ਮਹਲਾ ਤੀਜਾ ਸ਼ਬਦ ਸੱਚੇ ਸਵ ਸੁਹੇਲਾ ਜਿੱਥੇ ਸੱਚੇ ਕਾ ਹੋਏ ਵਿਚਾਰੂ ਰਾਮ ਮੈਂ ਸਭ ਗਿਲ ਵਿਗਾਟੇ ਸੱਚ ਰੱਖਿਆ ਔਰ ਧਾਰੇ ਰਾਮ ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਭਉ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ

ਛੜਦਕਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸਲਾ ਹੋਈ ਰਾਮ ਨਿਰਮਲ ਗੁਣ ਗਾਵੈ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿਸਾਚਾ ਪ੍ਰਗ ਪ੍ਰਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੈ ਜੋ ਸੱਚ ਕਰੇ ਸੋ ਹੋਈ ਰਾਮ ਜੇ ਦੇਖਾਂ ਤੇ ਸੱਚ ਬਸਰਿਆ ਅਵਰ ਨਾ ਦੂਜਾ ਕੋਈ ਸੱਚੇ ਜੈ ਸਮਾਵੈ ਮਰ ਜਨਮੇ ਦੂਜਾ ਹੋਈ

ਘਟ ਅੰਤਰੈ ਸਚੀ ਬਾਣੀ ਸਚ ਆਪ ਜਾਣੇ ਰਾਮ ਆਪ ਜਾਣੇ ਤਸ ਜਾਣੇ ਸਚ ਸੁਜੀ ਹੋਈ ਸਚਾ ਸ਼ਬਦ ਸੱਚੀ ਹੈ ਸੁਭਾ ਸਚ ਹੀ ਸੁਈ ਸਾਜਰਤ ਭਗਤ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੂਈ ਮਹੱਲਾ ਤੀਜਾ।

ਸਿਆਮ ਨੈਚਲ ਰਾਚ ਸਦਾ ਹਰ ਕੇ ਰਾ ਤਿਸ ਬਿਨ ਵਰਨਾ ਕੋਈ ਰਾਮ ਤਿਸ ਬਿਨ ਵਰਨਾ ਕੋਈ ਸਦਾ ਸਸੋਈ ਗੁਰਮੁਖੇ ਕੋ ਜਾਣਿਆ ਧਨ ਪਰ ਮਿਲਾਵਾ ਹੋਆ ਗੁਰਮਤੀ ਮਨ ਮੰਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ

ਸਹਿਜਤ ਗੁਣੀ ਸਹਿਜਤ ਕਾਲੀ ਮੇਰੇ ਪ੍ਰਭਾਣੀ ਸਸੀ ਗਾਰ ਬਣਾਇਆ। ਕਾਮਣ ਨਿਰਮਲ ਹੋਮੈ ਮਲਕੋਈ ਗੁਰਮਤਿ ਸਚ ਸਮਾਈ ਨਾਨਕ ਆਪ ਮਿਲਾਈ ਕਰਤੀ ਨਾਮ ਨਵੇ ਨਿਤ ਪਾਈ। ਸੁਹੀ ਮਹਲਾ ਤੀਜਾ ਹਰ ਹਰੇ ਹਰ ਗੁਣ ਗਾਵ ਹਰ ਗੁਰਮੁਖੇ ਪਾਏ ਰਾਮ। ਅਣ ਦਿਨੋ ਸ਼ਬਦ ਰਵ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ। ਹਰ ਜੀਉ ਕਰੇ ਆਏ ਹਰ ਗੁਣ ਗਾਵੋ ਨਾਰੀ ਅਨ ਦਿਨ ਭਗਤ ਕਰੈ ਗੁਰੇ ਆਗੇ ਸਾਧਨ ਗੰਧ ਬਿਆਰੀ। ਗੁਰ ਕਾ ਜਦ ਵਸਿਆ ਗੜੇ ਅੰਤਰ ਸੇਧ ਜਨ ਸ਼ਬਦ ਸੁਆਏ। ਨਾਨਕ ਤਿਨ ਕਰ ਸਦ ਹੀ ਸੁਹੇਲਾ ਹਰ ਕਰ ਕਿਰਪਾ ਕਰੇ ਆਈ।

ਨਿਰਮਲ ਗੁਣ ਗਾਏ ਨਾਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੋਈ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੈ ਸਹਿ ਸਮਾਵੈ ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਦਿਨ ਕੀਰਾ ਜੇ ਸਤਿਗੁਰ ਹਰ ਮਾਰਗ ਪਾਏ ਸਤਸੰਗ ਸਿਉ ਮਿਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਵਾਰ ਧਾਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅਨੰਦਰ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸੇ ਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦੀ ਸੁਹੇਲਾ ਜੇ ਸਤਿਗੁਰ ਸੇ ਸਮਾਏ ਬਿਨ ਸਤਿਗੁਰ ਜਗ ਪਰਮ ਭੁਲਾਇਆ ਹਰ ਕਾ ਮੇਲ ਨਾ ਪਾਇਆ ਰਾਮ ਗੁਰਮੁਖੇ ਇੱਕ ਗਾਵੈ ਰੰਗ ਰਾਤੇ ਹਰ ਕੇ ਭਗਤ ਦਾ ਜਨ ਨਿਰਮਲ ਜੁਗ ਜੁਗ ਸਦੀ ਜਾਤੇ ਸਾਚੀ ਭਗਤ ਕਰੈ ਦਰ ਜਾਪੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੁਹਿਲਾ ਸੱਚੀ ਸਚ ਬਾਣੀ ਸ਼ਬਦ ਈਸਕ ਹੋਈ

ਇਕ ਨਾਮ ਨਦਾਰੂ ਸਿਰਜਣਹਾਰ ਉੜਬਾਗੀ ਗੁਰ ਪਾਇਆ ਘੜ ਘੜ ਹਰ ਪ੍ਰਭੀ ਕੋ ਸਾਮੀ ਗੁਰਮੁਖਾਲਕ ਲਖਾਇਆ ਸਹਿਜੇ ਆਨੰਦ ਵਾ ਮਨ ਮਾਨਿਆ ਨਾਨਕ ਪਰਮ ਵਿਚਾਰ ਘਟ ਘਟੇ ਸਭਨਾ ਵਿਜੀ ਕੋ ਏਕੋ ਰਾਮ ਪਤਾਰੂ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਨਾਮ ਸਮਾਇਆ ਨਿਜ ਕਰ ਪਾਇਆ ਸਹਿਜੇ ਆਨੰਦ ਵਾ ਮਨ ਮਾਨਿਆ ਨਾਨਕ ਪਰਮ ਵਿਚਾਰ ਘਟ ਘਟੇ ਸਭਨਾ ਵਿਜੀ ਕੋ ਏਕੋ ਰਾਮ ਪਤਾਰੂ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਮੇਰੇ ਪੂਰੇ ਗੁਰ ਕੀ

ਵਾਸਾ ਵਿਵੇਕ ਬੁਧੀ ਸੁਖਰੇਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਅਣਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਈ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਈ

ਗੁਰਬਾਣੀ ਤਦ ਮਿਠੀ ਲਾਗੀ, ਭਾਵ ਕਰ ਗਵਾਇਆ, ਹਉਮੈ ਰੁਹ ਗਿਆ ਭੁਭਾਗਾ, ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਗਾਲੀ, ਗਿਆਨ ਤਤ ਕਰ ਭੋਗ, ਆਨੰਦਨ ਸੁਖ ਮਾਣੇ ਨਿਤਰ ਲੀਆ, ਨਾਨਕ ਤੁਰ ਸੰਜੋਗ, ਸਤ ਸੰਤੋ ਕਰ ਭਾਉ, ਕੁੜਮ ਕੁੜਮ ਆਈ ਆਇਆ ਬਲਰਾਮ ਜੀਓ।

ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਾ ਪਾਇਆ ਮਾਨ ਮੁਖ ਛੜੀ ਗੁਰਮੇਲ ਨਾ ਪਾਏ ਹੋਮੈ ਪੀਰ ਕੀ ਸਖ ਪਾਇਆ ਅਰਗਤ ਪੈ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਕਸ਼ੀਰਾ ਮਾਨਮੁਖ ਵਿਛੜੀ ਦੁਰ ਮੇਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਪਿਆ ਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੈ ਮਾਂਦੁਖ ਪਾਵੈ ਬਿਨ ਸਤਿਗੁਰ ਮਗਨਾ ਪਾਇਆ ਊਜੜ ਪਾਂਧ ਭਰਮੈ ਗਵਾਰੀ ਕਿਨ ਕਨ ਧੱਕੇ ਖਾਇਆ

ਹਰ ਪੈਲੜੀ ਲਾਮ ਪਰਵਿਥੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬਰਮਾ ਵੇਦ ਧਰਮ ਦਿਰੜੋ ਪਾਵਤ ਜਾਇਆ ਬਲਰਾਮ ਜੀਓ ਧਰਮ ਦਿਰੜੋ ਹਰ ਨਾਮ ਦੇ ਆਵੋ ਸਿਮਰਤ ਨਾਮ ਦਿਰੜਾਇਆ ਸਤਿਗੁਰ ਗੁਰਪੁਰਾ ਰਜ ਸਭ ਕਿਲ ਵਿਖ ਪਾਪ ਗਵਾਇਆ।

ਜੀਓ। ਸੰਤ ਜਨਾਰ ਮੇਲਰ ਪਾਇਆ ਵਡਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਗਤ ਕਹਾਣੀ।

ਸਤਿਗੁਰ ਪ੍ਰਸਾਦ। ਰਾਗ ਸੂਈ ਛੰਦ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੂਈ ਛੰਦ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਾਏ ਹਰ ਸਸਾਏ ਮੇਰੇ ਪ੍ਰਭਾਏ ਮਿਲਿਆ ਸਹਿ ਸੁਭਾਏ ਅਣਦਿਨ ਭੋ ਭੁਗੇ ਸੁਖ ਸੁਭੈ ਸ਼ਬਦ ਰਹਿ ਲਿਵਲਾਏ।

ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸੋ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸਵਾਇਆ ਤਨ ਮਨ ਅਰਥੇ ਘਰ ਬਣਾਏ ਹਰ ਪ੍ਰਭ ਸਾਚੇ ਪਾਇਆ

ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸੁਬਥਾਈ ਅਨਸ ਜਪੀ ਸਤਾ ਸਾਰਾਈ ਸਾਹ ਸ਼ਬਦ ਲਿਵਲਾਈ ਅਣਦਿਨ ਸਹਿਜ ਰਹਿ ਅਣਦਿਨ ਸਹਿਜ ਰਹਿ ਰੰਗ ਰਤ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖੇ ਇੱਕ ਪਛਾਣੇ ਅਵਰ ਨਾ ਜਾਣੇ ਦੂਜਾ ਸਮੇ ਰਵ ਰਿਆ ਸੁਪ੍ਰਵੰਤਰ ਜਾਮੀ ਰਾਮ ਗੁਰਸ਼ਦ ਰਵੈ ਰਵ ਰਿਆ ਸੁਪ੍ਰ ਮੇਰਾ ਸਵਾਮੀ ਰਾਮ ਮੇਰਾ ਸਵਾਮੀ ਅੰਤਰ ਜਾਮੀ ਖੜਕਰ ਵਿਆ ਸੋਈ ਗੁਰਮੁਖ ਸਚ ਪਾਈਐ ਸਹਿ ਸਮਾਈਐ ਤਿਸ ਬਿਨ ਵਰਨਾ ਕੋਈ ਸੇ ਜੀ ਗੁਣ ਗਾਵਾਂ ਜੀ ਪ੍ਰਭਾਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਸ਼ੋਦੇ ਜਾਪੈ ਨਿਸ ਨਾਮ ਤੇ ਆਈ ਇਹੋ ਜਗ ਦਿੱਤਰ ਮਨਮੁਖ ਪਰ ਨਾ ਪਾਈ ਰਾਮ ਅੰਤਰ ਹਮੇ ਮਮਤਾ ਕਾਮ ਕਰੋ ਚਤਰਾਈ ਰਾਮ ਅੰਤਰ ਚਤਰਾਈ ਥਾਇ ਨਾ ਪਾਈ ਪੇਥਾ ਜਨਮ ਗਵਾਇਆ ਜਮਗ ਦੁਖ ਖਾਵੇ ਝੂਟਾ ਖਾ ਜਮਗ ਦੁਖ ਪਾਵੇ ਝੂਟਾ ਖਾਵੇ ਅੰਤ ਕਾ ਪਛਤਾਇਆ ਬਿਨਣਾ ਵੇ ਕੋ ਬੇਲੀ ਨਾਹੀ ਪਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਫਸਾਰਾ ਆਗੇ ਸਾਧਨਾ ਜਾਈ ਹਾਂ ਪੁੱਛੋ ਆਪਣਾ ਸਤਿਗੁਰੂ ਦਾਤਾ ਕਿਨ ਪਰ ਦਰ ਦਰੀਏ ਰਾਮ ਸਤਿਗੁਰੂ ਭਾਏ ਚਲੋ ਜੀਵਤਿਆਂ ਮਰੀਏ ਰਾਮ

ਮਤ ਪ੍ਰਕਾਸ਼ ਭਈ ਮਨ ਮਾਨਿਆ ਰਾਮ ਨਾਮ ਪ੍ਰਿਆਈ ਨਾਨਕ ਪ੍ਰਭਾਇਆ ਛੁਤ ਮਿਲਾਇਆ ਜੁਤੀ ਜੁਤ ਮਿਲਾਈ ਸ੍ਰੀ ਮਹੱਲਾ ਚੌਥਾ ਕਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਜਣੋ ਪਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਬੁਝ ਗਈ ਆਸੇ ਹਾਂ ਮਨ ਤਨ ਦੇਵਾਂ ਸਤਿਗੁਰ ਹੈ ਮੈਂ ਮੇਲੇ ਪ੍ਰਗੁਣ ਤਾਸੇ ਧਨ ਧਨ ਗੁਰ ਵਡ ਪੁਰਖ ਹੈ ਮੈਂ ਦੱਸੇ ਹਰ ਸਭ ਆਸੇ

ਮੇਰਾ ਮੁੜ ਪਾਕੀ ਅਰ ਧਿਆਇਆ ਜਨ ਨਾਨਕ ਨਾਮ ਸਮਾ ਮਨ ਦੇ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁਖ ਲਗਾਇਆ ਅੰਤਾ ਧਨ ਦਰਦ ਪਿਆ ਫਿਰ ਬਿਖ ਭਾਲਣ ਜਾ ਗਿਆ ਜਨ ਨਾਨਕ ਨਾਮ ਸਲਾਈ ਤੂੰ ਬਿਨਾਵੇ ਭਜ ਭਜ ਮੋਇਆ ਗੁਰ ਸੁੰਦਰ ਮੋਹਨ ਉਪਾਏ ਕਰਿਆ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸਤਪਦ ਵਿਸਰ ਗਈ ਮਨ ਆਸਾ ਜਿੰਦ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਦ ਮਨ ਸਹਾਰਿਆ ਬੁੜ ਭਾਗੀ ਪ੍ਰਿਆਏ ਮੇਰੇ ਜਨ ਨਾਨਕ ਖਿਨ ਖਿਨ ਵਾਰਿਆ

ਵਿਗਤਿਆ ਮੋਹ ਮਾਇਆ ਵੇ ਸਭ ਕਾਲਖਾਇ ਇਨ ਮਨਮੁਖ ਮੂੜਤ ਜਿੱਥਿਆ ਜੈ ਨਾਨਕ ਗੁਰਮੁਖ ਉਭਰੈ ਗੁਰ ਸ਼ਬਦੀ ਹਮੇ ਛੁਟੀਆ ਵਸਾਣੋ ਵੇ ਵਸ ਜਨ ਇਨ ਮਨ ਕੋ ਮਨ ਵਸੈ ਜੁਨਿਦ ਪਾਉਂਦਿਆ ਦੁਖ ਰਹਿਣ ਵੇ ਵਿਹਾਣੀਆ ਨਿਧਿਆ ਸਾਧ ਕਰਿੰਦਿਆ ਗੁਰ ਪਾਇਆ ਵੇ ਸੰਜਨੋ ਮਨ ਯਾਸ ਪਰੀ ਹਰਿ ਜੋ ਦਿਆ ਜੈ ਨਾਨਕ ਪ੍ਰਭ ਦੀ ਉਮਤੀ ਚੜਿਆ ਸਨ ਸੁਖ ਸੌਂਦਿਆ ਸਾਤਨ ਆਸਾ ਜਿਤ ਕਰੇ ਰਾਮ ਰਾਜਿਆ ਹਰ ਭਰੋਸੀ ਜੜੀ ਆਈ ਮੇਰਾ ਠਾਕੁਰ ਅਗਮ ਦੇ ਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਸਰਦਾ ਤੇਜ ਵਿਛਾਈ ਜਨ ਨਾਨਕ ਹਰ ਪ੍ਰਭਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇੱਕ ਦੱਸੇ ਜੇ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮਿਲੀ ਮੈਂ ਮਨ ਤਨ ਪ੍ਰੇਮ ਪਿਆ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੀ ਹਾਂ ਗੁਰ ਬੇਟਾ ਕੋਲ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੇ ਦੇਈ ਗੁਰ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਈ ਚੰਦ ਮਹੱਲਾ ਪੰਜਵਾਂ ਘਰ ਫੈਲਾਇ ਓੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਹੇ ਦੇਖ ਭੁਲਾਨਾ ਸੁਣ ਬਾਵਰੇ ਨਿਉ ਕੂੜਾ ਲਾਇਓ ਕਸਮ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹਿ ਨਾ ਭੁੱਲੋ ਗੋਬਿੰਦ ਨਾਮ ਮਜੀਠਾ ਥੀਵੇ ਲਾਲਾ ਅਤ ਗੁਲਾਲਾ ਸ਼ਬਦ ਜੀਨ ਗੁਰ ਮੀਠਾ

ਸੇਵ ਠਾਕੁਰ ਨਾਦਨ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਚਲ ਹਵਸੀ ਸੁਣ ਫਿਰਦੇਸੀ ਸਤਸੰਗ ਮਿਲ ਕੇ ਰਹੀ ਹੈ ਹਰ ਪਾਈਐ ਬਾਕੀ ਸੁਣ ਬੇਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀ ਜੈ ਸੰਗ ਨਾ ਕੀ ਜੈ ਗੁਰਮੁਖਤਾ ਜ ਬਹੁਮਾਣਾ ਨਾਨਕ ਦੀਨ ਭਗਤ ਬਹੁ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰੇ ਕਿਆ ਕੀਚੈ ਗੂੜਾ ਮਾਣੋ ਸੁਣ ਬਾਬਰੇ ਹਵੇ ਸੀ ਗਰਵ ਗੁਮਾਣੋ ਨਿਚਲ ਹਵ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਭੋਜਲ ਤਰੀਐ ਜੇ ਥੀ ਵੈ ਕ੍ਰਮ ਲਿਖੇ ਆਸਾ ਗੁਰਸੀ ਬੀਜੇ ਅੰਮ੍ਰਿਤ ਬੀਜੈ ਜਿਸ ਲਾਵੈ ਸੇ ਧਿਆਨੋ ਨਾਨਕ ਸਨ ਪਿਆ ਹਰ ਦੁਆਰੈ ਹਰ ਪਲ ਪਲ ਸਦ ਗੁਰਬਾਨੋ ਸੁਣ ਬਾਬਰੇ ਮਤ ਜਮਾਣੈ ਪ੍ਰਭ ਮੈਂ ਪਾਇਆ ਸੁਣ ਬਾਬਰੇ ਥੀਓ ਰਹਿਣ ਜਿਨੀ ਪ੍ਰਭ ਤੇ ਆਇਆ ਜਿਨ ਪ੍ਰਭ ਤੇ ਆਇਆ ਤਿੰਦ ਪਾਇਆ ਉਡਭਾਗੀ ਦਰਸ਼ਨ ਪਾਈਐ ਥੀਓ ਨਿਮਾਣਾ ਸਤਿਗੁਰ ਬਾਣਾ ਸਗਲਾ ਆਪ ਮਿਟਾਈਐ

ਮਹਲਾ ਜਪਨਾਇਆ। ਸੂਈ ਮਹਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੇ ਤਿਸਕੈ ਬਲ। ਰਾਮ ਜੀ ਹਮਾਰ ਅੰਮ੍ਰਿਤ ਪਰੈ ਭੰਡਾਰ, ਸਭ ਕੁਛ ਹੈ ਕਰ ਤਿਸਕੈ ਬਲ। ਰਾਮ ਜੀ ਬਾਬਲ ਮੀਰਾ, ਬੜ ਸਮਰਥ ਕਰਨ ਕਾਰਨ ਪ੍ਰਭਾਰਾ, ਜੇ ਸਿਮਰਤ ਕੋਈ ਨਾ ਲਾਗੈ, ਪਉ ਜਲ ਪਾਰ ਉਤਾਰਾ। ਆ ਜਗਾਤ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ, ਨਾਨਕ ਨਾਮ ਮਾਰਸ ਮੀਠਾ, ਅਣ ਦਿਨ ਮਨ ਧਨ ਪੀਵਾ।

ਰਾਗ ਸੇ ਜਾਂਦ ਮਾਲਾ ਪੰਜਵਾਂ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

audio. ਸੁਣ ਸੁਣ ਬਾਣੀ ਸਹਿਜ ਜਾਣੀ ਹਰ ਨਾਮ ਜਪਤ ਭਾਗੈ ਬਿਨਵੰਤ ਨਾਨਕ ਸਨ ਸੁਆਮੀ ਜੀਓ ਪਿੰਡ ਪ੍ਰਵੇ ਆਗੈ।

ਰਾਮ ਸੋਈ ਜਾਣੈ ਸੋਈ ਪਛਾਣੈ ਜਾਗੋ ਨਦਰ ਸਰੰਦੇ ਮਨਮੁਖ ਭੁਲੇ ਬਹੁਤੀ ਰਾਈ ਫਾਥੀ ਮਾਇਆ ਫੰਦੇ ਠਾਕੁਰ ਪਾਣੀ ਸਾਗਣਵੰਤੇ ਤਿਨਹੀ ਸਭ ਰੰਗ ਮਾਣਾ ਨਾਨਕੀ ਤਰ ਤੂੰ ਹੈ ਠਾਕੁਰ ਤੂੰ ਨਾਨਕਾ ਮਾਣਾ ਹਾਂ ਵਾਰੀ ਵੰਜਾ ਖੋਲੀ ਵੰਜਾ ਤੂੰ ਪਰ ਮੇਰਾ ਓਲਾ ਹਾਂ ਪਰ ਜਾਈ ਲੱਖ ਲੱਖ ਲੱਖ ਬਰੀਆ ਜਿਨ ਪਰਮ ਪੈਦਾ ਖੋਲਾ ਰਾਮ ਮਿਟਿਆ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉਂ ਮਨਮਾਨਾ ਪ੍ਰਭ ਜੀ ਬਾਣੀ ਪਈ ਨਿਕਾਣੀ ਸਫਲ ਜਨਮ ਪ੍ਰਵਾਣਾ ਪਈ ਅਮੋਲੀ ਪਾਰਾ ਤੁਲੀ ਮੁਕਤ ਜਗਤ ਦਰ ਖੋਲਾ ਕੋ ਨਾਨਕ ਨਿਰਭਉ ਹੋਈ

ਆਪੇ ਰਾਮ ਹਰ ਤੁੜੀ ਨਾਈਐ ਪ੍ਰਭ ਧਿਆਈਐ ਬਾਲ ਜਵਾਨਾ ਆਈਐ ਗੁਰਜਨੇ ਲਾਗੈ ਬ੍ਰਹਮ ਪਾਗੈ ਮੰਜਦਿਆ ਫਲ ਪਾਈਐ ਹਰ ਗੁਣਿਤ ਗਾਏ ਨਾਮ ਧਿਆਏ ਫਿਰ ਸੋਗ ਨਾਈ ਸੰਤਾਪੈ

ਸਤਿਗੁਰ ਪਾਇਆ ਪਦ ਪਾਈ ਸਿੱਖ ਬੇਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜਾ ਰਾਸੇ ਪ੍ਰਿਆ ਸਵਾਮੀ ਆਪੇ ਰੱਖਾ ਆਪ ਦਾ ਮਾਇਆ ਕੋ ਨਾਨਕ ਸਤਿਗੁਰ ਪਰਿਆਰੀ ਜਿਨ ਇਹੋ ਥਾਨ ਸੁਆਇਆ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਏ ਜਮਕੀ ਪਾਸੀ ਰਾਮ ਕਾਟੀ ਜਮਪਾਸੀ ਪ੍ਰਭ ਨਾਸੀ ਹਰ ਹਰ ਨਾਮ ਤੇ ਆਈ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਈ ਸੰਤ ਜਨ ਸੁਖ ਮਾਣੇ ਰਲੀਆ ਦੁਖ ਦਰਦ ਪ੍ਰਭ ਨਾਸੀ ਸ਼ਬਦ ਨਿਵਾਰੇ ਸਤਿਗੁਰ ਪੂਰੇ ਨਾਨਕ ਸਤਿ ਫਲ ਜਾਸੀ

ਸਿਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਦ ਭਗਤ ਭਵ ਪੰਜਨ ਅਨਹਦ ਤੁਨੀਏ ਤੂੰ ਬਾਜੇ ਤੁਨੀਏ ਰਾਮ ਅਨਹਦ ਚੁਣਕਾਰੇ ਤੱਤ ਵਿਚਾਰੇ ਸੰਤ ਗੋਸ਼ ਨਿਤ ਹੋਵੇ ਹਰ ਨਾਮ ਅਰਾਧੇ ਮੈਲ ਸਭ ਕਾਟੇ ਕਿਲਵਖ ਸਗਲੇ ਖੋਵੇ ਤਹ ਜਨਮ ਨ ਮਰਨਾ ਆਵਣ ਜਾਣਾ ਬੋਹਰ ਨ ਪਾਈਏ ਜੋਨੀਏ ਨਾਨਕ ਗੁਰ ਬਿਸ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਏ ਸੁਹੀ ਮਹੱਲਾ ਪੰਜਵਾਂ

ਹਉ ਬਿਖ ਹਉ ਬਿਸਮ ਭਈ ਜੀ ਹਰ ਦਰਤਨ ਦੇਖ ਅਪਾਰਾ, ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ, ਪ੍ਰਭ ਪੇਖਤ ਜੀਵਾ ਠੰਡੀ ਥੀ ਵਾ ਤਿਸ ਜੇ ਵਡੇਵਰ ਨ ਕੋਈ, ਆਦਿ ਅੰਤ ਮਧ ਪ੍ਰਭ ਰਵਿਆ ਜਲ ਥਲ ਮਈਅਲ ਸੋਈ, ਚਰਨ ਕਮਲ ਜਪ ਸਾਗਰ ਦਰਿਆ ਭਵ ਜਲ ਉਤਰੀ ਪਾਰਾ, ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ, ਹਉ ਨਿਮ

ਜਗ ਆਪ ਭੈਣ ਕਰ ਚੋਜ ਵਡਾਨ, ਪੰਚ ਧਾਤ ਵਿੱਚ ਪਾਇਆ ਮੋਹ ਝੂਠ ਗੁਮਾਨ, ਆਵੇ ਜਾਏ ਪੁਹਾਈਐ ਮਨ ਮੁਖ ਅਗਿਆਨ, ਇਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ,

ਕੋੜੀ ਮੋਹ ਕੂੜ ਕਟੰਬ ਹੈ ਮਨਮੁਖ ਮੁਗਧ ਰਤਾ ਹੋਮੇ ਮੇਰਾ ਕਰ ਮੂਹੇ ਕਿਸ ਸਾਥ ਨ ਲਿਤਾ ਸਿਰ ਉੱਪਰ ਜਮਕਾਲ ਨ ਸੁਜੇ ਦੂਜੇ ਪਰਮਿਤਾ ਫਿਰ ਵੇਲਾ ਹੱਥ ਨ ਆਵੇ ਜਮਕਾਲ ਵਸ ਕੀਤਾ ਜੇ ਹਾਜ਼ਰ ਲਿਖ ਪਾਏ ਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨ ਆਖਿਆਨ ਜੋ ਮੜੀਆਂ ਲਗ ਜਲਾਨਾ ਨਾਨਕ ਸਤੀਆ ਜਾਣੀ ਹੈ ਜੇ ਬਿਰਹਿ ਚੋਟ ਮਰਾਨਾ ਮਹੱਲਾ ਤੀਜਾ ਪੀ ਸੋ ਸਤੀਆ ਜਾਣੀਆਂ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਥ ਉੱਠ ਸੰਭਾਲਣ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਪਿਰੇ ਆਪਣਾ ਤਾਂ ਤਨ ਦੁੱਖ ਦੁੱਖ ਸਹਾਏ।

ਹੌਲੀ ਤੁਧ ਦੁੱਖ ਸੁੱਖ ਨਾਲ ਉਪਾਇਆ ਲਿਖ ਕਰਤੇ ਲਿਖਿਆ ਨਾ ਵੇਜੇ ਵਡੇ ਹੋਰ ਦਾਤ ਨਹੀਂ ਤਿਸ ਰੂਪ ਨਰਿਖਿਆ ਨਾਮ ਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖਨ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾ।

ਰਾਜਾ ਮਨ ਤਰਪਨ ਜਿ ਭੇਜੇ ਬਹੁਤ ਹਕਾਲੇ ਤਰਪ ਜਣੇ ਸਤ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸਿਸ਼ਟ ਉਪਾਇਨ ਆਪੇ ਫਨਗੋਈ ਜੁਗ ਚਾਰੇ ਸਭ ਭਾਵ ਥੱਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨ੍ਹਾਂ

ਦੂਜਾ ਦੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਆ। ਨਾਨਕ ਸੋ ਸਲਾਹੇ ਜਿਨ ਕਾਰਨ ਕੀਆ ਪੌੜੇ, ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੇ। ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੇ, ਕੋਠੇ ਮੰਡਪ ਮਾੜੀਆਂ ਲੱਗ ਪਏ ਗੁਵਾਰੇ। ਜਿਨ ਕੀਏ ਤਿਸੇ ਨਾ ਜਾਣਨੀ ਮਨ ਮੁਖ ਗੁਵਾਰੇ, ਜਿਸ ਬੁਝਾਏ ਸੋ

ਮੰਤਰ ਨਿਰਮਲਿਆ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਕਿਸ ਦਾ ਸੋ ਸੱਚ ਵਰਤੈ ਸੰਸਾਰ। ਸਲੋਕ ਮਹੱਲਾ ਤੀਜਾ। ਸਲੋਕ ਮਹੱਲਾ ਪਹਿਲਾ। ਵਾਹੋ ਕਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ।

ਮਸਤਕ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤਉ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਾ

ਮਾਣ ਅਗਮ ਗੋਚਰ ਅਲਖ ਗੁਰਮੁਖਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ ਖੋਟੇ ਖਰੇ।

ਆਪੇ ਹੁਕਮ ਚਲਾਇ ਦਾ ਜਗ ਧੰਦੇ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਦਰਦ ਸੇ ਮਨ ਧਾਵਦਾ ਗੁਰ ਠਾਕ ਰਹਾਇਆ, ਨਾਵੇ ਨੂੰ ਸਭ ਲੋਚ ਦੀ ਗੁਰਮਤੀ ਪਾਇਆ, ਗੁਰ ਲਿਖਿਆ ਮੇਟ ਨ ਸਕੀਏ ਜੋ ਹਰ ਲਿਖ ਪਾਇਆ, ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ, ਜੇਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵੋ ਪਾਰ, ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ, ਕਰ ਆਏ ਵਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ, ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ।

ਜਗ ਮੋਇਆ, ਗੁਰਮੁਖ ਝਗੜ ਚੁੱਕ ਹੈ ਨਾ ਇੱਕੋ ਰਵ ਰਿਹਾ, ਸਭ ਆਤਮ ਰਾਮ ਪਛਾਣਿਆ ਭਵਜਲ ਤਰ ਗਿਆ, ਜੋ ਸਮਾਣੇ ਜੋਤ ਵਿੱਚ ਹਰ ਨਾਮ ਸਮਿਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਪ੍ਰੀਖਿਆ ਦੇਹੇ ਮੈਂ ਤੂੰ ਸਮਰੱਥ ਦਤਾਰ, ਹੋਮੇ ਗਰਬਨਵਾਰੀਏ ਕਾਮ ਕਰੋਧ ਅਹੰਕਾਰ, ਲੱਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ, ਅੰਸ ਨਵ ਤਨ ਨਿਰਮਲਾ ਮੈਲਾ ਕਬੂ ਨਾ ਹੋਵੇ, ਨਾਨਕ ਇਹ ਬਿਦ

ਮੁਖ ਲਿਹੁ ਮਿਲਾਏ, ਜਨ ਪਾਵੇ ਨਾਮ ਹਰ। ਅੰਧ ਸ਼ਬਦ ਵਜਾਏ, ਜੋਤੀ ਜੋਤ ਧਰ। ਹਿਰਦੇ ਹਰ ਗੁਣ ਗਾਏ, ਜੈ ਜੈ ਸ਼ਬਦ ਹਰ। ਜਗ ਮੈਂ ਵਰਤੇ ਆਪ, ਹਰ ਸੇਤੀ ਪ੍ਰੀਤ ਕਰ। ਸਲੋਕ ਮਹੱਲਾ ਪਹਿਲਾ। ਜਿਨੀ ਨ ਪਾਇਓ ਪ੍ਰੇਮ ਰਸ, ਕੰਤ ਨ ਪਾਇਓ ਸਾਉ।

ਸੱਚ ਮਨ ਵਸਾਏ, ਸੱਚ ਬਾਣੀ ਗੁਣ ਉਚਰੇ, ਸੱਚਾ ਸੁਖ ਪਾਏ, ਮੇਲ ਪਿਆ ਚਰੀ ਵਿਛੁਨਿਆ, ਗੁਰਪੁਰਖ ਮਿਲਾਏ, ਮਨ ਮਹਿਲਾ ਇਵ ਸੋਧਾ, ਹਰ ਨਾਮ ਧਿਆਏ। ਸਲੋਕ ਮਹੱਲਾ ਪਹਿਲਾ, ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪ ਸੰਭਾਲ, ਇੰਨੀ ਫੁੱਲੀ ਰਹੁ ਕਰੈ ਅਵਰ ਕੇ ਚੁਣੀ ਹੰਡਾਲ। ਮਹੱਲਾ ਦੂਜਾ, ਨਾਨਕ ਨਾ ਬਸੰਤ ਹੈ ਜਿਨਕਰ ਵਸਿਆ ਕੰਤ, ਜਿਨਕੇ ਦਿਸਾ ਪੁਰੀ ਸੇ ਐਨਸ ਫਿਰੇ ਜਲੰਤ। ਪੌੜੀ ਆਪੇ ਬਖਸੇ ਦਇਆ ਕਰ, ਗੁਰ ਸਤਿਗੁਰ ਬਚਨੀ, ਅੰਤਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ। ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਿਖਨੀ, ਸਤਿਗੁਰ ਚਰਨੀ ਲੱਗਿਆ ਹਰ ਨਾਮ ਜਿਨ ਨਿਤ ਜਪਨੀ, ਜੋ ਇੱਛੇ ਸੋ ਫਲ ਪਾਇਸੀ ਸਭ ਘਰੇ ਵਿੱਚ ਜਿਚਨੀ। ਸਲੋਕ ਮਹੱਲਾ ਪਹਿਲਾ, ਪਹਿਲ ਬਸੰਤੀ ਆਗਮਨ, ਪਹਿਲਾਂ ਮੌਲਿਓ ਸੋਈ, ਜਿਤ ਮੌਲੀਏ ਸਭ ਮੌਲੀਏ, ਜਿਸ ਮੌਲਿਆ ਸਭ ਮੌਲੀਏ, ਤਿਸੇ ਨਾ ਮੌਲਿਓ ਕੋਈ। ਮਹੱਲਾ ਦੂਜਾ, ਪਹਿਲੇ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀ ਹੈ।

ਹਰ ਹਰ ਨਾਮ ਸਲਾਹੀਏ ਸਤਿਕਾਰ ਕਮਾਵੇ, ਦੂਜੀ ਕਾਰੇ ਲੱਗਿਆ ਫਿਰ ਜੂਨੀ ਪਾਵੇ, ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ, ਗੁਰ ਕੇ ਸ਼ਬਦ ਸਲਾਹੀਏ ਹਰ ਨਾਮ ਸਮਾਵੇ, ਸਤਿਗੁਰ ਸੇਵਾ ਸਫਲ ਹੈ ਸੇਵੀ ਹੈ ਫਲ ਪਾਵੇ। ਸਲੋਕ ਮਹੱਲਾ ਦੂਜਾ, ਕਿਸ ਹੀ ਕੋਈ ਕੋਏ ਮੰਜ ਨਮਾਣੀ, ਇੱਕ ਤੂੰ

ਸੰਭਾਲਿਓ। ਨਾਨਕ ਕਹੇ ਸਿਆਣੀਏ, ਇਹੋ ਕੰਤ ਮਿਲਾਵਾ ਹੋਏ ਪੌੜੀ, ਹੋ ਗਿਆ ਸਲਾਹੀ ਕਿਰਮ ਜਤ ਵੱਡੀ ਤੇਰੀ ਵਡਿਆਈ। ਤੂੰ ਅਗਮ ਦਿਆਲ ਅਗਮ ਹੈ, ਆਪ ਲਿਹੋ ਮਿਲਾਈ। ਮੈਂ ਤੁਝ ਬਿਨ ਮੈਂ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਜੋ ਤੇਰੀ ਸਰਣਾਗਾਤੀ ਤਿਨ ਲਿਹੋ ਸੁਛਡਾਈ। ਨਾਨਕ ਵੇ ਪਰਵਾਹ ਹੋਇ ਤਿਸ ਤਿਲ ਨਾ ਤੁਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ ਉਤਥਾ ਸਭਨਾ ਭਗਤਾਂ ਕੀ। ਕਬੀਰ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਵਤਰ ਆਏ ਕਹਾਂ ਤੁਮਕੀਨਾ। ਰਾਮ ਕੋ ਨਾਮ ਨਾ ਕਬਹੂ ਲੀਨਾ, ਰਾਮ ਨਾ ਜਪੋ ਕਮਨ ਮਤ ਲਾਗੇ। ਮਰ ਜਾਇਬੋ ਕਿਆ ਕਹੋ, ਕਿਆ ਕਰੋ ਅਭਾਗੇ। ਰਹਾਓ ਦੁੱਖ ਸੋ ਕਰਕੇ ਕੁਟੁੰਬ ਸਿਵਾਇਆ, ਮਰਤੀ ਬਾਰ ਇੱਕ ਸਾਰ ਦੁੱਖ ਪਾਇਆ। ਕੰਠ ਗੈਨ ਤਪ ਕਰਨ ਪੁਕਾਰਾ, ਕਹਿ ਕਬੀਰ ਆ ਗਏ ਤੇ ਨਾ ਸੁਮਾਰਾ। ਸੂਹੀ ਕਬੀਰ ਜੀ।

ਸਾਚੇ ਕਰਵੇ ਰਹੇ ਨਪਾਨੀ, ਹੰਸ ਜਲਿਆ ਕਾਇਆ ਕਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿਗਾਰਾ, ਕਿਰਲੀਏ ਮਾਨੇ ਬਾਜ ਬੁਤਹਰਾ, ਕਾਗ ਉਡਾਦ ਭੁਜਾ ਪਰਾਨੀ, ਕਹਿ ਕਬੀਰੇ ਕਥਾ ਸਿਰਾਨੀ, ਸੂਹੀ ਕਬੀਰ ਜੀਉ ਅੰਮ੍ਰਿਤ ਸਰਾਨੋ ਲੇਖਾ ਦੇਨਾ, ਆਏ ਕੰਠ ਦੂਤ ਜਮ

ਜਬਲਕ ਪ੍ਰਾਣੀ ਤਿਸੇ ਸਿਰੇ ਉਹ ਜਬਲਕ ਕਟ ਮੈਂ ਸਾਸਾ ਜੇ ਕਟ ਜਾਏ ਤੈ ਭਾਉ ਨ ਜਾਸੀ ਰਹੇ ਨ ਚਰਨ ਨਿਵਾਸਾ ਜਿਸ ਕੋ ਸ਼ਬਦ ਬਿਸਾਵੈ ਅੰਤਰ ਚੂਕੈ ਤਿਸੇ ਪਿਆਸਾ ਹੁਕਮੈ ਬੂਝੈ ਚੌਪੜ ਖੇਲੇ ਮਨ ਜਨ ਢਾਲੈ ਪਾਸਾ ਜੋ ਜਨ ਜਾਨ ਭਸੇ ਭਜੇ ਅਵਗਤ ਕਹੁ ਤਿਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੂ ਨਹਾਰੇ ਢਾਲ ਸੋ ਜਾਨੇ ਪਾਸਾ ਸੋਹੀ ਲਲਿਤ ਕਬੀਰ ਜੀਓ ਏ ਕੁੜ ਪੰਜ ਸਿਕਦਾਰਾ ਪੰਚੇ ਮਾਂਗੇ ਹਾਲਾ ਜਿੰਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨਿਤ ਦਸੇ ਪਟਵਾਰੀ ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹੋ ਲਿਆ ਉਭਾਰੀ ਰਹਾਓ ਨੌ ਟਾਡੀ ਦਸ ਮੁਸਫ ਧਾਵੇ ਰਈਅਤ ਬਸਨ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸ ਟਾਲਾ ਲੇਹੀ ਬਹੱਤਰ ਕਰ ਇੱਕ ਪੁਰਖ ਸਮਾਇਆ ਉਨ ਦਿਆ ਨਾਮ ਲਿਖ

ਸੂਹੀ ਬਾਣੀ ਸ੍ਰੀ ਦਾ ਰਵਿਦਾਸ ਜੀਓ ਕੀ ਇੱਕ ਓਂਕਾਰ ਸਰ ਗੁਰਪ੍ਰਸਾਦ ਸਹਿਸ ਕੀ ਸਾਰ ਸੁਹਾਗਣ ਜਾਣੇ ਤਜ ਬਾਨ ਸੁਖਰਲੀ ਹਮਾਨੇ ਤਨ ਮਨ ਦੇ ਨ ਅੰਤਰ ਰਾਖੇ ਅਵਰਾ ਦੇਖ ਨ ਸੁਨੇ ਸੁ ਅਪਾਖੇ ਸੁਕਰ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾਓ ਦੁਖੀ ਦੁਹਾਗਣ ਦੋਏ ਪਖਹੀਨੀ ਜਿਨ ਨਹਿ ਨਿਰੰਤਰ ਭਗਤ ਨਕੀਨੀ ਪੁਰਥ ਲਾਦ ਕਾ ਪੰਥ ਦਹੇਲਾ ਸੰਗ ਨ ਸਾਥੀ ਗਮਨ ਅਕੇਲਾ ਦੁਖੀਆ ਦਰਦਵੰਦ ਦਰਿਆਇਆ ਬਹੁਤ ਪਿਆਰ।

ਸੋ ਬਲਾਵਲ ਘਰ ਤੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਹਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜਿਆ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿ ਸੋਚ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨ ਆਵੇ ਅਹਿਲਾ ਜਨਮ ਗਵਾਇਆ ਦੂਜਾ ਪਾਉ ਨ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈ ਦੁਖ ਦੁਖ ਨਿਵਾਰੇ ਰਹਾਉ ਤੂੰ ਦਿਆਲ ਦਿਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਚੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਇਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨ ਜਾਏ ਸੱਚੇ ਆਵੇ ਸਵਾਰੇ ਆ ਭਰਮ ਭੁਲਾਣੇ ਸੇ ਮਨੁੱਖ ਕਹੀਏ ਨਾ ਉਰਵਾਰ ਨ ਪਾਰੇ ਜਿਸਨੋ ਨਦ ਘਰੇ ਸੋ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਹਿ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇਹ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁਲ ਕਿਉ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸ ਤੇ ਦੂਜਾ ਨਾ ਹੀ ਕੋਏ ਤਿਸ ਦੀ ਕੀਮਤ ਕੀ ਕੂ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਤਾਕੋ ਜਾਣੇ ਦੁਬਿਧਾ ਜਾਏ ਰਹਾਓ ਆਪ ਸਰਾਪ ਕਿਸ ਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੇ ਤੇ ਤਿਸਿਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਰਗ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਦੇ ਸੇਵਕ ਸੇ ਸਾਹਿਬ ਦੇ ਤੇ ਕਿਆ ਕੋ ਕਹੇ ਬੇਕਹ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਏ ਸੋ ਸਤਿਗੁਰ ਪਾਏ ਅੰਦਰ ਲਾਗੇ ਸਾਜ ਧਿਆਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ ਤਬ ਕੋਈ ਕਰੋ ਦਿਖ ਦਿਖਾ ਵਿਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜੋ ਆਪ ਚਲਾਏ ਤਿਵੇ ਕੋਈ ਚਾਲੇ ਜੋ ਹਰ ਭਾਵੇ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕਾਮਾਂ ਇੱਕ ਨਾ ਕਰਮੇ ਦੇ ਵਡਿਆਈ ਇੱਕ ਭਰਮ ਭਵੇ ਬਿਮਾਨਾ ਬਿਲਾਵਲੂ ਮਹੱਲਾ ਤੀਜਾ ਪੂਰਾ ਥਰ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਹਿ ਸਮਾਨਾ ਇਹ ਬਾਣੀ ਜੀਹ ਜੋ ਜੀਹ ਜਾਣੇ ਤਿਸੇ ਅੰਤਰ ਰਵੇ ਹਰ ਨਾਮਾ ਰਹਾਓ ਚਾਹ ਜੋ ਕਾਹਨ ਨਵੇੜਾ ਹਰ ਨਰ ਮਨੁੱਖਾਂ ਨੋ ਏਕ ਨਿਧਾਨਾ ਜਤ ਸੰਜਮ ਤੀਰਥੋ ਨਾ ਜੋਗ ਜੁਗਾ ਕਾ ਧਰਮ ਹੈ ਕਲਮ ਹੈ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਬੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜੁਗ ਜਗਤੇ ਪੂਰੇ ਪ੍ਰਧਾਨਾ ਜਗਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ ਕਹਿਤ ਸੁਣ ਸਭੇ ਸੁਖ ਪਾਵੇ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰੂ ਪ੍ਰੀਤ ਜਿਸਨੂੰ ਆਪੇ ਲਾਏ ਤਿਤਕਰ ਬਿਲਾਵਲ ਗੁਰੂ

ਕਰ ਕਰੇ ਨਹੀਂ ਪਾਵੇ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ। ਹੋ ਫਿਰ ਉਹਦਾ ਸੀ ਮੈਂ ਇੱਕ ਰਤਨ ਦਸਾਇਆ, ਨਿਰਮੋਲਕ ਹੀਰਾ ਮਿਲੇ ਨਾ ਉਪਾਇਆ। ਹਰ ਕਾ ਮੰਦਰ ਦਸ ਮਹਿਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਚਾਖਿਆ ਤਿਸ ਆਇਆ ਸਾਧ, ਜੇ ਗੁੰਗਾ ਮਨ ਮਹਿ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾਂ, ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ। ਬਿਘਨ ਲਾਗੇ ਜਪ ਅਲਖ ਅਭੇਵ, ਧਰਤ ਪੁਨੀਤ ਭਈ ਗੁਣ ਗਾਏ। ਦੁਰਤ ਗਿਆ ਹਰ ਨਾਮ ਧਿਆਏ, ਰਹਾਓ ਸਭਨੀ ਥਾਈ ਰਵਿਆ ਆਪ। ਆਦ ਜੁਗਾਦ ਜਾ ਕਾਵਟ ਪ੍ਰਤਾਪ, ਗੁਰ ਪ੍ਰਸਾਦ ਨਾ ਹੋਏ ਸੰਤਾਪ। ਗੁਰ ਕੇ ਚਰਨ ਲਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈ ਬੂਠੇ। ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਭੈ ਰਖਵਾਲੇ। ਜਿੱਥੇ ਕਿੱਥੇ ਦਿਸੇ ਨਾਲੇ, ਨਾਨਕ ਦਾਸ ਖਸਮ ਪ੍ਰਿਤਪਾਲੇ।

ਜਨ ਦੇਖਣ ਪਾਵਾ। ਵਡਭਾਗੀ ਸੇ ਕਾਢੀ ਹੈ ਪਿਆਰੇ, ਸੰਸੰਗ ਤੋਂ ਜਨਾ ਵਾਸੇਊ। ਅੰਮ੍ਰਿਤ ਨਾਮ ਇਰਾਦੀਏ ਨਿਰਬਲ, ਮਨੇ ਹੋਏ ਪ੍ਰਗਾਸੂ। ਜਨਮ ਮਰਨ ਦੁੱਖ ਕੱਟ ਕੇ ਪਿਆਰੇ, ਚੁੱਕੇ ਜਮ ਕੀ ਕਾਣੇ। ਤਿੰਨਾਂ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਊਚ ਅਪਾਰ ਬਿਉਂ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੇ

ਤੇ ਇਨ ਸੰਗ ਸੁਖ ਨ ਪਾਇਆ। ਧਨ ਧਨ ਹਰ ਸਾਜਨ ਸਖੀਏ ਨਾਨਕ ਜਿਨੇ ਨਾਮ ਤੇ ਆਇਆ। ਜਾਇ ਬਸੋ ਵਡਭਾਗਣੀ ਸਖੀਏ ਸੰਤਾਂ ਸੰਗ ਸਮਾਈਏ। ਤਹ ਦੁਖ ਨ ਭੁਖ ਨ ਰੋਗ ਵਿਆਪੈ ਚਰਨ ਕਵਲ ਕਮਲ ਲਿਵਲਾਈਐ। ਤਹ ਜਨਮ ਨ ਮਰਨ ਆਵਣ ਜਾਣਾ ਨਿਚਲ ਸਰਣੀ ਪਾਈਐ। ਪ੍ਰੇਮ ਵਿਸ਼ੋਹ ਨ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ। ਦ੍ਰਿਸ਼ਟ ਧਾਰ ਮਨ ਵਿਦਿਆ ਬਾਰੇ ਰਤਲੇ ਸਹਿਜ ਸੁਭਾਏ। ਸੇ ਸੁਹਾਇ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ। ਸਖੀ ਸਹੇਲੀ ਰਾਮ ਰੰਗ ਰਾਤੀ ਮੰਤਨ ਤਿਸ਼ ਪੁਜਾਏ। ਨਾਨਕ ਚਰਜ ਸੋ ਮਿਲਿਆ ਕਹਿਣਾ ਕਛੂ ਨ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਏਕ ਰੂਪ ਸਗਲੋ ਪਸਾਰਾ ਆਪੇ ਬੰਦੇ ਆਪ ਵਿਵਹਾਰਾ। ਐਸੋ ਗਿਆਨ ਬਿਰਲੋ ਹੋਈ ਪਾਏ ਜਤ ਜਤ ਜਾਈਏ ਤਤ ਦਿਸ਼ਟਾਏ। ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਾਲ ਆਪ ਹੀ ਤਿਰੰਗਾ। ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ। ਆਪੇ ਯੋਗ ਆਪ ਹੀ ਯੁਗਤਾ ਨਾਨਕੇ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹੱਲਾ ਪੰਜਵਾਂ ਆਪ ਆਉਣੇ ਆਪ ਸਧਰਨਾ। ਆਪ ਕਰਾਵਣ ਦੋਸ਼ ਨਾ ਲੈਣਾ ਆਪਣ ਬਚਨੇ ਆਪ ਹੀ ਕਰਨਾ। ਆਪਣ ਵਿਭੂ ਆਪ ਹੀ ਜਰਨਾ। ਰਹਾਓ ਆਪੇ ਹੀ ਮਸਤ ਆਪ ਹੀ ਬੋਲਣਾ। ਆਪ ਹੀ ਅਛਲ ਨਾ ਜਾਈ ਛਲਣਾ। ਆਪ ਹੀ ਗੁਪਤ ਆਪ ਪ੍ਰਗਟਣਾ। ਆਪ ਹੀ ਘੱਟ ਘੱਟ ਆਪ ਅਲਿਪਣਾ। ਆਪੇ ਅਵਗਤ ਆਪ ਸੰਗ ਰਚਨਾ। ਕਹੋ ਨਾਨ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ। ਸਿਮਰਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਰਹਾਉ ਕਾਮ ਕ੍ਰੋਧ ਲੋਹ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰਤ ਜਨਮ ਹੈ ਫੁਨ ਬੂਆ ਚਰਨ ਕਮਲ ਗੁਰ ਆਸਰਮ ਦਿਆ। ਅਗਨ ਸਾਗਰ ਬੂੜ ਸੰਸਾਰਾ ਨਾਨਕ ਬਹਾ ਪਕਰ ਸਤਿਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾਂ ਧਨ ਮਨ ਧਨ ਅਰਪੋ ਸਭ ਆਪਣਾ ਕਮਨ ਸੋ ਮਤ ਜਿਤ ਹਰ ਹਰ ਜਪਨਾ। ਕਰ ਆਸਾ ਆਯੁ ਪ੍ਰਭ ਮੰਗਨ ਤੁਮ ਪੇਖ ਸੋਭਾ ਮੇਰੇ ਆਂਗਨ। ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਧਾਰੋ। ਮਤ ਬੁੱਧ ਸੁਰਤ ਨਾਹੀ ਚਿਤਰਾਏ ਤਾਂ ਮਿਲੀਏ ਜਾਂ ਲੈ ਮਿਲਾਏ। ਨੈਣ ਸੰਤੋਖੇ ਪ੍ਰਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ। ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੋ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ। ਰਹਿ ਰਿਹਾ ਪ੍ਰਭ ਆਪ ਰਬ ਮਹਿ ਰਵ ਰਿਹਾ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਸੰ ਵਿਆਪੇ। ਰਹਾਉ ਤਿਖਾ ਭੁਖ ਬੋ ਤਖਤ ਵਿਆਪਿਆ ਸੀਧਲ ਪਏ ਹਰ ਹਰ ਜਸ ਜਾਪਿਆ। ਕੋਟ ਜਤਨ ਸੋਖ ਨ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ। ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਪ੍ਰਭ ਨਾਨਕੀ ਬਨੰਤੀ ਸੁਆਮੀ। ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ। ਪਾਰ ਬ੍ਰਹਮ ਤੇਰੀ ਸਰਨਾ ਕਿਲਬਖ ਕਾਟੇ ਭਜ ਗੁਰ ਕੇ ਚਰਨਾ। ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ। ਸਿਮਰਤ ਸਾਸਤ ਵੇਦ ਵਿਚਾਰੇ ਜਪੀਏ ਨਾਮ ਚਿਤ ਪਾਰੇ ਉਤਾਰੇ। ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੇ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮਹਿਚੀਨਾ ਸਗਲ ਮਨੋਰਥ ਪੂਰਨ ਅਸੀਨਾ ਸੰਜਨਾ ਕਾ ਮੁਖ ਉਜਲ ਕੀਨਾ। ਕਰ ਕਿਰਪਾ ਆਪਣਾ ਨਾਮ ਦੀਨਾ। ਰਹਾਉ ਅੰਧਕੂਪ ਤੇ ਕਰ ਗਹਿਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ। ਨੀਚਾਂ ਤੇ ਊਚ ਊਨ ਭਰੀਨਾ ਅੰਮ੍ਰਿਤ ਨਾਹਮ ਹਰ ਅਸਲੀਨਾ ਮੰਤਰ ਨਿਰਮਲ ਆਪ ਜਲ ਖੀਨਾ। ਕਹੁ ਨਾਨਕ ਪ੍ਰਭ ਭੈ ਪ੍ਰਸੀਨਾ। ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਏ ਮੀਤਾ ਚਰਨ ਕਮਲ ਸੋ ਲਾਈਏ ਚੇਤਾ। ਹੰਬਲ ਹਾਰੀ ਜੋ ਪ੍ਰਭ ਧਿਆਵਤ ਜਲਨ ਪੂਜੇ ਹਰ ਹਰ ਗੁਣ ਗਾਵਤ। ਰਹਾਉ ਸਫਲ ਜਨਮ ਹੋਵਤ ਵਡਭਾਗੀ ਸਾ ਸੰਗਰਾਮੇ ਲਿਵ ਲਾਗੀ। ਮਤ ਪਤ ਧਨ ਸੁਖ ਸਹਿਜ ਆਨੰਦਾ ਇਕ ਨਿਮਖ ਨ ਵਿਸਰੋਹ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਪੰਡਤ ਨਾਨਕ ਸਰਨ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾਂ ਮੋਹਿ ਨਿਰਗੁਣ ਸਭ ਗੁਣੇ ਬਹੁਨਾ

ਮੀਰਾ ਮੰਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮੈਂ ਆਇਆ। ਰਹਾਉ ਭਗਤ ਵਛਲ ਪੈ ਕਾਟਣ ਹਾਰੇ, ਸੰਸਾਰ ਸਾਗਰ ਆਪ ਉਤਰੇ ਪਾਰੇ। ਭਗਤ ਪਾਵਨ ਪ੍ਰਭ ਬਿਰਧ ਭੇਦ ਲੇਖਿਆ, ਪਾਰ ਬ੍ਰਹਮ ਸੋ ਨੈਣੋ ਪੇਖਿਆ। ਸਾਧ ਸੰਗ ਪ੍ਰਗਟੇ ਨਰੈਣ, ਨਾਨਕ ਦਾਸ ਸਭ ਦੁਖ ਬੰਡਾਇਣ। ਬਿਲਾਵਲ ਮਹੱਲਾ ਪੰਜਵਾਂ, ਕਮਣ ਜਾਣੇ ਪ੍ਰਭ ਤੁਮਰੀ ਸੇਵਾ। ਪ੍ਰਭ ਅਨਾਸੀ ਅਲਖ ਭੇਵਾ, ਗੁਣ ਬੇਅੰਤ ਪ੍ਰਭ ਗੈਰ ਗੰਭੀਰੇ। ਊਚ ਮਹਿਲ ਸੁਆਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕਰ ਮੇਰੇ। ਰਹਾਉ ਏਕ ਸੁਬਿਨ ਨਾਹੀ ਕੋ ਦੂਜਾ, ਤੁਮ ਹੀ ਜਾਣੋ ਆਪਣੀ ਪੂਜਾ। ਆਪੋ ਕਛੂ ਨ ਹੋਵਤ ਭਾਈ, ਜਿਸ ਪ੍ਰਭ ਦੇਵੇ ਸੋ ਨਾਮ ਪਾਏ। ਕਹੋ ਨਾਨਕੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨਹੀ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਮਾਤ ਗਰਭ ਮੈਂ ਹਾਥ ਦੇ ਰਾਖਿਆ, ਹਰਾ ਛੋੜ ਵਿਖਿਆ ਫਲ ਚਾਖਿਆ। ਪਾਜ ਗੋਬਿੰਦ ਸਾਹਿਬ

ਮਾਥਾ ਪਿਆ, ਕਰਨ ਹਰ ਇੱਕ ਨਿਮਖ ਨਾ ਜਾਪਿਆ, ਮਹਾ ਮੋਵੰਦ ਕੂਪ ਕਰੇ ਭਰਿਆ, ਪਾਰ ਬ੍ਰਹਮ ਆਇਆ ਪਟਲ ਬਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਸੰਗ ਨਾਨਕ ਪ੍ਰਭ ਪਾਇਆ, ਬਿਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸੁਤ ਬੰਧਵ ਭਾਈ, ਹੋਆ ਪਾਰ ਬ੍ਰਹਮ ਸਹਾ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਸੁਗ ਸਹਿਜ ਆਨੰਦ ਘਣੇ, ਗੁਰਪੂਰਾ ਪੂਰੀ ਜਾ ਕੀ ਬਾਣੀ, ਅਨੇਕ ਗੁਣਾ ਜਾ ਕੇ ਜਾਹੇ ਨ ਗਣੇ, ਰਹਾਉ ਸਗਲ ਸਰੰਜਮ ਕਰੇ ਪ੍ਰਭ ਆਪੇ, ਭੈ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਏ ਸਿਮਰ ਸਿਮਰ ਨੇ ਬੇਧਾਤਾ, ਸਾਧ ਸੰਗ ਰੰਗ ਮਾਣਿਆ, ਕਰ ਆਇਆ ਪੂਰੇ ਗੁਰਿਆਣਿਆ, ਬਿਲਾਵਲ ਮਹੱਲਾ ਪੰਜਵਾਂ, ਸਰਬ ਨਿਧਾਨ ਪੂਰਨ ਗੁਰਦੇਵ, ਰਹਾਉ ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਖਤ ਨਰ ਥੀਵੇ, ਰਾਮ ਨਾਮ ਹੋਆ ਰਖਵਾਰਾ, ਚਖ ਮਾਰੋ ਸਾਖਤ ਵਿਚਾਰਾ, ਨਿੰਦਾ ਕਰ ਕਰ ਪਚੇਹ ਕਨੇਰੇ, ਮ੍ਰਿਤਕ ਫਾਸ ਗਲੇ ਸਿਰ ਪੈਰੇ, ਕਹੁ ਨਾਨਕ ਜਪ ਜਨ ਨਾਮ, ਤਾਂ ਕਿ ਨਿਕਟ ਨ ਆਵੇ ਜਾਮ, ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ ਦੋ ਪਦੇ ਇੱਕ ਹੰਕਾਰ, ਸਰਗੁਰ ਪ੍ਰਸਾਦ ਕਮਨ ਸੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਮਨ ਸੋ ਮਤ ਜਿਤ ਪ੍ਰੀਤਮ ਪਾਵੋ, ਰਹਾਉ ਐਸੀ ਕਿਰਪਾ ਕਰੋ ਪ੍ਰਮੇਰੇ, ਹਰ ਨਾਨਕ ਬਿਸਰਨ ਕਾ ਭੂ ਬੇਰੇ, ਬਿਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੇ ਧਿਆਏ, ਰੋਗ ਗਏ ਸਗਲੇ ਸੁਖ ਪਾਏ, ਗੁਰਦੁਖ ਘਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪ੍ਰਵਾਨ, ਰਹਾਉ ਅਕਤ ਕਥਾ ਅੰਮ੍ਰਿਤ ਪ੍ਰਭਾਨੀ, ਕਹੁ ਨਾਨਕ ਜਪ ਜੀਵੇ ਗਿਆਨੀ, ਬਿਲਾਵਲ ਮਹੱਲਾ ਪੰਜਵਾਂ, ਸਾਧ ਭਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹ ਧੂਰੇ, ਰਹਾਉ ਤਾਪ ਪਾਸਨ ਤਾਪ ਬਿਨਾਸੇ, ਹਰ ਸਿਮਰਤ ਕਿਲਬਕ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈ ਸਵਾਰੀ, ਬਿਲਾਵਲ ਮਹੱਲਾ ਪੰਜਵਾਂ, ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਂਧਿਆ, ਅਤ ਬਿਕਰਾਲ ਦਿਨ ਦਿਨ ਛਿਤ ਬੇਕਾਰ ਕਰਤ, ਔਦੋ ਫਾਹੇ ਫਾਤਾ ਜਮ ਕਹਿ ਜਾਲ, ਤੇਰੀ ਸਰਨ ਪ੍ਰਭ ਦੀਨ ਦਿਆਲਾ, ਮਹਾਂਬਿਕ ਸਾਗਰ ਅਤ ਭਾਰੀ, ਉਧਰੋ ਸਾਧੂ ਰੰਗ ਵਾਲਾ, ਰਹਾਉ ਪ੍ਰਭ ਸੁਖਦਾ ਤੇ ਸਮਰਥ ਸਵਾਮੀ, ਜੀਓ ਪਿੰਡ ਸਭ ਤੁਮਰਾ ਮਾਲ, ਪਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ, ਬਿਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਘੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ, ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੇ, ਸੁਖ ਮੰਗਲ ਕਲਿਆਣ ਵਿਚਾਰਿਆ, ਰਹਾਉ ਵਣ ਤ੍ਰਿਣ ਤ੍ਰਿਪਣ ਹਰਿਆ, ਹੋਏ ਸਗਲੇ ਜੀ ਸਧਾਰਿਆ, ਮਨ ਛੇ ਨਾਨਕ ਫਲ ਪਾਏ ਪੂਰਨਿਸ਼ ਪੁਜਾਰਿਆ, ਬਿਲਾਵਲ ਮਹੱਲਾ ਪੰਜਵਾਂ, ਜਿਸ ਉੱਪਰ ਹੋਵਤ ਦਿਆਲ, ਹਰ ਸਿਮਰਤ ਕਾਟੇ ਸੋ ਕਾਲ, ਰਹਾਉ ਸਾਧ ਸੰਗ ਭਜੀਏ ਗੋਪਾਲ, ਗੁਣ ਗਾਵ ਤੁਟੇ ਜਮਜਾਲ, ਆਪੇ ਸਤਿਗੁਰ ਆਪੇ ਪ੍ਰਿਤਪਾਲ, ਨਾਨਕ ਜਾਚੇ ਸਾਧ ਰੁਹਾਲ, ਬਿਲਾਵਲ ਮਹੱਲਾ ਪੰਜਵਾਂ, ਮਨ ਮੈਂ ਸੁੰਚੋ ਹਰ ਹਰ ਨਾਮ, ਅੰਦਨ ਕੀਰਤਨ ਹਰ ਗੁਣ ਗਾਮ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪੈਰ ਪ੍ਰਭ ਜਾਨੋ ਨੇਰੇ, ਰਹਾਉ ਕਰਨ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ, ਬਿਲਾਵਲ ਮਹੱਲਾ ਪੰਜਵਾਂ, ਕਉ ਨਾਨ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ, ਬਿਲਾਵਲ ਮਹੱਲਾ ਪੰਜਵਾਂ, ਰੋਗ ਗਿਆ ਪੂ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਾਜ ਕਰੇ ਆਇਆ, ਰਹਾਉ ਰਾਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਦ ਮਹਿ

0: ਨਾਨਕ ਦਾਸਤਾ ਕੀ ਸਰਣ ਆਈ ਜਾ ਕੋ ਸਬਦ ਅਖੰਡ ਅਪਾਰ। ਬਿਲਾਵਲ ਮਹੱਲਾ ਪੰਜਵਾਂ। ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ। ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ। ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ। ਗੁਣ ਕਹਾਵ ਨਿਤ ਰਾਮ ਕੇ ਇਹ ਅਫਦ ਰੋਜੋਗ। ਆਏ ਬਸੋ ਕਰ ਦੇਸ਼ ਮੈਂ ਇਹ ਭਲੇ ਸੰਜੋਗ। ਨਾਨਕ ਪ੍ਰਭ ਸੋ ਪ੍ਰਸੰਨ ਭੈ ਲਹਿ ਗਿਓ ਬਿਯੋਗ। ਬਿਲਾਵਲ ਮਹੱਲਾ ਪੰਜਵਾਂ। ਕਾਹੁ ਸੰਗ ਨ ਚਾਲੀ ਮਾਇਆ ਜੰਜਾਲ। ਉਰਸ ਧਾਰੇ ਛਤਰਪੜ ਸੰਤਨ ਕੇ ਖਿਆਲ। ਰਹਾਓ ਅਹਮੁੰਦ ਕਿਉ ਬਿਨਸਨਾ ਇਹ ਤੁਰ ਕੀ ਢਾਲ। ਬਹੁ ਜੋਨੀ ਜਨਮ ਹੈ ਮਰੇ ਬਿਖਿਆ ਬਿਕਰਾਲ। ਸਤ ਬਚਨ ਸਾਧੂ ਕਰ ਹੈ ਨਿਤ ਜਪ ਹੈ ਗੋਪਾਲ। ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ। ਬਿਲਾਵਲ ਮਹੱਲਾ ਪੰਜਵਾਂ। ਸਾਹਿਸ ਮਾ ਅਨੰਦ ਸੂਖ ਪੂਰੇ ਗੁਰਦੀਨ। ਸਦਾ ਸਾਹਿਤ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਰਹਾਓ ਜੈ ਜੈ ਕਾਰ ਜਗਤਰ ਮੈਂ ਲੋਚੇ ਸਭ ਜੀਆ। ਸੋ ਪ੍ਰਸੰਨ ਭੈ ਸਤਿਗੁਰੁ ਪ੍ਰਭੂ ਕਛੁ ਬਿਗਨ ਨਾ ਥੀਆ। ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ। ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਪੰਜਵਾਂ ਚੌਪਦੇ ਇੱਕ ਓਂਕਾਰ। ਹੁਸਰ ਗੁਰ ਪ੍ਰਸਾਦ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਾਹਿਬ ਪਾਠ ਸਰਵਣ ਕਰ ਰਹੇ ਸੀ, ਸੇਵਾ ਨਿਭਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਪੰਥ ਦੀ ਗੁਰੂ ਚਰਨਾਂ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨ। ਹੁਣ ਸੇਵਾ ਹੈ, ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ। ਆਓ ਤਿਨ੍ਹਾਂ ਦੇ ਪਾਸੋਂ, ਤਿਨ੍ਹਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦਵੈਣ ਸਿਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸ ਕਿਆ ਚਾਰਾ